FM band 100.2 MHz ਸਤਿ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਵੀਰਵਾਰ ਹੈ। ਸ਼ਕ ਸੰਵਤ 1948 ਦੇ ਅਸ਼ਾੜ ਮਹੀਨੇ ਦੀ 4 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 18 ਤਾਰੀਖ ਹੈ। ਸਵੇਰ ਦੇ 5:56 ਅਤੇ 30 ਸੈਕਿੰਡ ਹੋ ਰਹੇ ਨੇ। ਹੁਣ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਹੈ। ਆਕਾਸ਼ਵਾਣੀ ਦੇ ਆਗਾਜ਼ ਸਮੇਂ ਸਰੋਤਿਆਂ ਦਾ ਸਵਾਗਤ।

ਤੁਸੀਂ ਚੁਣ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਨਿਊਜ਼ ਔਨ AIR ਐਪ ਦੇ ਮਾਧਿਅਮ ਰਾਹੀਂ। ਸਵੇਰ ਦੇ 6 ਵਜਣ ਵਾਲੇ ਨੇ, ਹਿੰਦੀ 'ਚ ਸਮਾਚਾਰ ਸੁਣਦੇ ਹਾਂ।

ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦਾ ਦਿਹਾੜਾ ਹੈ। ਉਹਨਾਂ ਨੂੰ ਜੇਠਹਾੜ ਦੀ ਤਪਦੀ ਦੁਪਹਿਰ ਵਿੱਚ ਯਾਸਾ ਵਿਧੀ ਰਾਹੀਂ ਲਾਹੌਰ ਵਿੱਚ ਤੱਤੀ ਤਵੀ 'ਤੇ ਬਿਠਾਇਆ ਗਿਆ ਅਤੇ ਉੱਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ। ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਮੁੱਖੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖਮਾਂ ਨਾਲ ਭਰ ਗਿਆ ਤਾਂ ਉਹਨਾਂ ਦੀਆਂ ਪੀੜਾਂ ਵਿੱਚ ਹੋਰ ਵਾਧਾ ਕਰਨ ਲਈ ਉਹਨਾਂ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਰੱਖਿਆ ਗਿਆ। ਇਸ ਤੋਂ ਉਪਰੰਤ ਉਹਨਾਂ ਦੀ ਸ਼ਹਾਦਤ ਹੁੰਦੀ ਏ। ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਅਤੇ ਸ਼ਾਂਤੀ ਦੇ ਪੁੰਜ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜੇ ਅੰਗ 885 'ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਕੋਈ ਬੋਲੈ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ।

ਪੰਜਵੇਂ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਨੇ ਕਿ हे ਪ੍ਰਭੂ ਜੀ, ਤੂੰ ਉਹਨਾਂ ਬੰਦਿਆਂ ਨੂੰ ਮਾਣ ਦਿੰਦਾ ਹੈ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਸੋਲਠ ਮਹੱਲਾ ਪੰਜਵਾਂ ਅੰਗ 624-25 ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਹਰ ਜੀਓ ਨਿਮਾਣਿਆ ਤੂੰ ਮਾਣ।

ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚੋਂ ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੋ। ਅੰਮ੍ਰਿਤ ਬਾਣੀ 'ਚ ਆਓ ਹੁਣ ਭਜਨ ਸਰਵਣ ਕਰਦੇ ਹਾਂ।

ਗੋਵਿੰਦ ਗੁਣਗਾਨ ਲਈ ਇਹ ਆਵਾਜ਼ਾਂ ਸਨ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀਆਂ। ਇਸ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ ਹੁਣ ਖਤਮ ਹੁੰਦਾ ਹੈ।

ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰੀ ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸਵੇਰ ਦੇ 6:30 ਹੋਣ ਵਾਲੇ ਨੇ। ਵੇਲਾ ਹੁੰਦਾ ਹੈ ਅਗਲੇ ਪ੍ਰਸਾਰਣ ਦੇ ਲਈ ਜਲੰਧਰ ਕੇਂਦਰ ਦੇ ਪ੍ਰੋਗਰਾਮਾਂ ਦਾ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, ਐਫਐਮ ਬੈਂਡ 103.6 ਮੈਗਾਹਰਟਜ਼ ਅੰਮ੍ਰਿਤਸਰ, ਤੇ ਡੀਟੀਐਚ ਸੀ ਏਆਈਆਰ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: जय हिंद जी, संधु साहब बचे आलियो।
1: जय हिंद जी, जय हिंद। रुड़िया राम जी, सुनाओ की हाल चाल है।
0: हाल चाल देखो तकड़ा, जिदा आप जिक्र करते हों कि समय के लिहाज के नाल जो आप व्यूंतबंदी कर लें तो बहुत सारा टाइम साडा बच जाता है, बहुत सारा पैसा साडा बच जाता है। जे बेटेमे आप काम करते हाँ फिर उस बेनेमी होनी है तो फिर वो कई तरह खजल खुआरियां संधु साहब साडे सामने आ खड़िया
1: आ जांदियां जी। देखो नाले रुड़िया राम जी के समय के मुताबिक बहुत सारे ढंग तरीके बदल जाते
0: बदलते है,
1: उन्होंने भी अपनाना चाहिए है।
0: देखो बदला तो संधु साहब तुसी बहुत वधिया गल कीती है, कुदरत दा नियम है। किसे भी पक्ष ते देखिए आपां निरापुर आपां खेतीबाड़ी जिना देखिए होर भी पक्षां च जिंदगी दे जिहड़े वरतारे है सब च बदला आए, साडे रहण सहण दे विच बदला आया, साडे खाण पीण दे विच, पढ़ाई लिखाई हर चीज, मतलब साधना दे लिहाज दे नाल नवे नवे साधन इजाद होए, उहदे नाल जिंदगी दा वरतारा जिहड़ा है मतलब पूर्ण रूप संपूर्ण रूप दे विच बदलिया है। तो इस करके जे अज आपां खेतीबाड़ी नूं कहीए भी हुण हलियां ते फलियां दी खेती वाला हिसाब वो काम जिहड़ा है समां चले
1: मुमकिन नहीं जी अजकल दे दौर दे विच। इहदे वास्ते देखो हुण इह वी गल है रुड़िया राम जी कि असी जिदां हुण कणक झोना ही बीज रहे हां, इहदे नाल ही बहुत सारियां समस्यावां साडे सामने आ रहियां ने। तो खास करके जिहड़ा आपां कहिंदे आ कि सानूं माहर कहिंदे कि अगेता झोना ना लाइए, ये कानूनन तौर ते भी मना कीता होया।
0: बिल्कुल बिल्कुल बिल्कुल
1: हाँ जी, ढुकवें समय ते आपां जिहड़ी झोने दी पनीरी पुट के लाओ ते उहदे विच जो सानूं माहरां ने तरीके दसे आ कि पानी असीं किस तरीके नाल वरतना, क्योंकि देखो पानी साडे कोल बहुत वड्डा इक सोमा है कुदरती
0: है, साडे कोल मूल सोमा पानी
1: है। ते माहर दसदे आ वी अपना तकरीबन कोई 3 लाख लीटर पानी लगता जी,
0: लगता जी
1: लगता एक किलो झोना पैदा करने ते साब ला लो
0: बहुत महंगा सौदा है,
1: महंगा सौदा पैंदा
0: है, महंगा सौदा है,
1: क्योंकि चौल देखो आपां खाने भी घट ही हैं ते या तो बाहर भेजते हैं या होर दूसरे सूबे में जाते हैं। सो इस करके आपां इस तरीके के जो ढंग तरीके अपनाए आ कि असीं जिदा हम सीधी बिजाई भी कर सकते हैं, नाल दी नाल आपां जिहड़ी पनीरी पुट के जिहड़ी है उहदे लाउण वास्ते भी जिहड़ा ढंग तरीके अपना के ताकि पानी भी बचत होए जी अपने कोले।
0: बिल्कुल जी, देखो संधु साहब जिहड़ा तुसीं जिक्र कीता है ना, देखो झोने दे विच तां ढंग तरीके साडे कोले हैगे ही है कि सीधी बिजाई कर लैंदे हां, रवायती ढंग साडे कोले हैगे कि पनीरी राहीं आपां काश्त करदे ही हां, या फिर मैल टाइप नर्सरी है जिहदे च लीवर करके साडे कोले खास समस्या आउंदी है। इह तों इलावा जिहड़ा तुसीं जिक्र कीता है कि पानी साडा इक मूल सोमा है, जे पानी दी तकलीफ साडे सामने खड़ी है कोई मतलब ये नहीं अखां बंद करन वाली गल नहीं, साडे सामने खड़ी है कि अज बोरां दी डुंगाई कित्थे पहुंच गई है, जमीन दा पद्धर जां जमीन दी जिहड़ी ताकत है वह कित्थे चली गई है। सो इह तों इलावा होर भी बहुत सारियां समस्यावां जिहड़ियां पानी दे नाल जुड़ियां ते उहदे लई निरापुरा इही नहीं वी आपां झोने दा ढंग तरीका बदल लईए, सानूं जिहड़ियां होर फसलां है क्योंकि निरापुरा सौनी दे विच सिर्फ आपां इही नहीं वी झोने ही लैणा, हुण सगों बासमती है
1: लै सकदे आ,
0: जे आपां झोने तो सीधिया दूजिया फसलों वाल बदल वाल नहीं जाना तो साडे कोल बासमती बढ़िया एक वधिया फसल है,
1: मक्की है,
0: मक्की है, देखो मक्की दा फसल दा जिहड़ा है वह बदलाव बड़ा वधिया है। सो कहण दा मतलब यही है कि जिहड़ियां फसलां इहदे बदलाव दे विच असीं रकबे च लैके आ सकदे आ उहनां नूं असीं तरजीह देनी चाहीदी है, क्योंकि झोने दा ते कणक दा खेल जिहड़ा तुसीं दस्सिआ है ਇਹ ਕੋਈ ਬਹੁਤੀ ਦੇਰ ਦਾ ਖੇਲ ਹੁਣ ਹੈ ਨਹੀਂ ਹੈ।
1: ਬਹੁਤ ਸਾਰੇ ਕਿਸਾਨ ਵੀ ਇਹਦੇ ਕੀ ਕਰਦੇ ਆ ਵੀ ਢਾਂਚਾ ਜਾਂ ਸਣ ਵਗੈਰਾ ਬੀਜ ਲੈਂਦੇ ਆ ਹਰੀ ਖਾਦ ਦੇ ਤੌਰ ਤੇ, ਉਹ ਵੀ ਜ਼ਮੀਨ 'ਚ ਵਾਹੀ ਜਾ ਸਕਦੀ ਹੈ,
0: ਜਾਈ ਸਕਦੀ,
1: ਇਹਦੇ ਨਾਲ ਜਿਹੜੀ ਜ਼ਮੀਨ ਦੀ ਜਿਹੜੀ ਭੌਤਿਕ ਅਵਸਥਾ ਹੈ ਨਾ ਉਹ ਵਧੀਆ ਬਣ ਜਾਂਦੀ ਆ,
0: ਬਣ ਜਾਂਦੀ ਆ ਜੀ। ਹੁਣ ਤਾਂ ਦੇਖੋ ਪਾਣੀ ਦੀ ਬੱਚਤ ਦਾ ਆਪਾਂ ਜ਼ਿਕਰ ਕਰਦੇ ਪਏ ਹਾਂ, ਪਨੀਰੀ ਆਪਾਂ ਪੁੱਟ ਕੇ ਲਾਉਣੀ ਹੈ, ਕਈ ਲੋਕ ਬਹੁਤ ਜ਼ਿਆਦਾ ਕੱਦੂ ਨੂੰ ਤਰਜੀਹ ਦਿੰਦੇ ਆ ਵੀ ਜਿੰਨਾ ਦੱਬ ਕੇ ਕੱਦੂ ਕੀਤਾ ਜਾਵੇ ਤਾਂ ਪਤਾ ਨਹੀਂ ਉਹਨਾਂ ਪਾਣੀ ਦਾ ਖੜਾਅ ਹੋ ਜਾਂਦਾ, ਇਹ ਵੀ ਮਾਰਾਂ ਨੇ ਜਿਹੜਾ ਹੈ ਸਿੱਧ ਕਰਤਾ ਹੈ, ਇਹ ਬਹੁਤਾ ਕੱਦੂ ਦੱਬ ਕੇ ਕਰਨ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਹ ਤੋਂ ਇਲਾਵਾ ਵੀ ਜਦੋਂ ਆਪਾਂ ਅੱਗੇ ਦੇਖਦੇ ਕਿ ਟੈਂਸ਼ੀਓਮੀਟਰ ਹੈ ਸਾਡੇ ਕੋਲ, ਜਿੱਦਾਂ ਆਪਾਂ ਕਹਿੰਦੇ ਆ ਕਿ ਵਹਿਮ ਹੈ ਵੀ ਝੋਨੇ ਦੇ ਵਿੱਚ ਵੀ ਪਾਣੀ ਨਹੀਂ ਆਪਾਂ ਸੁੱਕਣ ਦੇਣਾ, ਉਹਦੇ ਨਾਲ ਦੇਖੋ ਨਦੀਨਾਂ ਦੀ ਸਮੱਸਿਆ ਸਾਡੇ ਸਾਹਮਣੇ ਕਿੱਡੀ ਵੱਡੀ ਖੜੀ ਹੋ ਜਾਂਦੀ ਹੈ।
1: ਹਾਂ, ਸਿਰਫ ਤੇੜਾ ਨਾ ਪਾਟਣ ਦਿਓ ਜੀ,
0: ਹਾਂ
1: ਉਨੀ ਗਿੱਲ ਰੱਖੋ
0: ਬਿਲਕੁਲ
1: ਕਿ ਆਪਣੀ ਜ਼ਮੀਨ ਨਾਲ ਜਿਹੜੀ ਤੇੜ ਨਾ ਪਾਟ ਜਾਏ, ਉਹ ਉਹਨਾਂ ਕ ਪਾਣੀ ਜਿਹੜਾ ਸ਼ੁਰੂ ਹੋਣਾ ਚਾਹੀਦਾ ਸ਼ੁਰੂ ਦੇ ਵਿੱਚ ਉਹ ਵੀ।
0: ਬਿਲਕੁਲ ਜੀ, ਉਹ ਵੀ ਦੇਖੋ ਮਾਰ ਇਹ ਕਹਿੰਦੇ ਆ ਕਿ ਜਦੋਂ ਬੂਟਾ ਜਾੜ ਫੜ ਗਿਆ, ਬੂਟਾ ਤੁਰ ਪਿਆ, ਉਹਨੇ ਸਿਰ ਚੱਕ ਲਿਆ ਤੇ ਫਿਰ ਤਾਂ ਉਹਨੇ ਆਪਣੀ ਤਾਕਤ ਦੇ ਨਾਲ ਹੀ ਜਿਹੜਾ ਅੱਗੇ ਲੈ ਕੇ ਜਾਣਾ ਹੈ, ਫਿਰ ਤੁਹਾਡੇ ਪਾਣੀ, ਇਕੱਲਾ ਪਾਣੀ ਨਹੀਂ ਉਹਨੂੰ ਚਾਹੀਦਾ, ਫਿਰ ਉਹਨੂੰ ਹੋਰ ਵੀ ਖੁਰਾਕਾਂ ਜਿਹੜੀਆਂ ਚਾਹੀਦੀਆਂ ਨੇ। ਜੇ ਤੁਸੀਂ ਉਹਦੇ ਗੁਆਂਢ 'ਚ ਨਦੀਨਾਂ ਨੂੰ ਪਾਣੀ ਖੜਾ ਕਰ ਖੜੀ ਨਦੀਨਾਂ ਨੂੰ ਸੱਦਾ ਦੇਤਾ, ਤੇ ਫਿਰ ਉਹ ਫਸਲ ਦੇ ਉੱਤੇ ਉਹਦਾ ਮਾੜਾ ਅਸਰ ਪੈਣਾ ਹੀ ਪੈਣਾ।
1: ਨਾਲੇ ਦੇਖੋ ਆਪਣੇ ਜਦੋਂ ਬੂਟਿਆਂ ਦੀ ਗਿਣਤੀ ਵੱਲ ਖਾਸ ਧਿਆਨ ਦੇਈਏ ਜੀ,
0: ਪੱਕਾ ਪੱਕਾ ਜੀ,
1: ਇੱਕ ਥਾਂ 'ਤੇ ਘੱਟੋ ਘੱਟ ਦੋ ਬੂਟੇ ਲੱਗ ਜਾਣ, ਤਾਂ ਕਿ 33 ਬੂਟੇ ਜਿਹੜੇ ਆ ਤਕਰੀਬਨ 20 ਵਰਗ
0: ਮੀਟਰ ਦੇ ਵਿੱਚ
1: ਹੋਣੇ ਚਾਹੀਦੇ ਆ।
0: ਇੱਕ ਸੰਧੂ ਸਾਹਿਬ ਹੋਰ ਹੈ, ਦੇਖੋ ਕੰਮ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਸਾਡਾ ਜਿਹੜਾ ਹੈ ਉਹ ਲੇਬਰ 'ਤੇ ਖੜਾ ਹੁੰਦਾ ਹੈ। ਪਨੀਰੀ ਦੀ ਜਿਹੜੀ ਕਾਮਯਾਬੀ ਹੈ ਖੇਤ 'ਚ ਲਾਉਣ, ਉਹ ਪਨੀਰੀ ਦੀ ਪੁਟਾਈ 'ਤੇ ਖੜੀ ਹੈ ਕਿ ਪਨੀਰੀ ਨੂੰ ਤੁਸੀਂ ਕਿਸ ਢੰਗ ਨਾਲ ਪੁੱਟਦੇ ਹੋ ਅਤੇ ਕਿਸ ਢੰਗ ਨਾਲ ਉਹਦੀ ਲੁਆਈ ਕਰਦੇ ਹੋ। ਹੁਣ ਕਈ ਹੈ ਵੀ ਉਹਨਾਂ ਨੇ ਤਾਂ ਆਪਣਾ ਰਕਬਾ ਪੂਰਾ ਕਰਨਾ ਹੈ ਵੀ ਅਸੀਂ ਲਾਤਾ ਥਾਂ, ਹੈ ਕਿ ਨਹੀਂ, ਉਹਦੀ ਡੂੰਘਾਈ ਕਿੰਨੀ ਹੈ, ਬੂਟੇ ਕਿੱਦਾਂ, ਜਦ ਤੁਸੀਂ ਜ਼ਿਕਰ ਕੀਤਾ ਹੈ ਵੀ ਬੂਟੇ ਕਿੰਨੇ ਨੱਪੇ ਹੈ, ਜਦੋਂ ਪਨੀਰੀ ਪੁਟਾਈ ਕੀਤੀ ਹੈ, ਜੜ੍ਹਾਂ ਨਾਲੋਂ ਮਿੱਟੀ ਝਾੜੀ ਹੈ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਫਸਲ ਦੀ ਕਾਮਯਾਬੀ ਦੇ ਵਿੱਚ ਹਿੱਸਾ ਪਾਉਂਦੀਆਂ।
1: ਇਹ ਤਾਂ ਆਪਾਂ ਨੂੰ ਦੇਖੋ ਧਿਆਨ ਰੱਖਣਾ,
0: ਹਾਂ
1: ਉੱਪਰ ਖੜੇ ਹੋ ਕੇ ਕੰਮ ਕਰਾਉਣਾ ਪਊਗਾ,
0: ਬਿਲਕੁਲ,
1: ਕਿਉਂਕਿ ਜੇ ਸਾਰਾ ਕੁਛ ਆਪਾਂ ਉਹਨਾਂ 'ਤੇ ਛੱਡ ਜਾਵਾਂਗੇ ਲੇਬਰ 'ਤੇ, ਤੇ ਫਿਰ ਉਹਨੇ ਤਾਂ ਆਪਣੇ ਜੇ ਠੀਕਾ ਮੁਕਾਇਆ ਤਾਂ ਉਹਨੇ ਕੰਮ ਹੀ ਨਿਬੇੜਨਾ ਹੈ।
0: ਨਿਬੇੜਨਾ
1: ਹੈ ਜੀ, ਉਹਨੇ ਆਸੇ ਪਾਸੇ ਜਿਹੜੇ ਥਾਂ ਹੈ ਉੱਥੇ ਬੂਟੇ ਸਹੀ ਲਾ ਦੇਣੇ ਆ, ਤੇ ਵਿਚਕਾਰ ਫਿਰ ਉਹੀ ਆਪਣੇ ਹਿਸਾਬ ਨਾਲ ਦਵਾ ਦਵਾ ਲਾ ਦੇਣੇ।
0: ਹਾਂ, ਡੱਡੂਆਂ ਵਾਂਗੂ ਤਰਦੇ ਫਿਰਦੇ ਹੁੰਦੇ ਜੀ ਕਈ ਬੂਟੇ ਤਾਂ।
1: ਹਾਂ, ਸੋ ਬੂਟੇ ਨੂੰ ਆਪਾਂ ਜਿੱਦਾਂ ਕਹਿੰਦੇ ਕਿ ਖੇਤ ਨੂੰ ਵਧੀਆ ਪੱਧਰ ਕੀਤਾ ਹੋਵੇ, ਹੁਣ ਤਾਂ ਦੇਖੋ ਬੜਾ ਵਧੀਆ ਤਕਨੀਕ ਆ ਗਈ ਕਿ ਮੈਟ ਟਾਈਪ ਨਰਸਰੀ ਜੇ ਤਿਆਰ ਕੀਤੀ ਤੁਸੀਂ, ਤੇ ਮਸ਼ੀਨਾਂ ਦੇ ਨਾਲ ਵੀ ਆਪਾਂ ਦੇਖੋ ਪਨੀਰੀ ਦੀ ਜਿਹੜੀ ਲਵਾਈ ਹੈ ਨਾ ਵਧੀਆ ਹੋ ਜਾਂਦੀ ਹੈ।
0: ਹੋ ਜਾਂਦੀ ਹੈ, ਹੋ ਜਾਂਦੀ ਹੈ ਜੀ। ਜਿਹੜੀ ਤੁਸੀਂ ਕੋਈ ਗੱਲ ਹੋਰ ਕੀਤੀ ਹੈ ਕਿ ਜੇ ਲੇਜ਼ਰ ਕਰਾ ਲਿਆ ਜਾਵੇ,
1: ਹਾਂ
0: ਉਹਦੇ ਨਾਲ ਦੇਖੋ ਆਪਾਂ ਸਾਰੇ ਜਾਣਦੇ ਹਾਂ, ਸਾਰੇ ਵੀਰ ਭਰਾ ਸਾਡੇ ਵਰਗੇ ਹੀ ਹੈ, ਤਜਰਬਾ ਹੈ ਕਿ ਲੇਜ਼ਰ ਦੇ ਨਾਲ ਸਾਡੇ ਪਾਣੀ ਦੀ ਬਹੁਤ ਜ਼ਿਆਦਾ
1: ਬੱਚਤ ਹੁੰਦੀ ਆ।
0: ਇੱਕ ਤਾਂ ਦੇਖੋ ਫਸਲ ਦਾ ਕੱਦ ਕਾਠ ਰੰਗ ਰੂਪ ਸਾਰਾ ਇਕਸਾਰ ਹੋਣਾ ਹੀ ਹੋਣਾ, ਕਿਉਂਕਿ ਪਾਣੀ ਦਾ ਖੜਾ ਜਦੋਂ ਇਕਸਾਰ ਹੋਊਗਾ ਤੇ ਪਾਣੀ ਦਾ ਦੇਖੋ ਫਸਲ ਦਾ ਰੰਗ ਰੂਪ ਵੀ, ਤੇ ਇਸ ਕਰਕੇ ਜੇ ਲੇਜ਼ਰ ਕਰਾ ਲਿਆ ਜਾਵੇ ਮੇਰੇ ਹਿਸਾਬ ਦੇ ਨਾਲ ਤੇ ਉਹ ਵੀ ਫਾਇਦੇਮੰਦ ਹੈ। ਜਿੱਦਾਂ ਤੁਸੀਂ ਹਰੀ ਖਾਦ ਦਾ ਜ਼ਿਕਰ ਕੀਤਾ,
1: ਮੈਟ ਟਾਈਪ ਵੀ ਤਾਂ ਬਹੁਤ ਜ਼ਰੂਰੀ ਹੈ ਜੀ,
0: ਬਹੁਤ ਜ਼ਰੂਰੀ,
1: ਜੇ ਮਸ਼ੀਨ ਦੇ ਨਾਲ ਕਰਨੀ, ਕਿਉਂਕਿ ਮਸ਼ੀਨ ਦੇਖੋ ਸਿੱਧੀ ਚੱਲੇਗੀ,
0: ਹਾਂ,
1: ਤੇ ਤਾਂ ਹੀ ਬੂਟੇ ਜਿਹੜੇ ਸਹੀ ਲੱਗਣਗੇ
0: ਲੱਗਣਗੇ।
1: ਜੇ ਥੋੜ੍ਹਾ ਆਪਣਾ ਖੇਤ ਉੱਚਾ ਨੀਵਾਂ ਹੋਇਆ ਤੇ ਉਸ ਹਿਸਾਬ ਨਾਲ ਫਿਰ ਤਾਂ ਫਰਕ ਪੈ ਜਾਏਗਾ।
0: ਗੱਲ ਤਾਂ ਸੰਧੂ ਸਾਹਿਬ ਇਹ ਆ ਜਾਂਦੀ ਹੈ ਕਿ ਦੇਖੋ ਆਪਾਂ ਨੂੰ ਉਹੀ ਲਕੀਰ ਦੇ ਫਕੀਰ ਵਾਲਾ ਰਵਾਇਤੀ ਢੰਗ 'ਚ ਫਸਣਾ ਨਹੀਂ ਚਾਹੀਦਾ। ਕਈ ਵਾਰੀਆਂ ਸੁਣੇ ਸੁਣਾਏ ਆਪਾਂ ਫਲਾਣੇ ਲਾਈ ਸੀ ਯਾਰ ਉਹ ਫੇਲ ਹੋ ਗਿਆ, ਜਦੋਂ ਤੱਕ ਤੁਸੀਂ ਆਪ ਤਜਰਬਾ ਨਹੀਂ ਕਰਦੇ ਆਪਣੇ ਖੇਤ ਦੇ ਵਿੱਚ। ਅਸੀਂ ਇਹ ਨਹੀਂ ਕਹਿੰਦੇ ਭਾਈ ਸਾਰਾ ਰਕਬਾ ਲੈ ਕੇ ਆਓ,
1: ਥੋੜ੍ਹਾ ਕਰ ਲਓ,
0: ਥੋੜ੍ਹੇ ਰਕਬੇ ਦੇ ਵਿੱਚ ਤੁਸੀਂ ਮੈਟ ਟਾਈਪ ਵੀ ਲਾ ਕੇ ਦੇਖੋ, ਤੁਸੀਂ ਰਵਾਇਤੀ ਵੀ ਲਾ ਕੇ ਦੇਖੋ, ਤੇ ਤੁਸੀਂ ਸਿੱਧੀ ਬਿਜਾਈ ਵੀ ਕਰਕੇ ਦੇਖੋ।
1: ਬਿਲਕੁਲ
0: ਬਿਲਕੁਲ, ਆਉਣ ਵਾਲੇ ਸਮੇਂ ਖੇਤੀ ਤਾਂ ਛੱਡ ਕੇ ਆਪਾਂ ਭੱਜੀ ਨਹੀਂ ਨਾ ਕਿਤੇ, ਆਉਣ ਵਾਲੇ 6 ਮਹੀਨਿਆਂ ਨੂੰ ਫੇਰ ਫਸਲ ਜਿਹੜੀ ਹੈ ਸਾਡੇ ਸਾਹਮਣੇ ਖੜੀ ਹੁੰਦੀ ਹੈ। ਸੋ ਸਾਡੇ ਕੋਲ ਇੱਕ ਤਜਰਬਾ, ਨਫਾ ਨੁਕਸਾਨ ਘਾਟ ਬਾਅਦ ਹਰ ਚੀਜ਼ ਦਾ ਅਸੀਂ ਕਿਸੇ ਨਾਲ ਗੱਲ ਕਰਨ ਜੋਗੇ ਹੋ ਜਾਂਦੇ ਹਾਂ, ਐਵੇਂ ਜੋ ਕੋਈ ਆ ਕੇ ਸਾਨੂੰ ਰਾਏ ਦੇਵੇ।

0: ਅਸੀਂ ਉਹਨੂੰ ਜਵਾਬ ਦੇ ਸਕਦੇ ਹਾਂ ਵੀ ਭਰਾਵਾ ਮੈਂ ਆਹ ਕੰਮ ਕੀਤਾ ਸੀ, ਜਾਂ ਇੱਥੋਂ ਤੱਕ ਕਿ ਮਾਹਰ ਨੂੰ ਵੀ ਦੱਸਣ ਜੋਗੇ ਹੋ ਜਾਂਦੇ ਹਾਂ ਵੀ ਜੀ ਅਸੀਂ ਪਿਛਲੀ ਵਾਰੀ ਆਹ ਤਜਰਬਾ ਕੀਤਾ, ਉਸ ਨਾਲ ਸਾਨੂੰ ਆਹ ਦਿੱਕਤ ਆਈ ਹੈ, ਉਹਨੂੰ ਆਪਾਂ ਕਿੱਦਾਂ ਦੂਰ ਕਰਨਾ।
1: ਦੇਖੋ ਮਾਹਰ ਆਪਾਂ ਨੂੰ ਹੱਲ ਜਿਹੜਾ ਹੈ ਹਰ ਤਰੀਕੇ ਦਾ ਆਪਾਂ ਲੱਭ ਕੇ ਦਿੰਦੇ ਆ, ਕੋਈ ਸਮੱਸਿਆ ਆਵੇ ਤਾਂ
0: ਹੱਲ ਤਾਂ ਮਿਲੂਗਾ ਨਾ ਜੇ ਅਸੀਂ ਆਪ
1: ਕੀਤਾ ਹੋਊਗਾ ਜੀ।
0: ਜੇ ਅਸੀਂ ਕਿਸੇ ਦੀਆਂ ਗੱਲਾਂ ਨਾਲ ਕਿਸੇ ਦੇ ਹੱਲ ਲੱਭਾਂਗੇ ਉਹ ਫਿਰ ਉਹਦਾ ਕੋਈ ਹੱਲ ਸਾਨੂੰ ਲੱਭਣਾ ਨਹੀਂ ਹੈ। ਸੋ ਇਸ ਕਰਕੇ ਸਾਨੂੰ ਇਸ ਸਮੇਂ ਦੇ ਉੱਤੇ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੀ।
1: ਚੱਲੀਏ ਜੀ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮਾਨਸ ਕਾਨ। ਅੱਜ ਤੁਸੀਂ ਸੁਣੋਗੇ ਇਹ ਸੀ 108ਵੀਂ ਕੜੀ।

ਹੁਣੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸੁਣ ਰਹੇ ਸੀ। ਐਫ ਐਮ ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋ ਰਹੇ ਨੇ। ਨਵੀਂ ਸਵੇਰ

ਸ਼ਬਦ ਗਾਇਨ ਕਰ ਰਹੇ ਸਨ ਭਾਈ ਓਂਕਾਰ ਸਿੰਘ ਤੇ ਇਰਾਗੀ ਸਾਥੀ। ਨਵੀਂ ਸਵੇਰ ਦੇ ਅਖੀਰ ਦੇ ਵਿੱਚ ਅੱਜ ਦੀ ਤਾਰੀਖ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ। ਅੱਜ ਦਿਨ ਵੀਰਵਾਰ ਏ, ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ

0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7 ਵਜਣ ਵਾਲੇ ਨੇ ਸਮਾਚਾਰ ਸੁਣਦੇ ਹਾਂ।
1: नमस्कार, आकाशवाणी समाचार के साथ मैं फरहत नाज। प्रधानमंत्री नरेंद्र मोदी फ्रांस यात्रा के अंतिम चरण में पेरिस पहुंच गए हैं। होटल पहुंचने पर प्रवासी भारतीय समुदाय ने श्री मोदी का स्वागत किया। प्रधानमंत्री मोदी राष्ट्रपति इमैनुअल मैक्रों के साथ वीवाटेक शिखर सम्मेलन में भाग लेंगे। ये प्रौद्योगिकी और स्टार्टअप के क्षेत्र में यूरोप का सबसे बड़ा आयोजन है। श्री मोदी विशेष कार्यक्रम में भारतीय समुदाय के लोगों से बातचीत करेंगे। इससे पहले फ्रांस के एवियो में G7 शिखर सम्मेलन के दौरान श्री मोदी ने विभिन्न सत्रों में हिस्सा लिया तथा कई विश्व नेताओं के साथ द्विपक्षीय बैठकें की। प्रधानमंत्री ने सोशल मीडिया पोस्ट में बताया कि सम्मेलन में वैश्विक शासन, आर्थिक विकास और ग्लोबल साउथ के देशों से जुड़े मुद्दों पर भारत का पक्ष रखा गया। उन्होंने विकासशील देशों की आर्थिक मजबूती और वैश्विक संपर्क बढ़ाने की आवश्यकता पर भी जोर दिया। प्रधानमंत्री ने राष्ट्रपति ट्रंप के साथ द्विपक्षीय बैठक में ईरान के साथ समझौते के दौरान नौवहन की स्वतंत्रता सुनिश्चित करने पर भी बल दिया।
2: मैरिटाइम ट्रेड की दुनिया में भारत के लाखों सी फेरर दुनिया के अलग अलग समुद्र में अपनी सेवाएं दे रहे हैं, विश्व की प्रगति में बहुत बड़ा योगदान दे रहे हैं और मैं समझता हूं कि उनकी सुरक्षा भी उतना ही महत्वपूर्ण है। मुझे पूरा विश्वास है कि समझौते में सी फेरर की सुरक्षा भी सुनिश्चित होगी और उसको प्राथमिकता मिलेगी।
1: G7 शिखर सम्मेलन में प्रधानमंत्री नरेंद्र मोदी ने आर्टिफिशियल इंटेलिजेंस के सुरक्षित, समावेशी और मानव केंद्रित विकास का आह्वान किया। उन्होंने कहा कि AI की असली सफलता मशीनों की क्षमता में नहीं बल्कि आम लोगों को सशक्त बनाने में है। फ्रांस के एवियो में G7 शिखर सम्मेलन के दौरान नेताओं ने संतुलित आर्थिक विकास, महत्वपूर्ण खनिज आपूर्ति श्रृंखला और बच्चों के लिए सुरक्षित डिजिटल वातावरण से जुड़ी 3 महत्वपूर्ण घोषणाएं अपनाई। बच्चों के लिए सुरक्षित डिजिटल माहौल संबंधी घोषणा का भारत सहित ब्राजील, मिस्र और दक्षिण अफ्रीका जैसे कई देशों ने समर्थन किया। इसमें ऑनलाइन सुरक्षा बढ़ाने, डीप फेक और बच्चों के शोषण जैसी चुनौतियों से निपटने पर जोर दिया गया। भारत और ब्रिटेन के बीच व्यापक आर्थिक और व्यापार समझौता CETA इस वर्ष 15 जुलाई से लागू होगा। इसके साथ ही दोगुने अंशदान से संबंधित सामाजिक सुरक्षा समझौता भी प्रभावी हो जाएगा। इससे भारत को ब्रिटेन के बाजार में 99% वस्तुओं पर तत्काल शुल्क मुक्त पहुंच मिलेगी। वस्त्र, चमड़ा, समुद्री उत्पाद, इंजीनियरिंग और प्रसंस्कृत खाद्य क्षेत्र को विशेष फायदा होगा। प्रधानमंत्री नरेंद्र मोदी ने कहा है कि ये समझौता लागू होने के बाद भारत और ब्रिटेन के बीच व्यापार और निवेश को नई गति मिलेगी। राष्ट्रपति द्रौपदी मुर्मू आज से मध्य प्रदेश और उड़ीसा के 5 दिन के दौरे पर रहेंगे। राष्ट्रपति आज मध्य प्रदेश के बैतूल में आध्यात्मिक जागृति के माध्यम से आदिवासी समाज के सशक्तिकरण पर आयोजित कार्यक्रम में भाग लेंगे। झारखंड से राज्यसभा की 2 सीटों के लिए आज मतदान होगा। झारखंड मुक्ति मोर्चा के बैद्यनाथ राम, कांग्रेस उम्मीदवार प्रणब झा और निर्दलीय उम्मीदवार परिसिमल नथवानी चुनाव लड़ रहे हैं। झारखंड विधानसभा में मतदान सुबह 9 बजे से शाम 4 बजे तक होगा। मतगणना शाम 5 बजे शुरू होगी और उसके बाद परिणाम घोषित किए जाएंगे। अंतर्राष्ट्रीय हॉकी महासंघ प्रो लीग हॉकी मैच में भारतीय पुरुष टीम ने मौजूदा विश्व चैंपियन जर्मनी को 3-1 से हरा दिया। भारत की ओर से मनदीप सिंह, शिलानंद लाखड़ा और नीलकांत शर्मा ने गोल किए। ये मनप्रीत सिंह का 413वां अंतर्राष्ट्रीय मैच था। उन्होंने भारत के लिए सबसे अधिक मैच खेलने का कीर्तिमान बनाया। महिला T20 क्रिकेट विश्व कप में भारत ने नीदरलैंड्स को 95 रन से हरा दिया है। स्मृति मंधाना को प्लेयर ऑफ द मैच चुना गया। टूर्नामेंट में अब भारत का मैच 21 जून को दक्षिण अफ्रीका से होगा। आयुष मंत्रालय ने कहा है कि 21 जून को अंतर्राष्ट्रीय योग दिवस के अवसर पर आयोजित होने वाले योग संगम कार्यक्रम के लिए देश भर में 1,70,000 से अधिक आयोजकों ने पंजीकरण कराया है। आयुष मंत्री प्रताप राव जाधव ने कहा कि योग संगम स्वास्थ्य के माध्यम से एकता का उत्सव है। इसके तहत देश भर में हजारों स्थानों पर लोग एक साथ योग करेंगे। मंत्रालय ने कहा कि इस पहल का उद्देश्य योग को जन जन तक पहुंचाना और स्वस्थ जीवन शैली को बढ़ावा देना है। इसके साथ ही समाचार बुलेटिन समाप्त हुआ।
0: ਤੁਸੀਂ ਚੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। एफएम बैंड 100.2 मेगाहर्ट्ज़ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਦੇ ਮਾਧਿਅਮ ਰਾਹੀਂ ਸਵੇਰ ਦੇ 7:05 ਹੋ ਰਹੇ ਨੇ। ਖੇਤੀ ਨੁਕਤੇ।
3: ਕਿਸਾਨ ਵੀਰੋ ਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਮਜ਼ਦੂਰਾਂ ਦੀ ਘਾਟ ਅਤੇ ਉਤਪਾਦਨ ਲਾਗਤ ਦੇ ਵਿੱਚ ਵਾਧੇ ਵਰਗੀਆਂ ਬਦਲਦੀਆਂ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਮੈਮ ਸਕੀਮ ਚਲਾਈ ਜਾ ਰਹੀ ਹੈ। ਸਮੈਮ ਯਾਨੀ ਸਬ ਮਿਸ਼ਨ ਔਨ ਐਗਰੀਕਲਚਰਲ ਮੈਕਨਾਈਜੇਸ਼ਨ। ਇਸ ਦਾ ਮੁੱਖ ਉਦੇਸ਼ ਖੇਤੀਬਾੜੀ ਦੇ ਵਿੱਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸਕੀਮ ਸੂਬੇ ਦੇ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਦੇ ਨਾਲ ਜੋੜ ਕੇ ਖੇਤੀਬਾੜੀ ਨੂੰ ਵਧੇਰੇ ਲਾਹੇਵੰਦ ਅਤੇ ਸੁਖਾਲਾ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਸਮੈਮ ਸਕੀਮ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ 2014-15 ਦੇ ਵਿੱਚ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਮੁਹਿੰਮ ਹੈ, ਜਿਸ ਦਾ ਮੁੱਖ ਉਦੇਸ਼ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਮਨੁੱਖੀ ਅਤੇ ਪਸ਼ੂ ਸ਼ਕਤੀ ਦੀ ਬਜਾਏ ਆਧੁਨਿਕ ਮਸ਼ੀਨਰੀ ਦੀ ਵਰਤੋਂ ਵਧਾ ਕੇ ਖੇਤੀ ਲਾਗਤਾਂ ਨੂੰ ਘਟਾਉਣਾ ਅਤੇ ਉਤਪਾਦਨ ਦੇ ਵਿੱਚ ਵਾਧਾ ਕਰਨਾ ਹੈ। ਪੰਜਾਬ ਦੇ ਵਿੱਚ ਖੇਤੀਬਾੜੀ ਵਿਭਾਗ ਰਾਹੀਂ ਲਾਗੂ ਕੀਤੀ ਇਹ ਸਕੀਮ ਮਜ਼ਦੂਰਾਂ ਦੀ ਘਾਟ ਅਤੇ ਵਾਧੇ ਖੇਤੀਬਾੜੀ ਖਰਚਿਆਂ ਨੂੰ ਮੁੱਖ ਰੱਖਦਿਆਂ ਛੋਟੇ ਅਤੇ ਸੀਮਾਂਤ ਕਿਸਾਨਾਂ ਤੱਕ ਮਹਿੰਗੀ ਮਸ਼ੀਨਰੀ ਪਹੁੰਚਾਉਣ ਦੇ ਨਾਲ ਨਾਲ ਵਾਤਾਵਰਨ ਪੱਖੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਗੱਲ ਕਰਦੇ ਹਾਂ ਸਮੈਮ ਦੇ ਮੁੱਖ ਉਦੇਸ਼ ਦੀ। ਸਮੈਮ ਸਕੀਮ ਦਾ ਉਦੇਸ਼ ਹੈ ਮਸ਼ੀਨੀਕਰਨ ਦਾ ਵਿਸਥਾਰ ਕਰਨਾ, ਉਹਨਾਂ ਖੇਤਰਾਂ ਅਤੇ ਕਿਸਾਨਾਂ ਤੱਕ ਮਸ਼ੀਨੀਕਰਨ ਪਹੁੰਚਾਉਣਾ ਜਿੱਥੇ ਖੇਤੀਬਾੜੀ ਅਜੇ ਵੀ ਪੁਰਾਣੇ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਪਿੰਡਾਂ ਦੇ ਵਿੱਚ ਅਜਿਹੇ ਕੇਂਦਰ ਸਥਾਪਿਤ ਕਰਨਾ ਵੀ ਉਦੇਸ਼ ਹੈ ਜਿੱਥੋਂ ਕਿਸਾਨ ਕਿਰਾਏ 'ਤੇ ਮਸ਼ੀਨਾਂ ਲੈ ਸਕਣ। ਇੱਕ ਹੋਰ ਵੀ ਉਦੇਸ਼ ਹੈ ਖੇਤੀ ਮਸ਼ੀਨਰੀ ਦੀ ਖਰੀਦ ਦੇ ਉੱਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਨਵੀਂ ਤਕਨੀਕ ਅਤੇ ਮਸ਼ੀਨਾਂ ਦੇ ਸੰਚਾਲਨ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਸਭ ਤੋਂ ਅਹਿਮ ਫਾਇਦਾ ਇਹ ਵੀ ਹੈ ਕਿ ਖੇਤੀ ਕਾਰਜਾਂ ਨੂੰ ਤੇਜ਼ ਕੀਤਾ ਜਾ ਸਕੇ ਤਾਂ ਜੋ ਫਸਲਾਂ ਦੀ ਬਿਜਾਈ ਅਤੇ ਕਟਾਈ ਸਹੀ ਸਮੇਂ 'ਤੇ ਕੀਤੀ ਜਾ ਸਕੇ। ਇਸ ਸਕੀਮ ਦੇ ਰਾਹੀਂ ਸਰਕਾਰ ਮਸ਼ੀਨਾਂ ਦੀ ਗੁਣਵੱਤਾ ਅਤੇ ਕਾਰਜਕੁਸ਼ਲਤਾ ਦੀ ਚੰਗੀ ਤਰ੍ਹਾਂ ਜਾਂਚ ਕਰਦੀ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੇ ਸਹੀ ਰੱਖ ਰਖਾਅ ਅਤੇ ਕੁਸ਼ਲ ਸੰਚਾਲਨ ਲਈ ਵਿਸ਼ੇਸ਼ ਤਕਨੀਕੀ ਸਿਖਲਾਈ ਪ੍ਰਦਾਨ ਕਰਦੀ ਹੈ। ਪੰਜਾਬ ਦੀਆਂ ਸਹਿਕਾਰੀ ਸਭਾਵਾਂ ਅਤੇ ਨਿੱਜੀ ਉੱਦਮੀਆਂ ਰਾਹੀਂ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕੀਤੇ ਜਾਂਦੇ ਨੇ ਤਾਂ ਜੋ ਕਿਸਾਨਾਂ ਨੂੰ ਮਹਿੰਗੇ ਸੰਦ ਸਸਤੀਆਂ ਦਰਾਂ ਦੇ ਉੱਤੇ ਕਿਰਾਏ 'ਤੇ ਮੁਹੱਈਆ ਕਰਵਾਏ ਜਾ ਸਕਣ। ਉੱਨਤ ਖੇਤੀ ਲਈ ਵੱਡੇ ਅਤੇ ਮਹਿੰਗੇ ਉਪਕਰਨਾਂ ਲਈ ਵਿਸ਼ੇਸ਼ ਹਾਈਟੈਕ ਹੱਬ ਬਣਾਇਆ ਜਾਂਦਾ ਹੈ। ਇਸ ਦੌਰਾਨ ਪਿੰਡ ਪੱਧਰ ਦੇ ਉੱਤੇ ਮਸ਼ੀਨਰੀ ਬੈਂਕ ਦਾ ਨਿਰਮਾਣ ਕਰਕੇ ਛੋਟੇ ਕਿਸਾਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਕਿ ਸਮੈਮ ਮਸ਼ੀਨ ਦੇ ਅਧੀਨ ਕੌਣ ਲਾਭ ਲੈ ਸਕਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਨਿਰਧਾਰਤ ਸ਼ਰਤਾਂ ਅਤੇ ਯੋਗਤਾ ਅਨੁਸਾਰ ਮੁੱਖ ਤੌਰ 'ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਖੇਤੀਯੋਗ ਜ਼ਮੀਨ ਘੱਟ ਹੁੰਦੀ ਹੈ। ਖੇਤੀ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਮਹਿਲਾ ਕਿਸਾਨਾਂ ਨੂੰ ਵਿਸ਼ੇਸ਼ ਸਬਸਿਡੀ ਛੋਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਅਤੇ ਜਨਜਾਤੀ ਕਿਸਾਨਾਂ ਲਈ ਸਬਸਿਡੀ ਦਰ ਆਮ ਨਾਲੋਂ ਵੱਧ ਰੱਖੀ ਗਈ ਹੈ। ਇਸੇ ਤਰ੍ਹਾਂ ਸਵੈ ਸਹਾਇਤਾ ਸਮੂਹ, ਕਿਸਾਨ ਸਮੂਹ ਜਾਂ ਸਹਿਕਾਰੀ ਸਭਾਵਾਂ ਵੀ ਸਾਂਝੇ ਤੌਰ 'ਤੇ ਮਸ਼ੀਨਰੀ ਬੈਂਕ ਖੋਲ੍ਹ ਸਕਦੀਆਂ ਨੇ, ਬਸ਼ਰਤੇ ਕਿ ਬਿਨੈਕਾਰ ਪੰਜਾਬ ਦਾ ਪੱਕਾ ਵਸਨੀਕ ਹੋਵੇ ਅਤੇ ਉਸ ਕੋਲ ਆਪਣੀ ਖੇਤੀਯੋਗ ਜ਼ਮੀਨ ਉਪਲਬਧ ਹੋਵੇ। ਇਸ ਸਕੀਮ ਦੀ ਸਭ ਤੋਂ ਵੱਡੀ ਖਾਸੀਅਤ ਸਬਸਿਡੀ ਹੈ। ਆਮ ਤੌਰ 'ਤੇ ਵਿਅਕਤੀਗਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ 'ਤੇ 40 ਤੋਂ ਲੈ ਕੇ 50 ਫੀਸਦੀ ਤੱਕ ਸਬਸਿਡੀ ਮਿਲਦੀ ਹੈ, ਜਦਕਿ ਕੁਝ ਵਿਸ਼ੇਸ਼ ਮਸ਼ੀਨਾਂ ਅਤੇ ਕਸਟਮ ਹਾਇਰਿੰਗ ਸੈਂਟਰ ਗਰੁੱਪ ਪ੍ਰੋਜੈਕਟਾਂ ਲਈ ਸਬਸਿਡੀ ਦਰ 80 ਫੀਸਦੀ ਤੱਕ ਵੀ ਹੋ ਸਕਦੀ ਹੈ। ਪੰਜਾਬ ਦੇ ਵਿੱਚ ਪਰਾਲੀ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਹੈਪੀ ਸੀਡਰ, ਸੁਪਰ ਸੀਡਰ, ਮਲਚਰ, ਸਟਰਾ ਚੌਪਰ ਅਤੇ ਜ਼ੀਰੋ ਟਿਲ ਸੀਡ ਡਰਿੱਲ ਦੇ ਉੱਤੇ ਇਸ ਸਕੀਮ ਤਹਿਤ ਭਾਰੀ ਸਬਸਿਡੀ ਮਿਲਦੀ ਹੈ। ਕਿਸਾਨ ਵੀਰੋ, ਪੰਜਾਬ ਦੇ ਵਿੱਚ ਸਮੈਮ ਦੇ ਬਹੁਤ ਹੀ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲੇ ਨੇ। ਇੱਕ ਤਾਂ ਉਤਪਾਦਨ ਦੇ ਵਿੱਚ ਵਾਧਾ ਹੋਇਆ, ਖਰਚਿਆਂ ਦੇ ਵਿੱਚ ਕਮੀ ਆਈ ਹੈ ਅਤੇ ਪਰਾਲੀ ਦਾ ਪ੍ਰਬੰਧਨ ਵੀ ਹੋਣ ਲੱਗ ਪਿਆ। ਇਸ ਦੇ ਨਾਲ ਹੀ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਨੇ। ਮਸ਼ੀਨੀਕਰਨ ਦੇ ਕਾਰਨ ਫਸਲਾਂ ਦੀ ਬਿਜਾਈ ਸਹੀ ਡੂੰਘਾਈ ਅਤੇ ਦੂਰੀ 'ਤੇ ਹੁੰਦੀ ਹੈ, ਜਿਸ ਨਾਲ ਝਾੜ ਦੇ ਵਿੱਚ ਵਾਧਾ ਹੁੰਦਾ ਹੈ। ਕਿਸਾਨਾਂ ਨੇ ਮਜ਼ਦੂਰੀ ਦੇ ਉੱਤੇ ਨਿਰਭਰਤਾ ਘਟਣ ਕਾਰਨ ਖਰਚਿਆਂ ਦੇ ਵਿੱਚ ਬੱਚਤ ਕੀਤੀ ਹੈ। ਇਸ ਸਕੀਮ ਦੇ ਰਾਹੀਂ ਮਿਲੀਆਂ ਮਸ਼ੀਨਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੇ ਵਿੱਚ ਵੀ ਕਮੀ ਆਈ ਹੈ ਅਤੇ ਕਸਟਮ ਹਾਇਰਿੰਗ ਸੈਂਟਰਾਂ ਰਾਹੀਂ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲੇ ਨੇ। ਕਿਸਾਨ ਵੀਰੋ, ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਭਵਿੱਖ ਸਮਾਰਟ ਫਾਰਮਿੰਗ ਦੇ ਵਿੱਚ ਹੈ। ਸਮੈਮ ਵਰਗੀਆਂ ਸਕੀਮਾਂ ਰਾਹੀਂ ਆਧੁਨਿਕ ਤਕਨੀਕ ਦੇ ਨਾਲ ਪੰਜਾਬ ਦੇਸ਼ ਦੇ ਅੰਨ ਭੰਡਾਰ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ। ਇਸ ਸਕੀਮ ਨਾਲ ਸੰਬੰਧਿਤ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਨਜ਼ਦੀਕੀ ਖੇਤੀਬਾੜੀ ਵਿਭਾਗ ਦੇ ਵਿੱਚ ਸੰਪਰਕ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
0: ਸਮੈਮ ਸਕੀਮਾਂ ਕਿਸਾਨਾਂ ਲਈ ਵਰਦਾਨ, ਜਾਣਕਾਰੀ ਦੇ ਰਹੇ ਸਨ ਧਰਮਿੰਦਰ ਸਿੰਘ ਸੰਧੂ।
4: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ ਹੈ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7:10 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਹਾਂਜੀ ਦੋਸਤੋ, ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ। ਇਸ ਪ੍ਰੋਗਰਾਮ 'ਤੇ ਅੱਜ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਨੇ ਇਕਵਿੰਦਰ ਕੌਰ ਅਤੇ ਤਕਨੀਕੀ ਸਹਿਯੋਗੀ ਨੇ ਰਾਧੇਸ਼ਾਮ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਨਾਲ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨਸ। ਉਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਖਾਸ ਡਾਇਲ ਆਊਟ ਹੋਵੇਗਾ, ਜਿਸ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਸ਼ਖਸੀਅਤ ਬਾਰੇ ਗੱਲਬਾਤ ਹੋਵੇਗੀ। ਮਾਲਵਾ ਖੇਤਰ ਦੀਆਂ ਖਬਰਾਂ ਅਤੇ ਕੁਝ ਹੋਰ ਜਾਣਕਾਰੀ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਗੀਤ ਸੰਗੀਤ।

ਪੰਜਾਬੀ ਫਿਲਮੀ ਗੀਤ ਸਾਡੇ ਕੇਂਦਰ ਤੋਂ ਸੁਣਵਾਏ ਜਾਂਦੇ ਨੇ। ਵੇਲਾ ਹੁੰਦਾ ਸਵੇਰੇ 8:40 ਦਾ ਪ੍ਰੋਗਰਾਮ ਹੈ ਫਿਲਮੀ ਜੰਕਸ਼ਨ। ਐਨ ਸੀ ਆਰ ਟੀ ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ ਦਾ ਵੇਲਾ ਹੋਵੇਗਾ ਸਵੇਰੇ 10:02 ਦਾ। ਪੰਜਾਬੀ ਗੀਤਾਂ ਦੀਆਂ ਫੋਨ ਇਨਫਰਮਾਇਸ਼ਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਸਵੇਰੇ 10:32 ਤੇ, ਹਿੰਦ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਸਵੇਰੇ 11:02 ਤੇ ਵਟਸਐਪ ਫਰਮਾਇਸ਼ਾਂ ਸਰੋਤਿਆਂ ਦੀਆਂ ਸ਼ਾਮਲ ਕੀਤੀਆਂ ਜਾਣਗੀਆਂ ਹਿੰਦੀ ਫਿਲਮੀ ਗੀਤਾਂ ਦੇ ਲਈ। ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਸਮਾਂ ਹੋਵੇਗਾ ਸਵੇਰੇ 11:30 ਦਾ। ਦੁਪਹਿਰ 12:05 ਤੇ ਸੁਆਣੀਆਂ ਦਾ ਪ੍ਰੋਗਰਾਮ ਪ੍ਰਸਾਰਿਤ ਹੋਵੇਗਾ ਨਾਰੀ ਲੋਕ। ਦੁਪਹਿਰ 1:00 ਪ੍ਰੋਗਰਾਮਾਂ ਦਾ ਵੇਰਵਾ ਤੁਹਾਨੂੰ ਦੱਸਿਆ ਜਾਵੇਗਾ। 1:02 ਤੇ ਹਿੰਦੀ ਫਿਲਮੀ ਗੀਤ ਤੁਸੀਂ ਸੁਣਦੇ ਹੋ, ਤੁਹਾਡੇ ਖਤਾਂ ਅਤੇ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਹੈ ਨਗਮੇ। ਦਿਨੇ 2:00 ਫੌਜੀ ਵੀਰਾਂ ਦਾ ਪ੍ਰੋਗਰਾਮ ਸਰਫਰੋਸ਼। ਬਾਅਦ ਦੁਪਹਿਰ 2:30 ਦਾ ਵੇਲਾ ਹੋਵੇਗਾ ਦੋ ਤੇਰੀਆਂ ਦੋ ਮੇਰੀਆਂ ਦਾ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਏ। ਇਸ ਵਿਸ਼ੇ 'ਤੇ ਸਰੋਤਿਆਂ ਦੇ ਨਾਲ ਅੱਜ ਗੱਲਾਂ ਹੋਣਗੀਆਂ।

ਸ਼ਾਮੀ 4 ਵਜੇ ਤੋਂ 5 ਵਜੇ ਤੱਕ ਖਾਸ ਪ੍ਰੋਗਰਾਮ ਰੇਡੀਓ ਓਪੀਡੀ ਦੇ ਵਿੱਚ ਯੋਗ ਨੂੰ ਅਪਣਾਓ, ਰੋਗ ਨੂੰ ਭਜਾਓ, ਇਸ ਬਾਰੇ ਖਾਸ ਤੌਰ ਦੇ ਉੱਤੇ ਮਾਹਿਰ ਹੈ ਜਿਹੜੇ ਉਹ ਸ਼ਾਮਿਲ ਹੋਣਗੇ, ਕਿਰਨਜੀਤ ਕੌਰ। ਲਾਈਵ ਫੋਨ ਇਨ ਪ੍ਰੋਗਰਾਮ ਹੋਵੇਗਾ, ਸਰੋਤੇ ਇਸ ਵਿੱਚ ਸ਼ਾਮਿਲ ਹੋ ਸਕਦੇ ਨੇ, ਆਪਣੇ ਸਵਾਲ ਰੱਖ ਸਕਦੇ ਨੇ 0175-2482-494 'ਤੇ। ਗੱਲਾਂ 'ਚੋਂ ਗੱਲ ਦਾ ਵੇਲਾ ਸ਼ਾਮ 5:02 ਦਾ। ਸ਼ਾਮੀ 5:30 ਵਜੇ ਕਿਸਾਨ ਬਾਣੀ ਪ੍ਰੋਗਰਾਮ ਦੇ ਵਿੱਚ ਕਿਸਾਨ ਵੀਰਾਂ ਦੇ ਲਈ ਜਾਣਕਾਰੀ ਹੋਵੇਗੀ, ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਟੀਕਾਕਰਨ ਬਾਰੇ ਮਾਹਿਰ ਹੋਣਗੇ ਡਾਕਟਰ ਰੋਹਿਤ ਗੁਪਤਾ। ਸ਼ਾਮੀ 6:05 'ਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਂਦਾ ਹੈ। ਨੌਜਵਾਨ ਦੋਸਤਾਂ ਦਾ ਪ੍ਰੋਗਰਾਮ ਵਿਬਗੇਅਰ ਹੋਵੇਗਾ ਸ਼ਾਮ 6:30 ਵਜੇ।

ਸਰੋਤਿਆਂ ਨੂੰ ਦੱਸ ਦਈਏ ਕਿ ਪਹਿਲਾਂ ਪ੍ਰਸਾਰਿਤ ਹੁੰਦੇ ਸ਼ਾਮ 7:30 ਵਜੇ ਪੰਜਾਬੀ ਵਿੱਚ ਖਬਰਾਂ ਦੇ ਬੁਲੇਟਿਨ ਦਾ ਜਿਹੜਾ ਵੇਲਾ ਹੈ ਉਹ ਬਦਲ ਚੁੱਕਿਆ ਹੈ ਅਤੇ ਉਹ ਸ਼ਾਮੀ 7 ਵਜੇ ਪ੍ਰਸਾਰਿਤ ਹੋਣਗੀਆਂ ਸਾਡੇ ਦਿੱਲੀ ਕੇਂਦਰ ਤੋਂ। 7:10 'ਤੇ ਵਿਸ਼ੇਸ਼ ਦੋਭਾਸ਼ੀ ਲੜੀ ਹੈ ਜਿਹੜੀ, ਉਸ ਦਾ ਪ੍ਰਸਾਰਣ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਮੁਕੰਮਲ ਹੋਣ ਦੇ ਮੌਕੇ 'ਤੇ। ਰਾਤ 7:45 ਪੰਜਾਬੀ ਅਤੇ ਹਿੰਦੀ ਫਿਲਮੀ ਗੀਤ ਤੁਸੀਂ ਆਪਣੀਆਂ ਫਰਮਾਇਸ਼ਾਂ 'ਤੇ ਸੁਣਦੇ ਹੋ। ਪ੍ਰੋਗਰਾਮ ਹੈ ਸ਼ਾਮ ਸੁਹਾਨੀ। ਰਾਤੀਂ 7:15 ਦਾ ਵੇਲਾ ਹੋਵੇਗਾ, ਗੈਰ ਫਿਲਮੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਸਾਡੇ ਕੇਂਦਰ ਤੋਂ। 10:02 'ਤੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੀਆਂ ਪੰਜਾਬੀ ਗੀਤਾਂ ਦੇ ਲਈ ਵਟਸਐਪ 'ਤੇ ਖਤਾਂ 'ਤੇ ਆਧਾਰਿਤ ਫਰਮਾਇਸ਼ਾਂ ਸ਼ਾਮਿਲ ਕੀਤੀਆਂ ਜਾਣਗੀਆਂ। ਰਜਨੀਗੰਧਾ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਹੋਵੇਗਾ ਰਾਤ 10:30 ਅਤੇ ਰਾਤ 11:10 'ਤੇ ਸਾਡੇ ਕੇਂਦਰ ਤੋਂ ਪ੍ਰੋਗਰਾਮਾਂ ਦਾ ਵੇਲਾ ਖਤਮ ਹੋਵੇਗਾ। ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਤੋਂ ਬਾਅਦ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਨਿਊਜ਼ ਹੈੱਡਲਾਈਨਸ 'ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਲੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ੍ਰੀ ਮੋਦੀ ਨੇ G7 ਸਿਖਰ ਸੰਮੇਲਨ ਤੋਂ ਅਲੱਗ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਸ੍ਰੀ ਮੋਦੀ ਨੇ ਜਰਮਨ ਚਾਂਸਲਰ ਫਰੈਡਰਿਕ ਮੇਟਸ ਨਾਲ ਵੀ ਦੁਵੱਲੀ ਮੀਟਿੰਗ ਕੀਤੀ ਏ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਵੇਗਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਆਪਰੇਸ਼ਨ ਸਿੰਦੂਰ 2 ਦੀਆਂ ਤਿਆਰੀਆਂ ਦੀ ਤਜਵੀਜ਼ ਏ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਤਕਾਰ ਨੇ ਖੁਲਾਸਾ ਕੀਤਾ ਏ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਏ। ਸ੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਕੀਆਂ ਕਾਇਮ। ਪੰਜਾਬ ਦੇ ਖਜ਼ਾਨਾ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਇਲ ਅਲਕੋਹਲ 'ਤੇ ਪਾਬੰਦੀ ਲਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਏ। ਅਤੇ ਕ੍ਰਿਕਟ ਵਿੱਚ ਭਾਰਤ ਨੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਸੂਫੀਆਨਾ ਕਲਾਮ ਸੁਣਦੇ ਹਾਂ, ਆਵਾਜ਼ ਏ ਹੰਸਰਾਜ ਹੰਸ ਦੀ।

0: ਹਾਂਜੀ ਸਰੋਤਿਓ, ਤੁਸੀਂ ਜਿਵੇਂ ਜਾਣਦੇ ਹੋ ਕਿ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦਾ ਦਿਹਾੜਾ ਜਿਹੜਾ ਉਹ ਯਾਦ ਕੀਤਾ ਜਾ ਰਿਹਾ। ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਹ ਜ਼ਿਕਰ ਹੈ ਜਿਹੜਾ ਉਹ ਹਮੇਸ਼ਾ ਹੀ ਆਉਂਦਾ ਹੈ ਕਿ ਉਹ ਅਡੋਲ ਹੈ, ਉਹ ਸਹਿਜ ਹੈ, ਸਮੇਂ ਦੇ ਸੇਕ ਸਾਹਮਣੇ, ਅੱਜ ਸ਼ਾਂਤੀ ਦਾ ਪੁੰਜ ਹੈ, ਬਲਦੀ ਹੋਈ ਰੇਤ ਸਾਹਮਣੇ, ਤਪਦੀ ਹੋਈ ਧੁੱਪ ਨੇ ਧੀਰਜ ਹੈ ਉਹਦਾ ਪਰਖਿਆ, ਗੁਰੂ ਤਾਂ ਪਾਣੀ ਵਿੱਚ ਹੈ, ਹੁਕਮੋਂ ਜ਼ਰਾ ਨਾ ਫਰਕਿਆ। ਲਾਹੌਰ ਵਿੱਚ ਧਾਰਮਿਕ ਆਜ਼ਾਦੀ, ਮੁਖੀ ਮਨੁੱਖੀ ਹੱਕਾਂ ਅਤੇ ਸੱਚ ਦੀ ਰਾਖੀ ਕਰਦਿਆਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ। ਬਲਦੀ ਬਾਲੂ, ਤਪਦੀ ਤਵੀ, ਸਿਖਰ ਦੁਪਹਿਰ ਅਤੇ ਉਬਲਦਾ ਪਾਣੀ, ਉਹਨਾਂ ਦੀ ਅਡੋਲਤਾ ਸ਼ਾਂਤੀ ਦੇ ਸਾਹਮਣੇ ਹਾਰ ਗਿਆ ਅਤੇ ਗੁਰੂ ਸਾਹਿਬ ਤੇਰਾ ਭਾਣਾ ਮੀਠਾ ਲਾਗੇ ਦਾ ਹੁਕਮ ਮੰਨਦਿਆਂ ਰਾਵੀ ਦੇ ਦਰਿਆ ਵਿੱਚ ਲੀਨ ਹੋ ਗਏ। ਤਾਂ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ, ਉਹਨਾਂ ਦੀ ਸ਼ਖਸੀਅਤ 'ਤੇ ਅੱਜ ਗੱਲ ਕਰਨ ਦੇ ਲਈ ਸਾਡੇ ਨਾਲ ਖਾਸ ਤੌਰ ਦੇ ਉੱਤੇ ਫੋਨ ਲਾਈਨ 'ਤੇ ਸ਼ਾਮਿਲ ਹੋ ਚੁੱਕੇ ਨੇ ਡਾਕਟਰ ਸਿਮਰਨਜੀਤ ਕੌਰ, ਪ੍ਰੋਫੈਸਰ ਧਰਮ ਅਧਿਐਨ, ਪੰਥ ਰਤਨ ਜਥੇਦਾਰ, ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਬਹਾਦਰਗੜ੍ਹ ਪਟਿਆਲਾ ਤੋਂ। ਅਸੀਂ ਆਪਣੇ ਸਰੋਤਿਆਂ ਨੂੰ ਵੀ ਦੱਸ ਦਈਏ ਕਿ ਇਹ ਆਵਾਜ਼ ਤੁਹਾਡੇ ਲਈ ਨਵੀਂ ਨਹੀਂ ਹੈ, ਜਾਣੀ ਪਹਿਚਾਣੀ ਹੈ, ਕਿਉਂਕਿ ਇਹ ਆਕਾਸ਼ਵਾਣੀ ਪਟਿਆਲਾ ਦੇ ਬਤੌਰ ਅਨਾਊਂਸਰ ਵੀ ਰਹਿ ਚੁੱਕੇ ਨੇ। ਤੁਹਾਡਾ ਸਵਾਗਤ ਹੈ ਸਿਮਰਨ ਇਸ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਮਿਹਰਬਾਨੀ ਵਰਿੰਦਰ ਸਿੰਘ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਡਾਕਟਰ ਸਿਮਰਨਜੀਤ ਕੌਰ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਜਿਹੜੀ ਲਸਾਨੀ ਸ਼ਹਾਦਤ ਹੈ ਉਹ ਅੱਜ ਦੇ ਦਿਨ ਲਾਹੌਰ ਦੇ ਵਿੱਚ ਇਹ ਪੂਰੇ ਦਾ ਪੂਰਾ ਜਿਹੜਾ ਘਟਨਾਕ੍ਰਮ ਹੈ, ਦ੍ਰਿਸ਼ ਹੈ ਜਿਹੜਾ ਉਹ ਵਾਪਰਿਆ ਸੀ, ਤਾਂ ਅਸੀਂ ਸ਼ੁਰੂਆਤ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਤੁਹਾਡੇ ਤੋਂ ਸਮਝਣਾ ਚਾਹਾਂਗੇ।
1: ਹਾਂਜੀ, ਜਿਵੇਂ ਸਰੋਤੇ ਜਾਣਦੇ ਨੇ ਕਿ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦਾ ਜਨਮ ਜਿਹੜਾ ਉਹ 15 ਅਪ੍ਰੈਲ 1563 ਈਸਵੀ ਨੂੰ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਹੋਇਆ ਨਾ, ਤੇ ਉਹਨਾਂ ਦਾ ਜਨਮ ਬੀਬੀ ਭਾਨੀ ਜੀ ਦੀ ਕੁੱਖੋਂ ਤੇ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਗੁਰੂ ਸਾਹਿਬ ਬਚਪਨ ਤੋਂ ਹੀ ਸੀ ਨਿਮਰਤਾ ਦੇ ਪੁੰਜ, ਭਗਤੀ ਭਾਵਨਾ ਵਾਲੇ, ਹਨਾ, ਮਿੱਠੀ ਬੋਲੀ ਵਾਲੇ, ਤੇ ਜਿਹੜੇ ਆਪਣੇ ਫਰਜ਼ਾਂ ਪ੍ਰਤੀ ਉਹ ਬੜੇ ਸੁਚੇਤ ਸੀ
0: ਜੀ।
1: ਪਰ ਜਿਹੜੇ ਉਹਨਾਂ ਦੇ ਭਰਾਤਾ ਸੀਗੇ ਬਾਬਾ ਪ੍ਰਿਥੀ ਚੰਦ, ਉਹਨਾਂ ਦੇ ਕੁਛ ਕਾਰਜਾਂ ਕਰਕੇ ਜਾਂ ਉਹਨਾਂ ਦੇ ਲਾਲਚੀ ਸੁਭਾਅ ਕਰਕੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਨਾਰਾਜ਼ ਕਰ ਲਿਆ ਸੀ, ਤੇ ਗੁਰੂ ਸਾਹਿਬ ਦੇ ਫਰਜ਼ਾਂ ਪ੍ਰਤੀ ਸੁਚੇਤ ਹੋਣ ਕਰਕੇ ਜਾਂ ਇਹਨਾਂ ਦੀ ਭਾਵਨਾ ਕਰਕੇ, ਹਨਾ, ਇਹਨਾਂ ਦੇ ਸੁਭਾਅ ਕਰਕੇ, ਨਿਮਰਤਾ ਦੇ ਪੁੰਜ ਹੋਣ ਕਰਕੇ ਗੁਰੂ ਸਾਹਿਬ ਨੇ ਜਿਹੜੀ ਗੁਰਗੱਦੀ ਸੀ ਗੁਰੂ ਰਾਮਦਾਸ ਜੀ ਨੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪੀ
0: ਜੀ।
1: ਤੇ ਇਸ ਤਰ੍ਹਾਂ ਗੁਰੂ ਸਾਹਿਬ ਸਿੱਖਾਂ ਦੇ ਜਿਹੜੇ 5ਵੇਂ ਗੁਰੂ ਅਖਵਾਏ
0: ਜੀ।
1: ਤੇ ਜਿਹੜਾ ਇਹਨਾਂ ਦਾ ਭਰਾ ਸੀ ਬਾਬਾ ਪ੍ਰਿਥੀ ਚੰਦ, ਉਹ ਜਦੋਂ ਗੁਰੂ ਸਾਹਿਬ ਗੁਰਗੱਦੀ ਤੇ ਵਿਰਾਜਮਾਨ ਹੋਏ ਤਾਂ ਉਸ ਤੋਂ ਬਾਅਦ ਉਹ ਲਗਾਤਾਰ ਗੁਰੂ ਸਾਹਿਬ ਦੇ ਕਾਰਜਾਂ ਦੇ ਵਿੱਚ ਕੋਈ ਨਾ ਕੋਈ ਰੁਕਾਵਟਾਂ ਪੈਦਾ ਕਰਦੇ ਰਹੇ, ਜਿਵੇਂ ਮਸੰਦਾਂ ਤੋਂ ਕਦੇ ਪੈਸੇ ਖੋਹ ਲੈਣੇ, ਕਦੇ ਮੁਗਲ ਬਾਦਸ਼ਾਹ ਕੋਲ ਉਹਨਾਂ ਦੀ ਸ਼ਿਕਾਇਤ ਕਰਨੀ, ਹੈ ਨਾ, ਤਾਂ ਕਿ ਉਹਨਾਂ ਦੇ ਜਿਹੜੇ ਕਾਰਜਾਂ ਦੇ ਵਿੱਚ ਰੁਕਾਵਟ ਪੈਂਦੀ ਰਹੀ। ਪਰ ਜਿਹੜੇ ਗੁਰੂ ਸਾਹਿਬ ਸੀ ਉਹਨਾਂ ਨੇ ਪਰਮਾਤਮਾ ਵੱਲ ਮੁੱਖ ਰੱਖਦਿਆਂ ਜਿਹੜੇ ਆਪਣੇ ਕਾਰਜ ਸੀ ਉਹਨਾਂ ਨੂੰ ਜਾਰੀ ਰੱਖਿਆ।
0: ਬਿਲਕੁਲ,
1: ਉਹਨਾਂ ਨੇ ਜਿਹੜਾ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਜਿਹੜਾ ਕਾਰਜ ਸੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾਇਆ ਸੀ ਉਹ ਇਹਨਾਂ ਨੇ ਕੰਪਲੀਟ ਕਰਵਾਇਆ। ਫਿਰ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਤਿਆਰ ਕਰਵਾਇਆ। ਤੇ ਜਿਹੜੀ ਖਾਸ ਗੱਲ, ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਜਿਹੜੇ 4 ਦਰਵਾਜ਼ੇ ਰੱਖੇ ਤੇ ਸਾਂਝੀਵਾਲਤਾ ਦਾ ਉਦੇਸ਼ ਦਿੱਤਾ।
0: ਬਿਲਕੁਲ, ਸਾਰੇ ਧਰਮਾਂ ਦੇ ਲਈ ਇਹ ਸਾਂਝਾ ਕੇਂਦਰ ਹੈ।
1: ਹਾਂਜੀ ਬਿਲਕੁਲ, ਤੇ ਜਿਹੜਾ ਇਹ ਪਾਵਨ ਸਥਾਨ ਆ ਤੁਸੀਂ ਅੱਜ ਵੀ ਜਾਓਗੇ ਨਾ ਵੀ ਇਹ ਸਥਾਨ ਦਾ ਜਿਹੜਾ ਇੱਕ ਔਰਾ ਹੀ ਅਲੱਗ ਹੈ, ਹਨਾ
0: ਜੀ,
1: ਵੀ ਇੱਥੇ ਹਰ ਵਰਨ ਦੇ ਲੋਕ ਆਉਂਦੇ ਨੇ।
0: ਬਿਲਕੁਲ,
1: ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜਿਹੜਾ ਤਰਨ ਤਾਰਨ ਸਾਹਿਬ ਆ ਉਹ ਸਰੋਵਰ ਦੀ ਸਥਾਨ ਦੀ ਜਿਹੜੀ ਸਥਾਨ ਕਰਵਾਇਆ ਨਾ ਤਿਆਰ ਕਰਵਾਇਆ
0: ਜੀ।
1: ਤੇ ਗੁਰੂ ਸਾਹਿਬ ਦਾ ਜਿਹੜਾ ਵਿਆਹ ਸੀ ਉਹ ਮਾਤਾ ਗੰਗਾ ਜੀ ਨਾਲ ਹੋਇਆ ਤੇ ਉਹਨਾਂ ਦੀ ਕੁੱਖੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ
0: ਜੀ।
1: ਤੇ ਬਾਲਕ ਦਾ ਜਦੋਂ ਜਨਮ ਹੋਇਆ ਨਾ ਤਾਂ ਗੁਰੂ ਸਾਹਿਬ ਉਸ ਟਾਈਮ ਵਡਾਲੀ ਦੇ ਇਲਾਕੇ ਦੇ ਵਿੱਚ ਸੀ। ਤਾਂ ਗੁਰੂ ਸਾਹਿਬ ਨੇ ਉਸ ਇਲਾਕੇ ਦੇ ਵਿੱਚ ਪਾਣੀ ਦੀ ਕਿੱਲਤ ਨੂੰ ਦੇਖਦਿਆਂ 6 ਹਲਟਾਂ ਵਾਲਾ ਇੱਕ ਖੂਹ ਲਗਵਾਇਆ ਉੱਥੇ, ਜਿੱਥੇ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਹੈ
0: ਜੀ।
1: ਤੇ ਉਸ ਤੋਂ ਬਿਨਾਂ ਜਿਨ੍ਹਾਂ ਜਿਵੇਂ ਗੁਰੂ ਸਾਹਿਬ ਨੇ ਅਨੇਕਾਂ ਕਾਰਜ ਕਰਵਾਏ ਨਾ, ਉਹਨਾਂ ਚੋਂ ਜਿਹੜਾ ਵਿਸ਼ੇਸ਼ ਕਾਰਜ ਉਹ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦੇ ਰਾਹੀਂ, ਆ ਜਿਹੜੇ ਆਪਣੇ 4 ਗੁਰੂ ਸਾਹਿਬਾਨ ਹੋਏ ਪਹਿਲਾਂ
0: ਜੀ,
1: ਉਹਨਾਂ ਦੀ ਜਿਹੜੀ ਬਾਣੀ ਸੀ ਉਹਨੂੰ ਇਕੱਤਰ ਕਰਵਾਇਆ। ਤੇ ਇਸੇ ਤਰ੍ਹਾਂ ਉਸ ਵੇਲੇ ਦੇ ਸੂਫੀ ਫਕੀਰਾਂ ਤਾਂ ਭਗਤਾਂ ਉਹਨਾਂ ਦੀ ਬਾਣੀ ਵੀ ਇਕੱਤਰ ਕੀਤੀ
0: ਜੀ।
1: ਤੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਰਾਮਸਰ ਸਾਹਿਬ ਤੁਸੀਂ ਜ਼ਰੂਰ ਗਏ ਹੋਣੇ ਆ
0: ਜੀ,
1: ਉਸ ਸਥਾਨ ਦੇ ਜਿਹੜਾ ਸਰੋਵਰ ਹੈ ਉਹਦੇ ਕਿਨਾਰੇ ਤੰਬੂ ਲਾਇਆ, ਤੇ ਉੱਥੇ ਜਿਹੜੀ ਇਹ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਤਿਆਰ ਕਰਵਾਈ ਗਈ, ਜਿਸਦੇ ਜਿਹੜੇ ਲਿਖਾਰੀ ਸੀ ਉਹ ਭਾਈ ਗੁਰਦਾਸ ਜੀ ਸੀ
0: ਜੀ।
1: ਤੇ ਜਿਹੜੀ ਪਹਿਲੀ ਬੀੜ ਤਿਆਰ ਹੋਈ ਉਹ 1604 ਈਸਵੀ ਨੂੰ ਤਿਆਰ ਹੋਈ, ਤੇ ਜਿਹੜਾ ਉਹਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ, ਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ
0: ਜੀ।
1: ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਧਰਮ ਦੇ ਲਈ ਜਿਹੜੇ ਕਾਰਜ ਸੀ ਉਹ ਰੋਕਾਂ ਦੇ ਬਾਵਜੂਦ ਵੀ ਸੀ ਜਿਹੜੇ ਉਹ ਜਾਰੀ ਰੱਖੇ।
0: ਬਿਲਕੁਲ, ਗੁਰੂ ਸਾਹਿਬ ਦੀ ਬਾਣੀ ਦਾ ਜਿਹੜਾ ਪ੍ਰਕਾਸ਼ ਹੈ ਉਹ ਸਭਨਾਂ ਮਨੁੱਖਾਂ ਨੂੰ ਜਿਹੜਾ ਹੈ ਇੱਕੋ ਜੋਤ ਦਾ ਪਸਾਰਾ ਜਿਹੜਾ ਮੰਨਦਾ ਹੈ। ਅਤੇ ਜਿਵੇਂ ਗੁਰੂ ਸਾਹਿਬ ਅੰਗ 885

0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਫਰਮਾਉਂਦੇ ਨੇ, ਕੋਈ ਬੋਲੇ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ। ਤਾਂ ਅਸੀਂ ਚਾਹਾਂਗੇ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਏ ਤਾਂ ਉਸ ਦੇ ਵਿੱਚ ਸਾਂਝੀਵਾਲਤਾ ਦਾ, ਸਾਰੇ ਧਰਮਾਂ ਦੇ ਲਈ ਜਿਹੜਾ ਸਹਿਣਸ਼ੀਲਤਾ ਦਾ ਸੰਕਲਪ ਹੈ ਉਸਨੂੰ ਵੀ ਅਸੀਂ ਸਮਝਣਾ ਚਾਹਾਂਗੇ।
1: ਬਿਲਕੁਲ ਜੀ, ਗੁਰੂ ਸਾਹਿਬ ਨੇ ਆਪਣੀ ਬਾਣੀ ਬਾਣੀ ਰਾਹੀਂ ਨਾ ਕਿਸੇ ਖਾਸ ਨਹੀਂ, ਉਹਨਾਂ ਨੇ ਸਮੁੱਚੀ ਲੋਕਾਈ ਨੂੰ ਨਾਲ ਲੈ ਕੇ ਹਨਾ ਸਮੁੱਚੀ ਲੋਕਾਈ ਲਈ ਸੰਦੇਸ਼ ਦਿੱਤਾ। ਜਿਹੜਾ ਗੁਰੂ ਸਾਹਿਬ ਦਾ ਸਾਂਝੀਵਾਲਤਾ ਦਾ ਸੰਦੇਸ਼ ਸੀ ਉਹਨਾਂ ਦੀ ਬਾਣੀ ਦੇ ਰਾਹੀਂ, ਕਾਰਜਾਂ ਦੇ ਰਾਹੀਂ, ਜਿਹੜਾ ਉਹ ਮੇਨ ਕਰਕੇ ਜਿਹੜਾ ਉਹਨਾਂ ਦੀ ਸ਼ਹਾਦਤ ਦਾ ਕਿਤੇ ਨਾ ਕਿਤੇ ਕਾਰਨ ਉਹ ਵੀ ਬਣਿਆ
0: ਜੀ।
1: ਕਿਉਂਕਿ ਜਿਹੜੇ ਉਸ ਟਾਈਮ ਦੇ ਲੋਕ ਸੀ ਉਹ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਰਹੇ ਸੀ, ਉਹਨਾਂ ਦੀ ਬਾਣੀ ਤੋਂ, ਉਹਨਾਂ ਦੇ ਸਿਧਾਂਤਾਂ ਤੋਂ, ਤੇ ਫਿਰ ਉਹ ਸਿੱਖ ਧਰਮ ਵੱਲ ਆ ਰਹੇ ਸੀ। ਇਸੇ ਕਾਰਨ ਉਹ ਕਈ ਕਾਰਨ ਇਕੱਠੇ ਹੋਏ ਜਿਹੜੇ ਉਹਨਾਂ ਦੀ ਸ਼ਹਾਦਤ ਦਾ ਕਾਰਨ ਵੀ ਬਣੇ
0: ਜੀ। ਤਾਂ ਇਹਦੇ ਵਿੱਚੋਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸ਼ਹਾਦਤ ਦੇ ਬਹੁਤ ਸਾਰੇ ਤਤਕਾਲੀ ਰਾਜਸੀ ਕਾਰਨ ਵੀ ਰਹੇ, ਅਤੇ ਉੱਥੇ ਹੀ ਗੁਰੂ ਸਾਹਿਬ ਦਾ ਜਿਹੜਾ ਇਹ ਧਰਮ ਪ੍ਰਚਾਰ ਪ੍ਰਸਾਰ ਹੈ ਜਿਹੜਾ ਉਹ ਉਸ ਵੇਲੇ ਦੀ ਹਕੂਮਤ ਦੀਆਂ ਅੱਖਾਂ ਦੇ ਵਿੱਚ ਕਿਤੇ ਨਾ ਕਿਤੇ ਰੜਕਦਾ ਰਿਹਾ, ਅਤੇ ਉਹਨਾਂ ਨੂੰ ਇਹ ਸਮਝ ਆਉਣ ਲੱਗ ਪਈ ਸੀ ਕਿ ਸੱਚ ਦਾ ਪ੍ਰਕਾਸ਼ ਹੈ ਜਿਹੜਾ ਉਹ ਲੋਕਾਂ ਤੱਕ ਜਾਣਾ ਸ਼ੁਰੂ ਹੋ ਚੁੱਕਿਆ ਹੈ, ਲੋਕ ਇਸ ਚੀਜ਼ ਨੂੰ ਸਮਝਣਾ ਸ਼ੁਰੂ ਹੋ ਚੁੱਕੇ ਨੇ ਕਿ ਸਾਰੀ ਦੁਨੀਆ ਜਿਹੜੀ ਹੈ ਉਹ ਇੱਕੋ ਜੋਤ ਦਾ ਪਸਾਰਾ, ਇੱਕੋ ਜੋਤ ਦੇ ਵਿੱਚੋਂ ਹੈ ਜਿਹੜਾ ਸਾਰਾ ਕੁਝ ਸਮਾਇਆ ਹੋਇਆ। ਤਾਂ ਸਾਰੇ ਵਰਣਾਂ ਦਾ ਖੰਡਨ ਕਰਨਾ, ਜ਼ਾਤਾਂ ਪਾਤਾਂ ਦਾ ਖੰਡਨ ਕਰਨਾ, ਇਹ ਜਿਵੇਂ ਪਹਿਲੇ ਗੁਰੂ ਸਾਹਿਬਾਨ ਤੋਂ ਹੀ ਹੈ ਜਿਹੜਾ ਇਹ ਫਲਸਫਾ ਚੱਲਦਾ ਆਇਆ। ਤਾਂ ਇਹ ਸਾਰੀਆਂ ਸਮੁੱਚੀਆਂ ਚੀਜ਼ਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਹੋਰ ਕਾਰਨਾਂ ਦੇ ਨਾਲ ਰਲ ਕੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਾਰਨ ਬਣਦੀਆਂ ਨੇ।
1: ਹਾਂਜੀ ਬਿਲਕੁਲ, ਜਿਵੇਂ ਗੁਰੂ ਸਾਹਿਬ ਨੇ ਜਿਹੜੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰੀ ਹੈ ਨਾ, ਜਿਹੜਾ ਜ਼ੁਲਮ ਦੇ ਖਿਲਾਫ ਗੁਰੂ ਸਾਹਿਬ ਨੇ ਜਿਹੜਾ ਮੇਨ ਸੀ ਸਾਂਝੀਵਾਲਤਾ ਦਾ ਸੰਦੇਸ਼ ਹੈ ਨਾ, ਉਹਦੇ ਕਰਕੇ ਗੁਰੂ ਸਾਹਿਬ ਨੂੰ ਜਿਹੜੇ ਤਸੀਹੇ ਸਹਿਣੇ ਪਏ। ਜੇ ਆਪਾਂ ਕਹੀਏ ਵੀ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ 30 ਮਈ 1606 ਈਸਵੀ ਨੂੰ ਹੋਈ ਹੈ ਨਾ
0: ਜੀ,
1: ਪਰ ਉਹਦਾ ਜਿਹੜਾ ਇੱਕ ਕਾਰਨ ਬਾਬੇ ਪ੍ਰਿਥੀਏ ਦੀ ਵਿਰੋਧਤਾ ਵੀ ਸੀ। ਉਹ ਹੈ ਭਾਵੇਂ ਇੱਕ ਘਰੇਲੂ ਮਸਲਾ ਸੀ, ਪਰ ਉਹ ਘਰੇਲੂ ਮਸਲੇ ਨੂੰ ਤੂਲ ਦੇ ਦੇ ਕੇ ਹਨਾ ਵੀ ਉਹਨੂੰ ਇਸ ਤਰ੍ਹਾਂ ਬਣਾ ਲਿੱਤਾ ਗਿਆ ਕਿ ਉਹ ਸੁਲਹੀ ਤੇ ਜਿਹੜੇ ਸੁਲਭੀ ਖਾਨ ਸੀ ਉਹ ਨਾਲ ਲੈ ਕੇ ਵੀ ਇਹ ਮਸਲਾ ਵੱਧਦਾ ਗਿਆ
0: ਜੀ।
1: ਇਸ ਕਾਰਨ ਜਿਹੜੀ ਗੁਰੂ ਘਰ ਦੀ ਜਿਹੜੀ ਸਾਂਝੀਵਾਲਤਾ ਦੇ ਵਿਰੋਧੀ ਸੀ ਉਹਨਾਂ ਨੇ ਸਰਕਾਰੀ ਦਰਬਾਰੇ ਸ਼ਿਕਾਇਤਾਂ ਕੀਤੀਆਂ। ਇਸ ਤੋਂ ਬਾਅਦ ਜਿਹੜਾ ਅਕਬਰ ਦਾ ਦਰਬਾਰੀ ਸੀ ਬੀਰਬਲ
0: ਜੀ,
1: ਉਹਨੇ ਜਿਹੜੀਆਂ ਸ਼ਿਕਾਇਤਾਂ ਸੀ ਨਾ ਉਹਨਾਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਉਹਨੇ, ਵੀ ਉਹ ਪੂਰਾ ਇਹਦੇ ਵਿੱਚ ਯੋਗਦਾਨ ਉਹਨੇ ਪਾਇਆ ਬੀਰਬਲ ਨੇ
0: ਜੀ।
1: ਇਸੇ ਤਰ੍ਹਾਂ ਜਿਹੜਾ ਨਕਸ਼ਬੰਦੀ ਸਿਲਸਿਲਾ ਸੀ ਜਾਂ ਸਖੀ ਸਰਵਰੀਏ ਸੀ ਜਿਹੜੇ ਕਰਮ ਕਾਂਡ ਨੂੰ ਮੰਨਦੇ ਸੀ
0: ਜੀ,
1: ਉਹ ਲੋਕਾਂ ਨੇ ਵੀ ਗੁਰੂ ਸਾਹਿਬ ਦਾ ਵਿਰੋਧ ਕੀਤਾ, ਕਿਉਂਕਿ ਉਸ ਵੇਲੇ ਭਾਈ ਬਹਿਲੋ ਜੀ ਜਿਹੜੇ ਸਖੀ ਸਰਵਰੀ ਨੂੰ ਮੰਨਦੇ ਸੀਗੇ ਉਹ ਸਿੱਖ ਧਰਮ ਵਿੱਚ ਆ ਗਏ ਸੀ ਨਾ
0: ਜੀ,
1: ਤੇ ਝਬਾਲ ਦਾ ਮੈਂ ਨਾਮ ਭੁੱਲ ਗਈ ਹੁਣ, ਵੀ ਹੋਰ ਵੀ ਕਈ ਸ਼ਖਸੀਅਤਾਂ ਸੀ ਜਿਹੜੀਆਂ ਜਿਨ੍ਹਾਂ ਨੇ ਸਿੱਖੀ ਧਰਮ ਨੂੰ ਅਪਣਾ ਲਿਆ ਸੀਗਾ
0: ਜੀ।
1: ਤੇ ਜਿਹੜਾ ਜਹਾਂਗੀਰ ਹੈ ਬਾਦਸ਼ਾਹ ਉਹ ਆਪਣੇ ਚੁਸਕੇ ਜਹਾਂਗੀਰੀ ਵਿੱਚ ਗੁਰੂ ਘਰ ਨੂੰ ਝੂਠ ਦੀ ਦੁਕਾਨ ਲਿਖ ਰਿਹਾ, ਕਿਉਂਕਿ ਉਹ ਖਾਰ ਖਾਂਦਾ ਸੀ, ਉਹਨੂੰ ਲੱਗਦਾ ਸੀਗਾ ਵੀ ਲੋਕ ਸਿੱਖ ਧਰਮ ਕਿਉਂ ਅਡੋਪਟ ਕਰ ਰਹੇ ਹਨਾ
0: ਜੀ।
1: ਇਸੇ ਤਰ੍ਹਾਂ ਜਿਹੜਾ ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਜੋ ਆਪਣੀ ਕਵਿਤਾ ਲੈ ਕੇ ਗੁਰੂ ਸਾਹਿਬ ਕੋਲ ਆਏ ਜਦੋਂ ਗੁਰੂ ਸਾਹਿਬ ਸੰਪਾਦਨਾ ਕਰ ਰਹੇ ਸੀ, ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਉਹਨਾਂ ਦੀ ਕਵਿਤਾ ਦਰਜ ਨਹੀਂ ਕੀਤੀ
0: ਜੀ,
1: ਤਾਂ ਉਹਨਾਂ ਦੀ ਨਾਰਾਜ਼ਗੀ ਵੀ ਸੀ ਜਿਹੜੀ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆਈ।
0: ਬਿਲਕੁਲ।
1: ਇਸੇ ਤਰ੍ਹਾਂ ਜਿਹੜਾ ਚੰਦੂ ਸ਼ਾਹ ਸੀ ਉਹ ਇੱਕ ਵੱਡਾ ਮੋਹਰਾ ਬਣਿਆ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ
0: ਜੀ,
1: ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕੋਈ ਵੀ ਚੰਗੀ ਲਹਿਰ ਜਦੋਂ ਵੀ ਉੱਠਦੀ ਆ ਤਾਂ ਉਹਨੂੰ ਖਤਮ ਕਰਨ ਲਈ ਕਈ ਮੋਹਰੇ ਲੱਭੇ ਜਾਂਦੇ ਨੇ,
0: ਬਿਲਕੁਲ
1: ਕਈ ਮੋਹਰੇ ਪੈਦਾ ਵੀ ਕੀਤੇ ਜਾਂਦੇ ਨੇ। ਇਹ ਕੱਟੜਪੰਥੀ ਰਾਜਸੀ ਤਾਕਤਾਂ ਨੇ ਪ੍ਰਿਥੀ ਚੰਦ ਨੂੰ ਉਸੇ ਤਰ੍ਹਾਂ ਮਦਦ ਕੀਤੀ
0: ਜੀ,
1: ਤੇ ਜਿਹੜੀਆਂ ਇਹ ਘਟਨਾਵਾਂ ਲੜੀਬੱਧ ਲੜੀ ਜੁੜਦੀਆਂ ਗਈਆਂ ਹਨਾ। ਇਸ ਤਰ੍ਹਾਂ
0: ਸ਼ਹਿਜ਼ਾਦਾ ਖੁਸਰੋ ਦਾ ਵੀ ਇੱਥੇ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੀ ਬਗਾਵਤ ਹੈ ਜਿਹੜੀ ਉਸ ਨੂੰ ਵੀ ਇੱਕ ਬਹਾਨਾ ਬਣਾਇਆ ਗਿਆ।
1: ਨਹੀਂ ਜੀ, ਖੁਸਰੋ ਵਾਲੀ ਜਿਹੜੀ ਘਟਨਾ ਨਾ ਉਹ ਸਹੀ ਨਹੀਂ ਹੈਗੀ
0: ਜੀ,
1: ਤੇ ਖੁਸਰੋ ਦਾ ਗੁਰੂ ਸਾਹਿਬ ਨਾਲ ਕਦੇ ਮਿਲਾਪ ਨਹੀਂ ਹੋਇਆ, ਇਹ ਘਟਨਾ ਸਹੀ ਨਹੀਂ ਹੈਗੀ
0: ਜੀ,
1: ਖੁਸਰੋ ਦਾ ਇਸ ਵਿੱਚ ਕੋਈ ਉਹ ਨਹੀਂ ਹੈਗਾ।
0: ਗੁਰੂ ਸਾਹਿਬ ਨੂੰ ਜਿਵੇਂ ਡਾਕਟਰ ਸਿਮਰਨ, ਅਸੀਂ ਚਾਹਾਂਗੇ ਇੱਥੇ ਤੁਹਾਡੇ ਤੋਂ ਇਸ ਚੀਜ਼ ਨੂੰ ਸਮਝਣਾ ਕਿ ਜਿਵੇਂ ਅਣਮਨੁੱਖੀ ਤਸੀਹੇ ਦੇ ਕੇ ਆ ਜਿਹੜਾ ਉਹਨਾਂ ਦੀ ਸ਼ਹਾਦਤ ਹੋਈ, ਪਰ ਉਹਨਾਂ ਦੀ ਅਡੋਲਤਾ, ਸ਼ਾਂਤੀ ਦੇ ਵਿੱਚ ਰਹਿਣਾ, ਹੁਕਮ ਨੂੰ ਮੰਨਣਾ, ਭਾਣੇ ਨੂੰ ਸਵੀਕਾਰ ਕਰਨਾ, ਤਾਂ ਇਹ ਜਿਹੜਾ ਸਿਧਾਂਤ ਹੈ ਇਹ ਅੱਗੇ ਇਹ ਸ਼ਹਾਦਤਾਂ ਦਾ ਮੁੱਢ ਬੱਝਦਾ ਹੈ ਇੱਥੋਂ।
1: ਹਾਂਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ, ਉਸ ਤੋਂ ਆਪਾਂ ਕਹਿ ਰਹੇ ਹਾਂ ਨਾ ਵੀ ਸ਼ਹਾਦਤਾਂ ਦਾ ਜਿਹੜਾ ਸਿਲਸਿਲਾ ਇੱਕ ਸ਼ੁਰੂ ਹੋਇਆ।
0: ਜੀ
1: ਜਿਹੜੀ ਗੁਰੂ ਸਾਹਿਬ ਦੀ ਸ਼ਹਾਦਤ ਸੀ, ਉਹ ਜਿਹੜਾ ਮੰਗੋਲਾਂ ਨੇ ਕਾਨੂੰਨ ਬਣਾਇਆ ਸੀ ਯਾਸਾ ਕਾਨੂੰਨ, ਉਹਦੇ
0: ਜੀ
1: ਅਧੀਨ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਵੀ ਖੂਨ ਦਾ ਇੱਕ ਕਤਰਾ ਬਹੇ ਬਿਨਾਂ ਵੀ ਬੰਦੇ ਨੂੰ ਖਤਮ ਕਰਨਾ। ਉਸੇ ਦੇ ਅਧੀਨ ਵੀ ਜਿਹੜਾ ਗੁਰੂ ਸਾਹਿਬ ਨੂੰ ਉਹਨਾਂ ਨੇ ਤੱਤੀ ਤਵੀ ਤੇ ਬਿਠਾਇਆ, ਉਹਨਾਂ ਦੇ ਸੀਸ ਤੇ ਗਰਮ ਰੇਤ ਪਾਈ ਗਈ, ਹੈ ਨਾ, ਗਰਮ ਪਾਣੀ ਚ ਵੀ ਉਬਾਲਿਆ ਗਿਆ। ਫਿਰ ਤੁਸੀਂ ਦੇਖੋ ਵੀ ਉਹ ਸਰੀਰ ਜਿਹੜਾ ਲੂਹਿਆ ਗਿਆ, ਉਹਦੇ ਤੇ ਛਾਲੇ ਹੋ ਗਏ, ਹੈ ਨਾ,
0: ਜੀ
1: ਫਿਰ ਉਸੇ ਨੂੰ ਪਾਣੀ ਦੇ ਵਿੱਚ ਲਿਜਾ ਕੇ ਤੁਸੀਂ ਦੇਖੋ ਵੀ ਕਿਵੇਂ, ਤੁਸੀਂ ਖੁਦ ਮਹਿਸੂਸ ਕਰਕੇ ਦੇਖੋ ਆਪਣੇ ਪਿੰਡੇ ਤੇ ਚੀਜ਼ ਨੂੰ, ਹੈ ਨਾ,
0: ਬਿਲਕੁਲ
1: ਤੇ ਉਹ ਤੁਸੀਂ ਸੋਚ ਕੇ ਦੇਖੋ, ਹੈ ਨਾ, ਵੀ ਸਾਰਾ ਇੱਕ ਇਹਨਾਂ ਤਪਸ਼ ਦਾ ਮਹੀਨਾ, ਲੋਕ ਵੀ ਤਪੇ ਹੋਏ ਸੀ, ਤਵੀ ਵੀ ਤਪ ਸੀ, ਰੇਤ
0: ਜੀ
1: ਵੀ ਤਪਦੀ ਸੀ, ਤੇ ਜੇ ਸ਼ੀਤਲ ਸੀ ਤਾਂ ਪਰ ਗੁਰੂ ਸਾਹਿਬ ਜੋ ਉਸ ਟਾਈਮ ਵੀ ਫਰਮਾ ਰਹੇ ਸੀ ਤੇਰਾ ਕੀ ਮਿੱਠਾ ਲੱਗੇ।
0: ਜੀ
1: ਤੁਸੀਂ ਦੇਖੋ ਵੀ ਅੱਜ ਅਸੀਂ ਥੋੜੀ ਜੀ ਉਹਦੇ ਤੇ ਵੀ ਤਪ ਜਾਂਦੇ ਹਾਂ ਨਾ,
0: ਬਿਲਕੁਲ
1: ਪਰ ਉਸ ਟਾਈਮ ਵੀ ਸਾਨੂੰ ਇਹ ਯਾਦ ਕਰਨਾ ਚਾਹੀਦਾ ਵੀ ਇਹ ਤਪ ਸੱਤੀ ਤਵੀ ਤਾਂ ਨਹੀਂ ਨਾ ਹੈਗੀ।
0: ਜੀ
1: ਤੇ ਜਿਹੜਾ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਗਏ ਸੀ ਨਾ, ਉਹ ਲਾਹੌਰ ਦੀ ਚੰਦੂ ਦੀ ਹਵੇਲੀ 'ਚ ਦਿੱਤੇ ਗਏ ਸੀ।
0: ਜੀ
1: ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਿੱਥੇ ਗੁਰੂ ਸਾਹਿਬ ਨਦੀ ਦੇ ਵਿੱਚ ਵਲੀਨ ਹੋਏ, ਉਹ ਸਥਾਨ ਜਿਹੜਾ ਉੱਤੇ ਗੁਰਦੁਆਰਾ ਡੇਰਾ ਸਾਹਿਬ ਹੈ, ਉਹ
0: ਜੀ
1: ਕਿਲੇ ਦੇ ਬਿਲਕੁਲ ਨਾਲ ਨਦੀ ਵਗਦੀ ਸੀਗੀ, ਤੇ ਉੱਥੇ ਗੁਰੂ ਸਾਹਿਬ ਦਾ ਸ਼ਹੀਦੀ ਸਥਾਨ ਹੈ
0: ਬਿਲਕੁਲ
1: ਗੁਰਦੁਆਰਾ ਡੇਰਾ ਸਾਹਿਬ, ਉੱਥੇ ਯਾਦਗਾਰ ਬਣੀ ਹੋਈ ਹੈ।
0: ਬਿਲਕੁਲ
1: ਤੇ
0: ਅੱਜ।
1: ਜਿਹੜਾ ਮੈਂ 2 ਮਿੰਟ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਜਿੱਥੇ ਚੰਦੂ ਦੀ ਹਵੇਲੀ ਸੀ ਨਾ,
0: ਜੀ
1: ਉੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਪਹਿਲਾਂ, ਗੁਰਦੁਆਰਾ ਲਾਲ ਖੂਹ,
0: ਜੀ
1: ਪਰ ਹੁਣ ਉਸ ਸਥਾਨ ਤੇ ਕੋਈ ਗੁਰਦੁਆਰਾ ਨਹੀਂ ਹੈਗਾ। ਮੈਂ ਖੁਦ ਵਿਜ਼ਿਟ ਕੀਤੀ ਆ, ਤੇ ਉੱਥੇ ਇੱਕ ਸਥਾਨ ਹੈ, ਉਹ ਮਜ਼ਾਰ ਟਾਈਪ ਬਣਾਈ ਹੋਈ, ਮਤਲਬ ਕੋਈ ਸਥਾਨ ਵੀ ਨਹੀਂ ਬਣਾ ਹੋਇਆ, ਪਰ ਉੱਥੇ ਲੋਕ ਦੀਵੇ ਵਗੈਰਾ ਲਾਉਂਦੇ ਆ
0: ਜੀ
1: ਆਪਣੇ ਇਸਲਾਮਿਕ ਮਿੱਥ ਦੇ ਅਨੁਸਾਰ ਬਸ,
0: ਜੀ
1: ਇਸ ਲਈ ਸਾਨੂੰ ਉਹ ਸਥਾਨਾਂ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਅਲੋਪ ਹੋ ਰਹੇ ਨੇ, ਉਹ ਇੱਕ ਐਡਾ ਸ਼ਹਾਦਤ ਦਾ ਜਿਹੜਾ ਐਡਾ ਸਥਾਨ।
0: ਬਿਲਕੁਲ, ਤਾਂ ਇੱਥੋਂ ਹੈ ਜਿਹੜਾ ਸ਼ਹਾਦਤਾਂ ਦਾ ਮੁੱਢ ਬੱਝਦਾ ਹੈ, ਅਤੇ ਗੁਰੂ ਸਾਹਿਬ ਨੂੰ ਹੈ ਜਿਹੜਾ ਉਹ ਸ਼ਹੀਦਾਂ ਦੇ ਸਰਤਾਜ ਦੇ ਤੌਰ ਦੇ ਉੱਤੇ ਹੈ ਜਿਹੜਾ ਉਹ ਜਾਣਿਆ ਜਾਂਦਾ, ਅਤੇ ਉਸ ਤੋਂ ਬਾਅਦ ਦਾ ਜਿਹੜਾ ਪੂਰਾ ਇਤਿਹਾਸ ਹੈ ਉਹ ਸ਼ਹੀਦਾਂ ਦੇ ਖੂਨ ਦੇ ਨਾਲ ਲਿਖਿਆ ਗਿਆ। ਤਾਂ ਬਹੁਤ
1: ਬਿਲਕੁਲ
0: ਸ਼ੁਕਰੀਆ ਅੱਜ ਇਸ ਖਾਸ ਦਿਨ ਦੇ ਉੱਤੇ ਡਾਕਟਰ ਸਿਮਰਨਜੀਤ ਕੌਰ, ਪ੍ਰੋਫੈਸਰ ਧਰਮਦਿਆਨ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਇੰਸਟੀਟਿਊਟ ਬਹਾਦਰਗੜ੍ਹ ਪਟਿਆਲਾ ਤੋਂ ਤੁਸੀਂ ਸਾਡੇ ਨਾਲ ਸ਼ਾਮਿਲ ਹੋਏ, ਸਰੋਤਿਆਂ ਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: ਸੁਰੱਖਿਆ ਸਕੀਮ ਦੇ ਟੈਲੀਲੋਅ ਨਿਆਂ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋਅ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
2: ਹੈਲੋ
3: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
2: ਫਿਰ ਤੋਂ
3: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ
4: 10 ਲੱਖ ਦਿਓ, ਬਚ ਜਾਓਗੇ।
2: ਸਰ ਇਹਨਾਂ ਕਿੱਥੋਂ ਲਿਆਵਾਂ?
4: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
3: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
2: ਸਰ 2 ਲੱਖ
5: ਕੀ ਹੋਇਆ ਪਾਪਾ?
2: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
3: ਓਏ
2: ਕੱਟ ਦਿੱਤਾ।
5: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
2: ਫਰਾਡ?
5: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
6: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
7: ਜਾਣਕਾਰ ਬਣੋ, ਸੁਚੇਤ ਰਹੋ।
8: ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਮਾਲਵਾ ਖੇਤਰ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਕਿਸ਼ੋਰ ਹਾਥਕਰ ਨੇ ਪੁਲਿਸ ਲਾਈਨਜ਼ ਪਟਿਆਲਾ ਵਿੱਚ ਕੌਮੀ ਮਹਿਲਾ ਕਮਿਸ਼ਨ ਆਪ ਕੇ ਦੁਆਰ ਦੇ ਬੈਨਰ ਹੇਠਾਂ ਜਨ ਸੁਣਵਾਈ ਕੈਂਪ ਲਾਇਆ। ਕੈਂਪ ਦੌਰਾਨ ਘਰੇਲੂ ਹਿੰਸਾ, ਦਾਜ, ਜਬਰਜਨਾ ਅਤੇ ਆਤਮ ਹੱਤਿਆ ਦੇ 45 ਮਾਮਲਿਆਂ 'ਚ ਪੀੜਿਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਮੌਕੇ 'ਤੇ ਹੀ ਸੰਬੰਧਿਤ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਆਖਿਆ ਕਿ ਔਰਤਾਂ ਨੂੰ ਪਹੁੰਚਯੋਗ, ਸੰਵੇਦਨਸ਼ੀਲ ਅਤੇ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਕਮਿਸ਼ਨ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਪਟਿਆਲਾ ਦੀਆਂ 6 ਲੜਕੀਆਂ ਨੂੰ ਸਿੱਖਿਆ, ਖੇਡਾਂ ਅਤੇ ਹੁਨਰ ਦੇ ਖੇਤਰ 'ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਬਦਲੇ ਸਨਮਾਨਿਤ ਵੀ ਕੀਤਾ। ਵਿਕਾਸ ਕਾਰਜ ਸਮੇਂ ਸਿਰ ਪੂਰੇ ਨਾ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਪਟਿਆਲਾ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਢਿੱਲੜ ਠੇਕੇਦਾਰਾਂ ਨੂੰ ਨਿਗਮ ਦੇ ਕੰਮਾਂ ਤੋਂ ਦੂਰ ਰੱਖਣ ਦੇ ਮਨੋਰਥ ਨਾਲ ਮੇਅਰ ਕੁੰਦਨ ਗੋਗੀਆ ਨੇ ਸਾਲ 2022 ਤੋਂ ਬਾਅਦ ਜਾਰੀ ਕੀਤੇ ਗਏ ਸਾਰੇ ਵਰਕ ਆਰਡਰਾਂ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਦਾ ਰਿਕਾਰਡ ਤਲਬ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿੱਥੇ ਟੀਚੇ ਅਤੇ ਖਰੇ ਨਾ ਉਤਰਨ ਵਾਲੇ ਠੇਕੇਦਾਰਾਂ ਨੂੰ ਟੈਂਡਰ ਦੀਆਂ ਸ਼ਰਤਾਂ

20 ਜੂਨ ਤੋਂ ਖੁੱਲੇਗਾ। ਕਾਲਜ ਦੇ ਵਿੱਚ DLED ਅਤੇ MA ਐਜੂਕੇਸ਼ਨ ਕੋਰਸ ਵੀ ਚਲਾਏ ਜਾਂਦੇ ਨੇ। ਪ੍ਰਿੰਸੀਪਲ ਡਾਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਸੈਸ਼ਨ ਦੌਰਾਨ ਨਵੀਂ ਸਿੱਖਿਆ ਨੀਤੀ ਤਹਿਤ ਸੈਮੀਨਾਰਾਂ, ਖੇਡਾਂ, ਸੱਭਿਆਚਾਰਕ ਪ੍ਰੋਗਰਾਮ, ਇੰਟਰਨਸ਼ਿਪ ਅਤੇ ਸਕਿੱਲ ਡਿਵੈਲਪਮੈਂਟ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੀ ਪੇਸ਼ੇਵਰ ਯੋਗਤਾ ਨੂੰ ਮਜ਼ਬੂਤ ਕੀਤਾ ਜਾਵੇਗਾ। ਰਸਾਇਣਿਕ ਖਾਦਾਂ ਦੀ ਸੰਤੁਲਿਤ ਸੁਚੱਜੀ ਵਰਤੋਂ ਅਤੇ ਜੈਵਿਕ ਖਾਦਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਬੁੱਗਰਾਂ ਵਿੱਚ ਝੋਨੇ ਅਤੇ ਬਾਸਮਤੀ ਦੀ ਪੌਦ ਨੂੰ ਲੱਗਣ ਵਾਲੇ ਜੀਵਾਣੂ ਖਾਦ ਦੇ ਟੀਕੇ, ਮਿੱਟੀ ਪਰਖ ਆਧਾਰਿਤ ਖਾਦ ਪ੍ਰਬੰਧਨ ਅਤੇ ਫਾਸਫੋਰਸ ਖਾਦ ਨੂੰ ਝੋਨੇ ਵਿੱਚ ਪਾਉਣ ਤੋਂ ਗੁਰੇਜ਼ ਕਰਨ ਸੰਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਵਿੱਚ 30 ਕਿਸਾਨਾਂ ਨੇ ਹਿੱਸਾ ਲਿਆ। ਡਾਕਟਰ ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਤੇ ਹੀ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਝੋਨੇ ਤੇ ਬਾਸਮਤੀ ਵਿੱਚ DAP ਖਾਦ ਦੀ ਬੇਲੋੜੀ ਵਰਤੋਂ ਤੋਂ ਬਚਣ ਅਤੇ ਯੂਰੀਆ ਖਾਦ ਦੀ ਵੀ ਸੰਜਮ ਨਾਲ ਵਰਤੋਂ ਕਰਨ ਦੀ ਸਲਾਹ ਦਿੱਤੀ।

ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਸਿਹਤ ਸੰਬੰਧੀ ਇਹ ਸੂਚਨਾ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਲੋਕਾਂ ਨੂੰ ਹੁਣ ਮਾਨਸਿਕ ਸਿਹਤ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਲਈ ਜੇਬ 'ਚੋਂ ਖਰਚਾ ਨਹੀਂ ਕਰਨਾ ਪਵੇਗਾ। ਸਰਕਾਰ ਵੱਲੋਂ ਡਿਪਰੈਸ਼ਨ, ਐਂਜ਼ਾਇਟੀ, ਸਿਜ਼ੋਫਰੀਨੀਆ, ਬਾਈਪੋਲਰ ਡਿਸਆਰਡਰ ਅਤੇ ਤਣਾਅ ਨਾਲ ਸੰਬੰਧਿਤ ਸਮੱਸਿਆਵਾਂ ਦਾ ਇਲਾਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਇਸ ਤਰ੍ਹਾਂ ਦੀਆਂ ਸਹੂਲਤਾਂ ਅਤੇ ਜਾਂਚ ਵਿਧੀਆਂ ਨੂੰ ਇਸੇ ਮਨਜ਼ੂਰਸ਼ੁਦਾ ਪੈਕੇਜ ਹੇਠ ਲਿਆਂਦਾ ਗਿਆ ਏ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁਝ ਖੇਡ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਮੈਸੀ ਨੇ ਪਹਿਲੀ ਆਲਮੀ ਕੱਪ ਹੈਟ੍ਰਿਕ ਲਾਈ ਹੈ। ਅਰਜਨਟੀਨਾ ਨੇ ਅਲਜੀਰੀਆ ਨੂੰ 3-0 ਨਾਲ ਹਰਾਇਆ। ਅਤੇ ਕ੍ਰਿਕਟ 'ਚ ਭਾਰਤ ਏ ਨੇ ਅਫਗਾਨਿਸਤਾਨ ਏ ਨੂੰ 101 ਦੌੜਾਂ ਨਾਲ ਹਰਾ ਦਿੱਤਾ ਹੈ।

ਸਰੋਤਿਆਂ ਨੂੰ ਗੁੱਡ ਮਾਰਨਿੰਗ ਵਾਲਵਾ ਪ੍ਰੋਗਰਾਮ ਦੇ ਵਿੱਚ ਅੱਜ ਦੇ ਖਾਸ ਦਿਨਾਂ ਬਾਰੇ ਦੱਸਦੀ ਹੈ ਕਿ ਅੱਜ ਮਹਾਰਾਣੀ ਲਕਸ਼ਮੀ ਬਾਈ ਝਾਂਸੀ ਦਾ ਜਿਹੜਾ ਬਲੀਦਾਨ ਦਿਵਸ ਹੈ ਉਹ ਯਾਦ ਕੀਤਾ ਜਾ ਰਿਹਾ। ਇਸ ਦੇ ਨਾਲ ਨਾਲ ਸਸਟੇਨੇਬਲ ਗੈਸਟਰੋਨੋਮੀ ਡੇ ਹੈ ਜਿਹੜਾ ਉਹ ਵੀ ਅੱਜ ਦੇ ਦਿਨ ਅਬਜ਼ਰਵ ਕੀਤਾ ਜਾ ਰਿਹਾ, ਜਿਸ ਦਾ ਅਰਥ ਹੈ ਕਿ ਭੋਜਨ ਤਿਆਰ ਕਰਨਾ ਅਤੇ ਖਾਣਾ ਜੋ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਵੇ, ਇਸ ਭੋਜਨ ਵਿੱਚ ਸਹੀ ਵਰਤੋਂ ਹੈ ਜਿਹੜੀ, ਅਤੇ ਸਥਾਨਕ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਅਤੇ ਰਸੋਈ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਹੈ ਜਿਹੜੀ ਉਹ ਰੱਖਣੀ ਅਤੇ ਭੋਜਨ ਵਿਚਲੇ ਕੁਦਰਤੀ ਤੱਤਾਂ ਨੂੰ ਹੈ ਜਿਹੜਾ ਬਣਾਈ ਰੱਖਣਾ। ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਖਤਮ ਕਰਨ ਦੀ ਆਪਣੇ ਦੋਸਤ ਵਰਿੰਦਰ ਸਿੰਘ ਕਾਲੋਂ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਅੱਜ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਸਨ ਇਕਵਿੰਦਰ ਕੌਰ ਅਤੇ ਤਕਨੀਕੀ ਸਹਿਯੋਗੀ ਸਨ ਰਾਧੇ ਸ਼ਿਆਮ।

ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਹੋ। ਹੁਣ ਤੋਂ ਕੁਝ ਪਲਾਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ ਅਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੋਵੇਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਇੰਤਜ਼ਾਰ ਕਰੋ।

0: नमस्कार, ए आकाशवाणी। खबरां दे नाल मैं सरबजीत कौर। पहले इस बुलेटिन दियां खास खबरां। प्रधानमंत्री नरेंद्र मोदी फ्रांस के राष्ट्रपति इमैनुअल मैक्रों के नाल वीवाटेक 2026 सम्मेलन विच हिस्सा लेंगे। राष्ट्रपति द्रौपदी मुर्मू अज तो मध्य प्रदेश से उड़ीसा के 5 दिन दौरे पर होंगे। भारत और बरतानिया विचकार व्यापक आर्थिक ते व्यापार समझौता CETA इस साल 15 जुलाई तो लागू होगा। अमरीकी राष्ट्रपति डोनाल्ड ट्रंप ते ईरानी राष्ट्रपति मसूद पेजिशियन ने दोवां देशों विचकार संघर्ष खत्म करने लिए 14 नुकाती अमन समझौते ते दस्तखत किए। आज श्री गुरु अर्जन देव जी का 420वां शहीदी दिहाड़ा पूरी श्रद्धा ते सत्कार नाल मनाया जा रहा है। ते भारत ने बीती रात औरतों के 2020 क्रिकेट विश्व कप के ग्रुप ए मैच विच नीदरलैंड नूं 95 दौड़ां नाल हरा दिता। हुण खबरां विस्थार नाल। प्रधानमंत्री नरेंद्र मोदी कल रात फ्रांस की राजधानी पैरिस पहुंचे। उन्होंने पहुंचने से भारतीय भाईचारे ने उन्होंने निघा स्वागत किया।
1: हम बहुत खुश हैं कि मोदी जी हमारे घर आए, हमारे पैरिस में आए।
2: मोदी जी हमारी शान है, हमको ये अभिमान है।
0: पैरिस विच प्रधानमंत्री मोदी फ्रांस के राष्ट्रपति इमैनुअल मैक्रों नाल वीवाटेक 2026 सम्मेलन विच हिस्सा लेंगे। वह भारत की तकनीकी तरक्की अते नवीनता नूं दुनिया सामने रखेंगे। इस तो पहला G7 सम्मेलन दौरान प्रधानमंत्री ने कई आलमी नेतावां नाल मुलाकात की थी ते आलमी दखण दे मुद्दयां नूं प्रमुखता नाल उठाया। पैरिस विच प्रधानमंत्री भारतीय भाईचारे लई एक विशेष समागम नूं भी संबोधन करनगे। इस दौरे नाल भारत फ्रांस संबंधां नूं होर मजबूती मिलण दी उम्मीद है। G7 दे संपर्क सैशन विच प्रधानमंत्री मोदी ने कल G7 देशां भारत ते आलमी दखण दी ताकतां नूं मिला के संपर्क ते व्यापार नूं वधाउण दी रूपरेखा दी तजवीज़ रखी। उन्हां कहा कि विकासशील देशां ते पछमी एशिया संकट दा दूर तक पैण वाला असर होएगा। शिखर सम्मेलन तो वखरे तौर ते प्रधानमंत्री ने अमरीका, बरतानिया, यूक्रेन, जर्मनी, संयुक्त अरब अमीरात, कैनेडा, यूरोपी कौंसिल ते यूरोपी आयोग के नेतावां नाल मुलाकात की थी। प्रधानमंत्री ने राष्ट्रपति ट्रंप नाल दवली बैठक विच ईरान दे नाल समझौते दौरान समुद्री नैविगेशन की स्वतंत्रता पक्की करन ते भी जोर दिता।
3: मैरीटाइम ट्रेड की दुनिया में भारत के लाखों सी फेरर दुनिया के अलग अलग समुद्र में अपनी सेवाएं दे रहे हैं, विश्व की प्रगति में बहुत बड़ा योगदान दे रहे हैं और मैं समझता हूं कि उनकी सुरक्षा भी उतना ही महत्वपूर्ण है। मुझे पूरा विश्वास है कि समझौते में सी फेरर की सुरक्षा भी सुनिश्चित होगी और उसको प्राथमिकता मिलेगी।
0: इस तो पहला प्रधानमंत्री नरेंद्र मोदी ने आर्टिफिशियल इंटेलीजेंस लई एक सुरक्षित, समावेशी अते मनुख केंद्रित पहुंच की मांग की थी। इस गल ते जोर दिता कि AI का असल माप मशीनां दी शक्ति विच नहीं सगों ए है कि यह आम लोगों नूं किन्नी प्रभावशाली ढंग नाल मजबूत बनाउंदा है। AVN विच G7 शिखर सम्मेलन दौरान AI दे सुरक्षा तेज अते कुशल रोल आउट नूं यकीनी बनाउणा विषय ते सैशन नूं संबोधन करदे होए श्री मोदी ने कहा कि आर्टिफिशियल इंटेलीजेंस विच मनुखी जीवन दे हर पहलू नूं बदलण दी समर्थ है। डिजिटल युग विच बच्चियां दी सुरक्षा नूं दी जरूरत नूं उजागर करदे होए प्रधानमंत्री ने सावधान कीता कि जदों कि AI सिखण अते रचनात्मकता नूं वधा सकदा है, इह नौजवान वरतोंकारां नूं गलत जानकारी, डीप फेक अते शोषण दा सामना भी करना पै सकदा है जेकर सही सुरक्षा उपा नहीं कीते जांदे। राष्ट्रपति द्रौपदी मुर्मू अज तो मध्य प्रदेश अते उड़ीसा दे 5 दिन दौरे ते होणगे। अपनी यात्रा दे पहले दिन राष्ट्रपति मध्य प्रदेश दे बैतूल विखे अध्यात्मिक जागृति राही कबायली समाज दे शक्तिकरण ते एक प्रोग्राम विच शामिल होणगे। राष्ट्रपति इंदौर पहुंचणगे ते फिर बैतूल जाणगे जिथे उन्हां दा ब्रह्म कुमारी सेक प्रोग्राम विच शामिल होण दा प्रोग्राम है। बाद विच ओंकारेश्वर मंदिर जाणगे अते शाम दी आरती विच हिस्सा लेणगे। 19 जून नूं राष्ट्रपति अंतरराष्ट्रीय सिकल सैल अनीमिया दिवस दे मौके ते एक समागम विच शामिल होणगे। 21 जून नूं राष्ट्रपति मुर्मू जबलपुर विच अंतरराष्ट्रीय योग दिवस समारोह विच हिस्सा लेणगे। ओ मुख मेहमान वजो रानी दुर्गावती यूनिवर्सिटी दे 36वें कन्वोकेशन समारोह विच भी शामिल होणगे। बाद विच ओ नवी दिल्ली वापस आउण तों पहलां कोनो राष्ट्रीय पार्क दा दौरा भी करनगे। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ CETA ਇਸ ਸਾਲ 15 ਜੁਲਾਈ ਤੋਂ ਲਾਗੂ ਹੋਏਗਾ। ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਨਾਲ ਜੁੜੀ ਦੋਹਰਾ ਯੋਗਦਾਨ ਸੰਧੀ ਵੀ ਲਾਗੂ ਹੋ ਜਾਏਗੀ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਸਮਝੌਤੇ ਨਾਲ ਭਾਰਤੀ ਬਰਾਮਦਾਂ ਨੂੰ ਕਾਫੀ ਲਾਭ ਹੋਏਗਾ। ਭਾਰਤ ਨੂੰ ਬਰਤਾਨੀਆ ਦੇ ਬਾਜ਼ਾਰ ਵਿਚ 99% ਸਮਾਨ ਤੇ ਤੁਰੰਤ ਡਿਊਟੀ ਮੁਕਤ ਪਹੁੰਚ ਮਿਲੇਗੀ। ਇਸ ਨਾਲ ਖਾਸ ਤੌਰ ਤੇ ਕੱਪੜਾ, ਚਮੜਾ, ਸਮੁੰਦਰੀ ਉਤਪਾਦਾਂ, ਇੰਜੀਨੀਅਰਿੰਗ ਅਤੇ ਪ੍ਰੋਸੈਸਡ ਫੂਡ ਸੈਕਟਰਾਂ ਨੂੰ ਲਾਭ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNJ ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ ਤੇ ਵਰਚੁਅਲ ਤੌਰ ਤੇ ਦਸਤਖਤ ਕੀਤੇ ਨੇ। ਇਸ ਵਿਚ ਹੋਰਮੁਸ ਬਣਜੋੜ ਨੂੰ ਦੁਬਾਰਾ ਖੋਲ੍ਹਣਾ ਅਤੇ ਪਾਬੰਦੀਆਂ ਹਟਾਉਣ ਲਈ 60 ਦਿਨਾਂ ਦੀ ਗੱਲਬਾਤ ਅਮਲ ਸ਼ੁਰੂ ਕਰਨਾ ਸ਼ਾਮਿਲ ਏ, ਜਿਸ ਵਿਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਅੰਤਿਮ ਸਮਝੌਤਾ ਵੀ ਏ। ਇਕ ਅਧਿਕਾਰਤ ਅਮਰੀਕੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਟਰੰਪ ਨੇ ਕੱਲ੍ਹ ਪੈਰਿਸ ਵਿਚ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਆਪਣੀ ਮੁਲਾਕਾਤ ਦੌਰਾਨ ਨਿੱਜੀ ਤੌਰ ਤੇ ਸਮਝੌਤੇ ਤੇ ਦਸਤਖਤ ਕੀਤੇ ਸਨ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਵਗਾਈ ਨੇ ਵੀ ਸਮਝੌਤੇ ਤੇ ਦਸਤਖਤ ਕਰਨ ਦੀ ਪੁਸ਼ਟੀ ਕੀਤੀ ਏ। ਉਨ੍ਹਾਂ ਕਿਹਾ ਕਿ ਓਮਾਨ ਤੇ ਹੋਰ ਦੇਸ਼ਾਂ ਨਾਲ ਕੁਝ ਸਮੇਂ ਤੋਂ ਸਲਾਹ ਮਸ਼ਵਰਾ ਚੱਲ ਰਿਹਾ ਸੀ ਅਤੇ ਹੋਰਮੁਸ ਬਣਜੋੜ ਲਈ ਪ੍ਰਬੰਧਾਂ ਤੇ ਅਹਿਮ ਸਮਝੌਤਾ ਹੋ ਗਿਆ ਹੈ। ਝਾਰਖੰਡ ਵਿਚ ਨਕਸਲੀ ਖਾਤਮੇ ਦੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਏ। ਇਕ ਔਰਤ ਮਾਓਵਾਦੀ ਪੁਸ਼ਪਾ ਮਹਿਤੋ, ਜਿਸ ਦੇ ਸਿਰ ਤੇ 10 ਲੱਖ ਰੁਪਏ ਦਾ ਇਨਾਮ ਸੀ, ਨੇ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਸ਼ਪਾ ਮਹਿਤੋ 21 ਸਾਲਾਂ ਤੋਂ ਨਕਸਲੀ ਗਤੀਵਿਧੀਆਂ ਵਿਚ ਸਰਗਰਮ ਸੀ ਅਤੇ ਝਾਰਖੰਡ ਦੇ ਪੂਰਬੀ ਸਿੰਘਭੂਮ ਸਮੇਤ ਸਰੰਡਾ ਖੇਤਰ ਵਿਚ ਕਈ ਘਟਨਾਵਾਂ ਵਿਚ ਲੋੜੀਂਦੀ ਸੀ। ਪੁਸ਼ਪਾ ਵਿਰੁੱਧ ਕਤਲ, ਜ਼ਬਰਦਸਤੀ ਵਸੂਲੀ ਅਤੇ ਦੇਸ਼ਧਰੋਹ ਸਮੇਤ ਕਈ ਗੰਭੀਰ ਮਾਮਲੇ ਦਰਜ ਸਨ। ਆਪਣੇ ਆਤਮ ਸਮਰਪਣ ਤੋਂ ਬਾਅਦ ਪੁਸ਼ਪਾ ਮਹਿਤੋ ਨੇ ਜੰਗਲਾਂ ਵਿਚ ਸਰਗਰਮ ਹੋਰ ਸਾਥੀਆਂ ਨੂੰ ਮੁੱਖ ਧਾਰਾ ਵਿਚ ਵਾਪਸ ਆਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਨਕਸਲੀ ਲਹਿਰ ਦਾ ਹੁਣ ਕੋਈ ਭਵਿੱਖ ਨਹੀਂ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਪਹਿਲਾਂ ਕੱਲ੍ਹ ਤਰਨ ਤਾਰਨ 'ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਖੇਡਾਂ ਵਿਚ ਚੀਨ ਦੇ ਗੁਆਂਗ ਵਿਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿਚ ਭਾਰਤ ਦੇ ਨਿਖਿਲ, ਦੀਪਕ ਅਤੇ ਸਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿਚ ਥਾਂ ਬਣਾ ਲਈ ਏ। ਨਿਖਿਲ ਨੇ ਮਰਦਾਂ ਦੇ 55 ਕਿਲੋਗ੍ਰਾਮ ਵਰਗ ਵਿਚ ਬ੍ਰਾਜ਼ੀਲ ਦੇ ਕੈਲਬੀ ਤ੍ਰਿੰਦਾਦੇ ਨੂੰ ਹਰਾਇਆ, ਜਦੋਂ ਕਿ ਦੀਪਕ ਨੇ 70 ਕਿਲੋਗ੍ਰਾਮ ਵਰਗ ਵਿਚ ਜਾਪਾਨ ਦੇ ਸੇਵੋਨ ਉਕਾ ਜ਼ਾਵਾ ਨੂੰ 5-0 ਨਾਲ ਹਰਾਇਆ। ਔਰਤਾਂ ਦੇ 65 ਕਿਲੋਗ੍ਰਾਮ ਵਰਗ ਵਿਚ ਸਨੇਹ ਨੇ ਦੱਖਣੀ ਕੋਰੀਆ ਦੀ ਸਿਓਨ ਸੁਜਿਨ ਨੂੰ 4-1 ਨਾਲ ਹਰਾਇਆ। ਦੋ ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਅਤੇ ਅਵਿਨਾਸ਼ ਜਾਮਵਾਲ ਅੱਜ ਆਪਣੇ ਆਪਣੇ ਮੁਕਾਬਲੇ ਖੇਡਣਗੇ। ਵਿਸ਼ਵ ਮੁੱਕੇਬਾਜ਼ੀ ਕੱਪ ਐਤਵਾਰ ਨੂੰ ਸਮਾਪਤ ਹੋਏਗਾ। ਭਾਰਤ ਦੀ ਮਰਦਾਂ ਦੀ ਟੀਮ ਨੇ ਕੱਲ੍ਹ ਇਕ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਪ੍ਰੋ ਲੀਗ ਹਾਕੀ ਮੈਚ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੂੰ 3-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿਚ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਦਿੱਤਾ। ਲੀਡਸ ਵਿਚ ਖੇਡੇ ਗਏ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੀ ਔਰਤਾਂ ਦੀ ਟੀਮ ਨੇ ਨੀਦਰਲੈਂਡ ਨੂੰ 209 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਵਾਬ ਵਿਚ ਨੀਦਰਲੈਂਡ ਦੀ ਪੂਰੀ ਟੀਮ ਸਿਰਫ 114 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਸਮ੍ਰਿਤੀ ਮੰਦਾਨਾ ਨੇ 74 ਅਤੇ ਸ਼ੇਫਾਲੀ ਵਰਮਾ ਨੇ 55 ਦੌੜਾਂ ਦਾ ਅਰਧ ਸੈਂਕੜਾ ਬਣਾਇਆ। ਸ਼ੀਚ ਰਾਣੀ ਨੇ 4 ਜਦੋਂ ਕਿ ਸ਼ੇਫਾਲੀ ਵਰਮਾ ਨੇ 2 ਵਿਕਟਾਂ ਲਈਆਂ। ਨੰਦਨੀ ਸ਼ਰਮਾ ਨੇ ਵੀ 2 ਵਿਕਟਾਂ ਲਈਆਂ। ਸਮ੍ਰਿਤੀ ਮੰਦਾਨਾ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਨਾਲ ਵਿਵਾਟੈਕ 2026 ਸੰਮੇਲਨ ਵਿਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਇਸ ਸਾਲ 15 ਜੁਲਾਈ ਤੋਂ ਲਾਗੂ ਹੋਏਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ

0: अगला प्रादेशिक बुलेटिन दोपहर बाद 1:10 पे होएगा। नमस्कार।
1: ਤੁਸੀਂ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਸਵੇਰ ਦੇ 8:40 ਹੋਏ ਨੇ। ਫਿਲਮੀ ਜੰਕਸ਼ਨ ਇਸ ਪ੍ਰੋਗਰਾਮ ਦੇ ਵਿੱਚ ਪੁਰਾਣੇ ਅਤੇ ਨਵੇਂ ਪੰਜਾਬੀ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ। ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਗੜੀ ਸੰਭਾਲ ਜੱਟਾ ਫਿਲਮ ਦੇ ਵਿੱਚੋਂ ਮੁਹੰਮਦ ਰਫੀ, ਮੈਨੂੰ ਪੁਰਸ਼ੋਤਮ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨਾਲ, ਜਿਸਦਾ ਸੰਗੀਤ ਤਿਆਰ ਕੀਤਾ ਹੈ ਗੁਰਬਚਨ ਨੇ ਅਤੇ ਗੀਤ ਲਿਖਿਆ ਵਰਮਾ ਮਲਿਕ ਨੇ।

ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਇਹ ਦੋ ਗਾਣਾ ਸੁਣਦੇ ਹਾਂ। ਜੈਦੇਵ ਕੁਮਾਰ ਦੇ ਸੰਗੀਤ 'ਚ ਗੁਰਦਾਸ ਮਾਨ ਦਾ ਲਿਖਿਆ ਹੋਇਆ ਅਤੇ ਗਾਇਆ ਹੋਇਆ, ਸਾਥੀ ਕਲਾਕਾਰ ਨੇ ਅਲਕਾ ਯਾਗਨਿਕ। ਗੀਤ ਦੀ ਫਿਲਮ ਹੈ ਦੇਸ ਹੋਇਆ ਪ੍ਰਦੇਸ।

ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗ ਕੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

ਪੰਜਾਬੀ ਫਿਲਮ ਸੁਫਨਾ 'ਚ ਹੁਣੇ ਤੁਸੀਂ ਐਮੀ ਵਿਰਕ ਅਤੇ ਬੀ ਪ੍ਰਾਕ ਨੂੰ ਸੁਣਿਆ। ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਹ ਆਖਰੀ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ। ਗੀਤ ਦੀ ਫਿਲਮ ਹੈ ਚੱਲ ਮੇਰਾ ਪੁੱਤ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ।

ਘੜੀ ਦੀਆਂ ਸੂਈਆਂ ਇਸ ਵੇਲੇ ਸਵੇਰ ਦੇ 10 ਵਜਾ ਰਹੀਆਂ ਨੇ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਨਾਲ ਵਿਵਾਟੈਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਇਸ ਸਾਲ 15 ਜੁਲਾਈ ਤੋਂ ਲਾਗੂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ ਤੇ ਦਸਤਖਤ ਕੀਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਤੇ ਕਰ ਵਿਭਾਗ ਵਿੱਚ 14 ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਪਟਿਆਲਾ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ ਤਹਿਤ 45 ਤੋਂ ਜ਼ਿਆਦਾ ਮਾਮਲਿਆਂ 'ਚ ਔਰਤਾਂ ਲਈ ਜਨ ਸੁਣਵਾਈ ਕੀਤੀ ਗਈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਚੀਨ ਦੇ ਗੁਈਯਾਂਗ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਭਾਰਤ ਦੇ ਨਿਖਿਲ, ਦੀਪਕ ਅਤੇ ਸੁਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਏ। ਕ੍ਰਿਕਟ ਵਿੱਚ ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਕੇ 2-0 ਦੀ ਜੇਤੂ ਲੀਡ ਬਣਾਈ ਏ। ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਦਿੱਤਾ। ਇਹ ਸਨ ਸਵੇਰੇ 10 ਵਜੇ ਦੀਆਂ ਨਿਊਜ਼ ਹੈਡਲਾਈਨਸ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਹੁਣ ਪੇਸ਼ ਹੈ ਸਪੌਂਸਰਡ ਪ੍ਰੋਗਰਾਮ NCERT ਵੱਲੋਂ ਉਮੰਗ।

ਕਹਿੰਦੇ ਕਿ ਕੀ ਪਤਾ ਤੁਸੀਂ ਉਸ ਭਵਿੱਖ ਦਾ ਹਿੱਸਾ ਨਾ ਹੀ ਹੋਵੋ ਜਿਸ ਤੁਸੀਂ ਚਿੰਤਾ ਦੇ ਵਿੱਚ ਡੁੱਬੇ ਹੋਏ ਹੋ। ਜੀ ਹਾਂ ਦੋਸਤੋ, ਵਾਕਈ ਕਿ ਜ਼ਿੰਦਗੀ ਦੇ ਵਿੱਚ ਅੱਜ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਅਸੀਂ ਕਈ ਵਾਰੀ ਆਪਣੇ ਪ੍ਰੈਜ਼ੈਂਟ ਨੂੰ ਇੰਜੋਏ ਕਰਨਾ ਭੁੱਲ ਜਾਂਦੇ ਹਾਂ ਅਤੇ ਖਾਸ ਕਰਕੇ ਅਸੀਂ ਫਿਊਚਰ ਦੀ ਚਿੰਤਾ ਦੇ ਵਿੱਚ ਹਮੇਸ਼ਾ ਹੀ ਲੱਗੇ ਰਹਿੰਦੇ ਹਾਂ। ਪ੍ਰੋਗਰਾਮ ਹੈਲੋ ਫਰਮਾਇਸ਼ ਅਤੇ ਹੈਲੋ ਫਰਮਾਇਸ਼ ਲੈ ਕੇ ਮੈਂ ਹਾਜ਼ਰ ਹੋ ਗਈ ਹਾਂ ਜੀ, ਮਨਦੀਪ ਮਸੌਨ। ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਫਰਮਾਇਸ਼ ਦੇ ਵਿੱਚ ਸਾਡੇ ਸਰੋਤੇ ਕਰ ਸਕਦੇ ਆ ਜੀ ਸਾਨੂੰ ਫੋਨ, ਜਿਸ ਕਿ ਸਟੂਡੀਓ ਦਾ ਨੰਬਰ ਅਸੀਂ ਤੁਹਾਨੂੰ ਦੱਸੀਏ, 0175280494, ਜਿਹੜਾ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਨੰਬਰ ਡਾਇਲ ਕਰਨਾ ਹੈਗਾ। 0175280494 ਸਟੂਡੀਓ ਦਾ ਨੰਬਰ ਹੈਗਾ ਜੀ, ਜਿਸ ਦੇ ਵਿੱਚ ਕਿ ਤੁਸੀਂ ਆਪਣਾ ਮਨਪਸੰਦ ਪੰਜਾਬੀ ਗੀਤ ਜਿਹੜਾ ਜੀ ਸੁਣ ਸਕਦੇ ਹੋ।

0: ਹੈਲੋ ਫਰਮਾਇਸ਼, ਮੈਂ ਮਨਦੀਪ ਮਸਾਨ ਅਤੇ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਆ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਆਪਣਾ।
1: ਮੇਰਾ ਨਾਮ ਲਾਡੀ ਹੈ ਜੀ, ਪਿੰਡ ਵੱਡੀਆਂ ਜਾਣਾ ਜੀ।
0: ਜੀ, ਤਾਂ ਲਾਡੀ, ਫਿਰ
1: ਹਾਂਜੀ,
0: ਅੱਜ ਦੇ ਪ੍ਰੋਗਰਾਮ 'ਚ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਕੁਲਦੀਪ ਮਾਣਕ ਜੀ ਦਾ ਸੁਣਨਾ ਜੀ, ਮਾਂ ਆਉਂਦੀ ਹੈ ਮਾਂ ਦੁਨੀਆ ਵਾਲੇ ਜੀ।
0: ਜੀ, ਗੀਤ ਤੁਹਾਨੂੰ ਸੁਣਾ ਦਿੰਦੇ ਹਾਂ ਜੀ। ਪ੍ਰੋਗਰਾਮ 'ਚ ਫੋਨ ਕਰਨ ਲਈ ਸ਼ੁਕਰੀਆ ਜੀ।
1: ਠੀਕ ਹੈ ਜੀ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਦੀ। ਸਟੂਡੀਓ ਦਾ ਨੰਬਰ ਹੈ ਜੀ 0175-22-80-494। ਦੋਸਤੋ ਤੁਸੀਂ ਡਾਇਲ ਕਰ ਸਕਦੇ ਹੋ ਅੱਜ ਇਸ ਪ੍ਰੋਗਰਾਮ ਦੇ ਵਿੱਚ।

ਤੁਸੀਂ ਵੀ ਆਪਣਾ ਮਨ ਪਸੰਦ ਪੰਜਾਬੀ ਗੀਤ ਸੁਣ ਸਕਦੇ ਹੋ ਅਤੇ ਕਾਲਰ ਸਾਡੇ ਨਾਲ ਬਣੇ ਹੋਏ ਆ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ, ਹੈਲੋ, ਲੱਗਦਾ ਹੈ ਕਿ ਸਾਡੇ ਕਾਲਰ ਜਿਹੜੇ ਹੈਗੇ ਆ ਉਹਨਾਂ ਨੇ ਫੋਨ ਹੋਲਡ ਕਰਤਾ। ਹੈਲੋ, ਚਲੋ ਜੀ, ਜਿੰਨਾ ਚਿਰ ਅਸੀਂ ਦੂਸਰੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ, ਆਨੰਦ ਮਾਣਦੇ ਹਾਂ ਇਸ ਗੀਤ ਦਾ।

0: ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਫਰਮਾਇਸ਼ ਅਤੇ ਹੈਲੋ ਫਰਮਾਇਸ਼ ਦੇ ਵਿੱਚ ਇੱਕ ਕਾਲਰ ਸਰ ਨਾਲ ਬਣੇ ਹੋਏ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਮੈਡਮ ਜੀ ਨਮਸਕਾਰ।
0: ਨਮਸਕਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਆਪਣਾ।
1: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।
0: ਜੀ ਪੱਪੂ ਰਾਜਾ ਜੀ, ਫਿਰ ਦੱਸੋ ਗੀਤ ਕਿਹੜਾ ਸੁਣਨਾ ਹੈ?
1: ਮੈਡਮ ਜੀ ਸੱਸੀ ਪੁੰਨੂ ਫਿਲਮ ਦਾ ਕੋਈ ਵੀ ਗਾਣਾ ਸੁਣਾ ਦਿਓ, ਅਸੀਂ ਇੰਨਾ ਚੰਗਾ ਪ੍ਰੋਗਰਾਮ ਪੇਸ਼ ਕਰਨ ਲਈ ਅਸੀਂ ਤੁਹਾਡਾ ਆਕਾਸ਼ਵਾਣੀ ਪਟਿਆਲਾ ਤੇ ਪੂਰਾ ਸਵਾਗਤ ਕਰਦੇ ਹਾਂ ਜੀ।
0: ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਫਿਰ ਆਨੰਦ ਮਾਣੋ ਆਪਦੀ ਪਸੰਦ ਦੇ ਗੀਤਾਂ।

ਸੁਥਿੰਦਰ ਸੀ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ 'ਤੇ ਤੁਸੀਂ ਸਟੂਡੀਓ ਦਾ ਨੰਬਰ ਡਾਇਲ ਕਰ ਸਕਦੇ ਹੋ ਜੀ 0175-282-394। ਇੱਕ ਵਾਰੀ ਫਿਰ ਨੋਟ ਕਰ ਲਓ 0175-282-394।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਕਾਲਰ ਸਰ ਨਾਲ ਬਣੀ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਜੀ ਆਪਣਾ।
1: ਮੈਡਮ ਜੀ, ਬੜੇ ਮਾਣ ਤੇ ਸਤਿਕਾਰ ਨਾਲ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
0: ਸਤਿ ਸ੍ਰੀ ਅਕਾਲ ਜੀ। ਹਾਂਜੀ, ਕਿਹਨਾਂ ਨਾਲ ਗੱਲ ਹੋ ਰਹੀ ਹੈ ਜੀ?
1: ਲਾਡੀ ਸਿੰਘ ਧਾਲੀਵਾਲ ਬੋਲਦਾ, ਸਮਾਣਾ ਮੰਡੀ ਤੋਂ ਮੈਡਮ ਜੀ।
0: ਲਾਡੀ ਸਿੰਘ ਜੀ, ਪ੍ਰੋਗਰਾਮ ਦੀ ਅਖੀਰ ਦੇ ਵਿੱਚ ਕਾਲ ਲੱਗੀ ਹੈ ਤੁਹਾਡੀ, ਦੱਸੋ ਫਿਰ ਕਿਹੜਾ ਗੀਤ ਸੁਣਾ ਦਈਏ?
1: ਬਹੁਤ ਬਹੁਤ ਧੰਨਵਾਦ। ਸੁਰਿੰਦਰ ਸਿੰਘ ਲਾਡੀ ਆਪ ਜੀ ਨੂੰ ਸੂਲਰ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਮੈਡਮ ਜੀ।
0: ਸਾਰਿਆਂ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਪ੍ਰਵਾਨ ਹੈ ਜੀ। ਹਾਂਜੀ, ਦੱਸੋ ਜੀ ਫਿਰ ਗੀਤ ਕਿਹੜਾ ਸੁਣਾ ਦਈਏ?
1: ਸੁਰਿੰਦਰ ਸ਼ਿੰਦਾ ਜੀ ਦਾ ਕੋਈ ਵੀ ਗੀਤ ਸੁਣਾ ਦਿਓ ਮੈਡਮ
0: ਜੀ। ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।
1: ਥੈਂਕ ਯੂ ਕਾਲ ਅਟੈਂਡ ਕਰਨ ਵਾਸਤੇ। ਧੰਨ

ਸਵੇਰ ਦੇ ਇਸ ਵੇਲੇ 11 ਵਜੇ ਨੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਜ਼ਰੀਏ। ਹੁਣ ਪੇਸ਼ ਨੇ ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਨਾਲ ਵਿਵਾਟੈਕ 2026 ਸੰਮੇਲਨ ਵਿਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸ਼ਾ ਦੇ 5 ਦਿਨਾਂ ਦੌਰੇ ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਇਸ ਸਾਲ 15 ਜੁਲਾਈ ਤੋਂ ਲਾਗੂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ ਤੇ ਦਸਤਖਤ ਕੀਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਤੇ ਕਰ ਵਿਭਾਗ ਵਿਚ 14 ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵੱਲੋਂ

ਪਟਿਆਲਾ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪ ਕੇ ਦੁਆਰ ਤਹਿਤ 45 ਤੋਂ ਜ਼ਿਆਦਾ ਮਾਮਲਿਆਂ 'ਚ ਔਰਤਾਂ ਲਈ ਜਨ ਸੁਣਵਾਈ ਕੀਤੀ ਗਈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਚੀਨ ਦੇ ਗੁਇਯਾਂਗ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਭਾਰਤ ਦੇ ਨਿਖਿਲ, ਦੀਪਕ ਅਤੇ ਸਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿੱਚ ਸਥਾਨ ਬਣਾ ਲਈ ਹੈ। ਕ੍ਰਿਕਟ ਵਿੱਚ ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਕੇ 2-0 ਦੀ ਜੇਤੂ ਲੀਡ ਬਣਾਈ ਏ। ਅਤੇ ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਦਿੱਤਾ। ਇਹ ਸਨ ਸਵੇਰੇ 11 ਵਜੇ ਦੀਆਂ ਨਿਊਜ਼ ਹੈੱਡਲਾਈਨਜ਼।

ਹਾਂਜੀ ਦੋਸਤੋ, ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਵਰਿੰਦਰ ਸਿੰਘ ਕਾਹਲੋਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਰੋਤੇ ਫਰਮਾਇਸ਼ਾਂ ਭੇਜਦੇ ਨੇ ਸਾਨੂੰ ਵਟਸਐਪ ਦੇ ਜ਼ਰੀਏ 9465062688। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਤੱਕ ਮੈਸੇਜ ਪਹੁੰਚਦੇ ਕਰਦੇ ਹੋ 9465002668। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਟਸਐਪ ਸੁਨੇਹੇ ਸਾਡੇ ਕੋਲ ਸ਼ਾਮਿਲ ਹੁੰਦੇ ਨੇ। ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਤੁਹਾਡੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਹ ਸਾਡੇ ਦੋਸਤ ਇਸ ਪ੍ਰੋਗਰਾਮ ਦੇ ਲਈ ਸੁਨੇਹਾ ਭੇਜਦੇ ਨੇ। ਮੱਧ ਪ੍ਰਦੇਸ਼ ਤੋਂ ਬ੍ਰਜੇਂਦਰ, ਤਾਰਾ ਦੇਵੀ, ਸੋਨਾਲੀ, ਸੋਨਮ, ਆਸ਼ੀਸ਼ ਅਤੇ ਇਹਨਾਂ ਦੇ ਬਾਕੀ ਸਾਥੀ। ਮੈਸੇਜ ਤੁਹਾਡਾ ਪਹੁੰਚਿਆ ਇਸ ਪ੍ਰੋਗਰਾਮ ਦੇ ਵਿੱਚ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੌਰਜੰਡ, ਹਨੂੰਮਾਨਗੜ੍ਹ ਤੋਂ ਇਸ ਪ੍ਰੋਗਰਾਮ ਦੇ ਲਈ ਆਪਣੀ ਫਰਮਾਇਸ਼ ਭੇਜਦੇ ਨੇ। ਪਿੰਡ ਨਥਾਣਾ, ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਸੁਨੇਹਾ ਤੁਹਾਡਾ ਪ੍ਰੋਗਰਾਮ ਦੇ ਵਿੱਚ ਮਿਲਿਆ ਸਾਨੂੰ। ਜ਼ਿਲ੍ਹਾ ਮੁਰਾਦਾਬਾਦ, ਉੱਤਰ ਪ੍ਰਦੇਸ਼ ਤੋਂ ਮੁਕੇਸ਼, ਕਸ਼ਯਪ, ਸੋਨੂ, ਰਾਜਪਾਲ, ਕਾਜਲ, ਮਾਨਵੀ, ਲਕਸ਼, ਮੋਹਨੀ ਅਤੇ ਬਲਵੀਰ ਸਿੰਘ, ਇਹ ਨਾਮ ਤੁਹਾਡੇ ਪਹੁੰਚੇ ਨੇ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦੇ ਹੋਰ ਸਾਥੀ। ਸੁਰਿੰਦਰ ਸਿੰਘ, ਲਾਡੀ ਸਿੰਘ ਧਾਲੀਵਾਲ, ਬੰਸੀ ਲਾਲ ਸੰਧੂ, ਪਿੰਡ ਤੇਜਾ ਮੌੜੀ, ਅੰਬਾਲਾ ਤੋਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਅਤੇ ਲਓ ਜੀ, ਫਿਰ ਤੁਹਾਡਾ ਪਸੰਦ ਕੀਤਾ ਹੋਇਆ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ। ਛਿਸ਼ੋਰੇ ਫਿਲਮ ਦੇ ਵਿੱਚੋਂ ਅਰੀਜੀਤ ਸਿੰਘ ਦੀ ਆਵਾਜ਼ ਦੇ ਵਿੱਚ

0: लो भैन जी, अपनी गुड्डी दे जन्मदिन मनाउण दी सारी तैयारी होगी। आ लो आ मिठाई आ समोसे ते आ वेखो, मैं तां प्लेटां वी प्लास्टिक दियां ले आई, नाले अपना काम सौखा हो जू।
1: कुड़े मनदीप, हाँ प्लेटां तो कित्थों खरीद के लियाई हैं?
0: क्यों, की हो गया भैन जी? ओही अपनी मोड़ वाली हट्टी तो लियाई हैं।
1: ले तैनू नहीं पता, 1 जुलाई 2022 ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
0: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
1: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
0: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
1: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
2: ਵਾਤਾਵਰਣ ਬਚਾਓ, ਧਰਤੀ ਬਚਾਓ।
3: ਹਿੰਦੀ ਜ਼ਾਇਕਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਫਰਮਾਇਸ਼ਾਂ ਤੁਹਾਡੀਆਂ ਪਹੁੰਚੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਡਕਾਲਾ ਤੋਂ ਬਿੰਦਰ ਸਿੰਘ, ਚਮਕੌਰ ਸਿੰਘ ਸੁਣਨਾ ਚਾਹੁੰਦੇ ਨੇ ਅਗਲੇ ਗੀਤ ਨੂੰ। ਨਾਥਰੂਟ ਤਲਵੰਡੀ ਸਾਹਿਬ ਤੋਂ ਫਰਮਾਇਸ਼ ਭੇਜਦੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਮਹਿੰਦਰ ਪੱਟੀ, ਮੰਡੀ ਕਲਾਂ ਤੋਂ ਸੁਨੇਹਾ ਤੁਹਾਡਾ ਪਹੁੰਚਿਆ ਇਸ ਪ੍ਰੋਗਰਾਮ 'ਚ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਇਸ ਅਗਲੇ ਗੀਤ ਨੂੰ। ਸੁਖਚੈਨ ਸਿੰਘ ਪਵਾਰ ਸਨੌਰ ਤੋਂ, ਪ੍ਰਵੀਨ ਕੌਰ, ਹਰਮਨਜੋਤ ਕੌਰ, ਮਨਜੋਤ ਕੌਰ, ਜੋਬਨਪ੍ਰੀਤ ਸਿੰਘ ਅਤੇ ਇਹਨਾਂ ਦੇ ਹੋਰ ਸਾਥੀ। ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਪਿੰਡ ਸਿਉਣਾ ਤੋਂ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਪਿੰਡ ਵੱਡੀਆਂ ਜਾਲਾਂ ਤੋਂ ਇਸ ਪ੍ਰੋਗਰਾਮ ਲਈ ਲਿਖਦੇ ਨੇ। ਲਾਡੀ ਧਰਮਪੁਰਾ ਬਾਜ਼ਾਰ ਪਟਿਆਲਾ ਤੋਂ ਹਿੰਦੀ ਸਾਇਕਾ ਪ੍ਰੋਗਰਾਮ ਦੇ ਵਿੱਚ ਲਗਾਤਾਰ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਰਹੀਆਂ ਨੇ। 94650026 ਦੇ ਰਾਹੀਂ ਇਹ ਸਾਡੇ ਸਾਥੀ ਨੇ ਪ੍ਰੋਗਰਾਮ 'ਚ ਸੁਨੇਹਾ ਭੇਜਣ ਵਾਲੇ। ਜਗਸੀਰ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਲਕਸ਼ਮਣ ਸਿੰਘ, ਦਰਸ਼ਨ ਸਿੰਘ, ਗੁਰਜੀਤ ਸਿੰਘ, ਭੂਰਾ ਸਿੰਘ, ਮੱਖਣ ਸਿੰਘ ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਇਸ ਪ੍ਰੋਗਰਾਮ 'ਚ ਤੁਹਾਡਾ ਮੈਸੇਜ ਪਹੁੰਚਿਆ। ਤੇਲੀਵਾਲਾ ਤੋਂ ਲਿਖਣ ਵਾਲੇ ਨੇ ਨਿਸਾਰ, ਸਲਮਾਨੀ, ਨੌਸ਼ਾਦ, ਆਲਿਆ ਅਤੇ ਆਯਾਨ ਬਾਬੂ। ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਜੇਕਰ ਤੁਸੀਂ ਪੰਜਾਬ ਤੋਂ ਬਾਹਰੋਂ ਲਿਖਦੇ ਹੋ ਤਾਂ ਆਪਣੇ ਸੂਬੇ ਸਟੇਟ ਦਾ ਨਾਮ ਹੈ ਜਿਹੜਾ, ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਲਿਖ ਕੇ ਭੇਜੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਸਰੋਤੇ ਸਾਡੇ ਨਾਲ ਕਿੱਥੋਂ ਜੁੜੇ ਹੋਏ ਨੇ। ਰੌਕੀ, ਪ੍ਰਿੰਸ ਪਰੀ, ਅਮਰਜੀਤ ਸਿੰਘ ਔਲਖ, ਰਾਗੂ ਮਾਜਰਾ ਪਟਿਆਲਾ ਤੋਂ। ਅਤੇ ਲਓ ਜੀ ਫਿਰ ਤੁਹਾਡੀ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਇਸ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ ਸੁਣਦੇ ਹਾਂ ਲਮਹੇ ਫਿਲਮ 'ਚੋਂ।

ਹਾਂ ਦੋਸਤੋ, ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣੋਗੇ ਸੋਨੂ ਨਿਗਮ ਆਫਤਾਬ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਦੀ ਫਿਲਮ ਹੈ ਮੈਂ ਹੂੰ ਨਾ। ਫਰਮਾਇਸ਼ਾਂ ਤੁਹਾਡੀਆਂ ਪਹੁੰਚੀਆਂ ਨੇ ਪ੍ਰੋਗਰਾਮ ਦੇ ਵਿੱਚ, ਸੁਣਨਾ ਚਾਹੁੰਦੇ ਨੇ ਆਨੰਦ ਨਗਰ ਬੀ ਪਟਿਆਲਾ ਤੋਂ ਰਮੇਸ਼ ਭੁੱਕਲ ਰਾਜੂ, ਰਾਣੀ ਅਨਹਦ, ਜਗਦੀਪ ਸਿੰਘ ਭੁੱਕਲ, ਗੁਰਪ੍ਰੀਤ ਕੌਰ, ਗਗਨਦੀਪ ਸਿੰਘ। ਇਸ ਪ੍ਰੋਗਰਾਮ ਦੇ ਵਿੱਚ ਲਗਾਤਾਰ ਫਰਮਾਇਸ਼ਾਂ ਸਾਡੇ ਸਰੋਤਿਆਂ ਦੀਆਂ ਸਾਨੂੰ ਮਿਲ ਰਹੀਆਂ ਨੇ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼, ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਇਹਨਾਂ ਦੇ ਬਾਕੀ ਸਾਥੀ। ਕਰਤਾਰਪੁਰ ਤੋਂ ਲਿਖਣ ਵਾਲੇ ਨੇ ਇਹ ਸਾਡੇ ਸਾਥੀ, ਪਿੰਡ ਇਹਨਾਂ ਦਾ ਬੌਸਰ ਖੁਰਦ, ਜ਼ਿਲ੍ਹਾ ਪਟਿਆਲਾ। ਜਸਪਾਲ ਸਿੰਘ, ਗੁਰਚਰਨ ਸਿੰਘ, ਹਰਕੀਰਤ, ਰਘਵੀਰ ਸਿੰਘ, ਸੁਖਮਨੀ ਅਤੇ ਅਮਨਜੋਤ। ਸੁਨੇਹਾ ਤੁਹਾਡਾ ਪਹੁੰਚਿਆ ਬਾਗਪਤ ਤੋਂ ਸੰਜੇ ਢਿੰਗੀਆ, ਨਮਨ ਅਤੇ ਅਪਾਰ ਢਿੰਗੀਆ। ਅਗਲੇ ਗੀਤ ਲਈ ਫਰਮਾਇਸ਼ ਪਹੁੰਚੀ ਹੈ ਸਾਵੰਤ ਖੇੜਾ ਤੋਂ ਲਿਖਣ ਵਾਲੇ ਨੇ ਜੀ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਅਤੇ ਇਹਨਾਂ ਦੇ ਬਾਕੀ ਸਾਥੀ। ਮੰਡੀ ਵਾਲਾ ਤੋਂ ਤੁਸੀਂ ਫਰਮਾਇਸ਼ ਭੇਜਦੇ ਹੋ। ਭੁੱਜੋਵਾਲੀ ਨੇੜੇ ਧੂਰੀ ਤੋਂ ਭਗਵੰਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ, ਕੇਸਰ ਸਿੰਘ ਸੁਨੇਹਾ ਭੇਜਦੇ ਨੇ, ਜ਼ਿਲ੍ਹਾ ਸੰਗਰੂਰ ਹੈ ਇਹਨਾਂ ਦਾ। ਇਹ ਫਰਮਾਇਸ਼ ਸਾਨੂੰ ਮਿਲੀ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਲਿਖਣ ਵਾਲੇ ਨੇ ਮੇਹਰ ਅਰੋੜਾ, ਮਮਤਾ, ਕੀਰਤੀ ਅਤੇ ਭੂਮਿਕਾ ਅਰੋੜਾ। ਨਾਮ ਤੁਹਾਡੇ ਪਹੁੰਚੇ ਨੇ ਇਸ ਪ੍ਰੋਗਰਾਮ ਦੇ ਵਿੱਚ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੈ, ਵਨੀਤ ਅਤੇ ਰੋਜਸ। ਚੰਡੀਗੜ੍ਹ ਸਿਟੀ ਤੋਂ ਸ਼ੈਫਾਲੀ, ਸ਼ੈਫੀ, ਡੇਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਤੁਹਾਡੀ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ ਸੁਣਦੇ ਹਾਂ।

ਹਾਂਜੀ ਦੋਸਤੋ, ਅੱਜ ਦੇ ਹਿੰਦੀ ਜ਼ਾਇਕਾ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ। ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਲਿਖਿਆ, ਗੁਲਜ਼ਾਰ ਨੇ, ਤਰਜ਼ ਤਿਆਰ ਕੀਤੀ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ ਨਰਿੰਦਰ ਚਾਵਲਾ, ਪਿੰਡ ਮਕਾਰਮਪੁਰ, ਤਹਿਸੀਲ ਬੱਸੀ ਪਠਾਣਾ ਤੋਂ। ਇਹਨਾਂ ਸਾਥੀ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰੀਚੈ, ਮਹਿਕ, ਧਨਮੀਤ, ਮਨੀ, ਪਿਊਸ਼ ਅਤੇ ਨੇਹਾ। ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ ਯਾਰ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਈਨਾ ਅਤੇ ਨਿਵਾਨ ਸ਼ਰਮਾ। ਮਲੋਟ ਤੋਂ ਤੁਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋ। ਨੰਗਲਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼, ਰਾਹੁਲ ਅਤੇ ਇਹਨਾਂ ਦੇ ਹੋਰ ਸਾਥੀ ਇਸ ਪ੍ਰੋਗਰਾਮ 'ਚ ਇਸ ਆਖਰੀ ਗੀਤ ਨੂੰ ਸੁਣਨਾ ਚਾਹੁੰਦੇ ਨੇ। ਰਣਜੀਤ ਨਗਰ, ਸਿਉਣਾ ਚੌਕ, ਪਟਿਆਲਾ ਤੋਂ ਕਮਲਾ ਦੇਵੀ, ਰੀਨਾ ਸ਼ਰਮਾ, ਪਵਨ ਕੁਮਾਰ, ਯੁਵਰਾਜ ਰਾਏ, ਜਗਤੇਸ਼ਵਰ ਰਾਏ ਅਤੇ ਇਹਨਾਂ ਦੇ ਹੋਰ ਸਾਥੀ। ਅਤੇ ਇਹ ਆਖਰੀ ਸੁਨੇਹਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਰਹੇ ਹਾਂ। ਸਾਡੇ ਸਾਥੀਆਂ ਦੇ ਨਾਮ ਪਹੁੰਚੇ ਨੇ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਇਹਨਾਂ ਦੇ ਹੋਰ ਦੋਸਤ।

ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਖਤਮ ਕਰਨ ਦੀ ਆਪਣੇ ਸਾਥੀ ਵਰਿੰਦਰ ਨੂੰ ਦਿਓ ਇਜਾਜ਼ਤ। ਜਿਨ੍ਹਾਂ ਸਰੋਤਿਆਂ ਨੇ ਪ੍ਰੋਗਰਾਮ ਨੂੰ ਸੁਣਿਆ ਅਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜਸ ਭੇਜੇ, ਅਸੀਂ ਤੁਹਾਡੇ ਸਾਰਿਆਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।

ਤੁਸੀਂ ਨੰਦ ਮਾਨਦੇ ਸੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। FM ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ EIR ਐਪ 'ਤੇ ਵੀ ਸੁਣ ਸਕਦੇ ਹੋ।

0: ਵੇਲਾ ਹੋ ਰਿਹਾ ਜੀ ਪ੍ਰੋਗਰਾਮ ਫੁਲਕਾਰੀ ਦਾ, ਅਤੇ ਫੁਲਕਾਰੀ ਦੇ ਵਿੱਚ ਅੱਜ ਮੇਰੇ ਨਾਲ ਬਣੇ ਹੋਏ ਨੇ
1: ਵਰਿੰਦਰ ਸਿੰਘ ਕਾਲੋਂ।
0: ਜੀ। ਵਰਿੰਦਰ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ, ਅਤੇ ਸਾਰੇ ਸਰੋਤਿਆਂ ਨੂੰ ਵੀ ਇੱਕ ਵਾਰੀ ਨਮਸਕਾਰ ਫਿਰ ਤੋਂ, ਸਤਿ ਸ਼੍ਰੀ ਅਕਾਲ
1: ਬਿਲਕੁਲ ਜੀ, ਅਤੇ ਸਰੋਤਿਆਂ ਦਾ ਵੀ ਸਵਾਗਤ ਹੈ, ਅਤੇ ਮਨਦੀਪ ਜੀ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ।
0: ਜੀ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ ਤਾਂ ਸਵੇਰ ਤੋਂ ਜਦੋਂ ਮੈਂ ਆਈ ਤਾਂ ਛਬੀਲ ਜਿਹੜੀ ਹੈਗੀ ਹੈ ਜੀ ਉਹ
1: ਜੀ
0: ਮੈਨੂੰ ਕਾਫੀ ਜਗ੍ਹਾ ਦੇ ਉੱਪਰ ਲੱਗੀ ਮਿਲੀ ਵਰਿੰਦਰ ਜੀ, ਤਾਂ ਉਹ ਜਿਹੜਾ ਠੰਡਾ ਮਿੱਠਾ ਜਲ ਸੀ ਨਾ, ਉਹ ਸਾਡੀ ਅਸੀਂ ਕਹੀਏ ਕਿ ਸਾਨੂੰ ਇੱਕ ਵਾਰੀ ਸਾਡਾ ਸਿਰ ਜਿਹੜਾ ਹੈਗਾ

0: ਉਹ ਝੁਕਦਾ ਵੀ ਹੈ, ਚਾਹੀ ਅਸੀਂ ਉਸ ਜਲ ਦਾ ਜਦੋਂ ਅਸੀਂ ਸੇਵਨ ਕਰ ਲੈਂਦੇ ਹਾਂ, ਹੈ ਨਾ,
1: ਜੀ
0: ਤਾਂ ਉਹ ਸਾਨੂੰ ਇੱਕ ਵਾਰੀ ਫਿਰ ਤੋਂ ਸਾਨੂੰ ਸਾਡੇ ਪੁਰਾਤਨ, ਜੇ ਅਸੀਂ ਕਹੀਏ ਕਿ ਗੁਰੂਆਂ ਦੀ ਯਾਦ ਦੇ ਵਿੱਚ ਲੈ ਜਾਂਦਾ ਹੈਗਾ
1: ਬਿਲਕੁਲ
0: ਜੀ। ਤਾਂ ਅੱਜ ਸ਼ਹਾਦਤ ਦਾ ਉਹ ਦਿਨ, ਜੇਕਰ ਅਸੀਂ ਗੱਲ ਕਰੀਏ ਕਿ ਸਿੱਖਾਂ ਦੇ 6ਵੇਂ ਗੁਰੂ, ਗੁਰੂ ਅਰਜਨ ਦੇਵ ਜੀ,
1: 5ਵੇਂ ਗੁਰੂ,
0: 5ਵੇਂ ਗੁਰੂ, ਮਾਫ਼ ਕਰਨਾ
1: ਜੀ
0: ਜੀ, ਤਾਂ ਉਸਨਾਂ ਦੀ ਜਿਹੜੀ ਹੈਗੀ ਹੈ ਸ਼ਹੀਦੀ ਨੂੰ ਅਸੀਂ ਨਮਨ ਕਰਦੇ ਹਾਂ, ਅਸੀਂ ਉਹਨਾਂ ਨੂੰ ਤਹਿ ਦਿਲ ਤੋਂ ਸਤਿਕਾਰ ਕਰਦੇ ਹਾਂ ਉਹਨਾਂ ਦਾ। ਅਤੇ ਅੱਜ ਦੇ ਦਿਨ ਜਿਹੜੇ ਹੈਗੇ ਆ, ਜਗ੍ਹਾ ਜਗ੍ਹਾ ਦੇ ਉੱਪਰ ਸਿੱਖ ਸ਼ਰਧਾਲੂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਜਿੱਥੇ ਵੀ ਹੈਗੇ ਆ, ਤਾਂ ਉਹ ਇਸ ਦਿਨ ਦੀ ਯਾਦ ਦੇ ਵਿੱਚ ਜਿਹੜੀ ਹੈਗੀ ਛਬੀਲ ਲਗਾਈ ਜਾਂਦੀ ਹੈਗੀ ਹੈ। ਤਾਂ
1: ਬਿਲਕੁਲ,
0: ਅੱਜ ਆਪਾਂ ਇਸੇ 'ਤੇ ਹੀ ਗੱਲਬਾਤ ਕਰਾਂਗੇ।
1: ਤਾਂ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸਵੇਰ ਤੋਂ ਬਹੁਤ ਸਾਰੀਆਂ ਅੱਜ ਗੱਲਾਂ ਕਰ ਰਹੇ ਹਾਂ ਆਪਣੇ ਸਰੋਤਿਆਂ ਦੇ ਨਾਲ, ਵੱਖੋ ਵੱਖ ਅਖਬਾਰਾਂ ਦੇ ਵਿੱਚ ਅੱਜ ਬਹੁਤ ਸੋਹਣੇ ਆਰਟੀਕਲਸ ਜਿਹੜੇ ਨੇ ਉਹ ਛਪੇ ਹੋਏ ਨੇ, ਟੀਵੀ ਦੇ ਮਾਧਿਅਮ ਦੇ ਰਾਹੀਂ ਜਾਂ ਹੋਰ ਬਹੁਤ ਸਾਰੀਆਂ ਜਿਹੜੇ ਇਨਫੋਰਮੇਸ਼ਨ ਦੇ ਸਾਧਨ ਨੇ ਉਹਨਾਂ ਦੇ ਜ਼ਰੀਏ ਜਾਣਕਾਰੀ ਹੈ ਜਿਹੜੀ ਅੱਜ ਜਗ੍ਹਾ ਜਗ੍ਹਾ ਤੋਂ ਪ੍ਰਸਾਰਿਤ ਹੋ ਰਹੀ ਹੈ, ਪਹੁੰਚ ਰਹੀ ਹੈ
0: ਜੀ। ਸ਼ਹੀਦਾਂ ਦੇ ਸਰਤਾਜ,
1: ਬਿਲਕੁਲ,
0: ਧੰਨ ਸ਼੍ਰੀ
1: ਪੰਜਵੇਂ
0: ਗੁਰੂ,
1: ਗੁਰੂ,
0: ਹਾਂ, 5ਵੇਂ ਗੁਰੂ
1: ਸ਼੍ਰੀ ਗੁਰੂ
0: ਗੁਰੂ
1: ਅਰਜਨ ਦੇਵ
0: ਅਰਜਨ
1: ਜੀ,
0: ਦੇਵ ਜੀ ਪਾਤਸ਼ਾਹ ਦੇ ਜਿਹੜੇ ਹੈਗੇ ਆ ਉਸ ਨਾਲ ਸੰਬੰਧਿਤ ਅਸੀਂ ਇਸ ਦਿਨ ਨੂੰ ਜਿਹੜਾ ਹੈਗਾ ਯਾਦ ਵੀ ਕਰਦੇ ਹਾਂ ਅਤੇ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਨਮਨ ਵੀ ਕਰਦੇ ਹਾਂ। ਅਤੇ ਜੇਕਰ ਗੱਲ ਕਰੀਏ ਛਬੀਲ ਦੀ, ਤਾਂ ਛਬੀਲ ਦਾ ਸਾਡੀ ਇਸ ਦਿਨ ਦੇ ਨਾਲ ਦਾ ਜਿਹੜੋ ਇਹ ਸਾਡੀ ਸਿੱਖ ਇਤਿਹਾਸੀ ਪਰੰਪਰਾ ਦੇ ਨਾਲ ਜਿਹੜਾ ਇਹ ਦਿਨ ਜੁੜਿਆ ਹੀ ਜੁੜਿਆ ਹੋਇਆ, ਵੈਸੇ ਵੀ ਛਬੀਲ ਦੀ ਆਪਣੀ ਵੀ ਇੱਕ ਮਹੱਤਤਾ ਵਰਿੰਦਰ ਜੀ ਹੈਗੀ ਹੈ
1: ਜੀ।
0: ਤਾਂ ਜਦੋਂ ਅਸੀਂ ਛਬੀਲ ਦੇ ਪਾਣੀ ਦੀ ਗੱਲ ਕਰਦੇ ਹੈਗੇ ਹਾਂ, ਉਸ ਦੇ ਮਿੱਠਾ ਜਿਹੜਾ ਪਾਣੀ ਹੈਗਾ ਉਹ ਵਾਕਈ ਸਾਡੀ ਰੂਹ ਨੂੰ ਵੀ ਤਰੋ ਤਾਜ਼ਾ ਕਰ ਦਿੰਦਾ ਹੈਗਾ।
1: ਬਿਲਕੁਲ, ਇਸ ਦੇ ਪਿਛੋਕੜ ਨੂੰ ਸਮਝਣਾ ਵੀ ਹੈ ਜਿਹੜਾ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਕ ਵਕਤ ਸੀ ਜਦੋਂ ਲੋਕ ਗੁਲਾਮੀ ਦੇ ਸਤਾਏ ਹੋਏ ਸੀ
0: ਜੀ,
1: ਉਹ ਲੋਕਾਂ ਦੇ ਵਿੱਚ ਬਿਲਕੁਲ ਇਸ ਤਰੀਕੇ ਦਾ ਹੌਸਲਾ ਨਹੀਂ ਸੀ ਕਿ ਉਹ ਉਸ ਹਕੂਮਤ ਦੇ ਜ਼ੁਲਮ ਦੇ ਖਿਲਾਫ, ਜ਼ਬਰ ਦੇ ਖਿਲਾਫ ਬੋਲ ਸਕਣ
0: ਜੀ।
1: ਤਾਂ ਉਹਨਾਂ ਨੂੰ ਜਗਾਉਣ ਵਾਸਤੇ, ਉਹਨਾਂ ਲੋਕਾਂ ਦੇ ਵਿੱਚ ਜੋਸ਼ ਭਰਨ ਵਾਸਤੇ ਹੈ ਜਿਹੜਾ ਇਹ ਅਦੁੱਤੀ ਲਸਾਨੀ ਸ਼ਹਾਦਤ ਹੈ ਜਿਹੜੀ ਇਤਿਹਾਸ ਦੇ ਵਰਕਿਆਂ ਦੇ ਵਿੱਚ ਜਿਸਦਾ ਜ਼ਿਕਰ ਆਉਂਦਾ, ਅਤੇ ਦੁਨੀਆ ਜਿਹੜੀ ਅੱਜ ਪ੍ਰਣਾਮ ਕਰਦੀ ਹੈ, ਸਿਰ ਝੁਕਾਉਂਦੀ ਹੈ, ਸਿਰ ਨਵਾਉਂਦੀ ਹੈ ਆਪਣਾ, ਲੋਕ ਨਤਮਸਤਕ ਹੁੰਦੇ ਨੇ ਜਦੋਂ ਸੁਣਦੇ ਨੇ। ਤਾਂ ਇਹ ਪਹਿਲੀ ਦਫਾ ਜਿਹੜਾ ਇਸ ਤਰੀਕੇ ਦਾ ਬਿਰਤਾਂਤ ਹੈ ਜਿਹੜਾ ਉਹ ਵਾਪਰਿਆ ਸੀ, ਅਤੇ ਲੋਕਾਂ ਦੇ ਲਈ ਬੜੇ ਅਸਚਰਜ ਦੀ ਗੱਲ ਸੀ ਕਿ ਕਿਸ ਤਰੀਕੇ ਦੇ ਨਾਲ ਕੋਈ ਅਡੋਲ ਸ਼ਾਂਤੀ ਦੇ ਵਿੱਚ ਬੈਠਾ, ਉਹ ਸਾਰੇ ਤਸੀਹੇ ਹੈ ਜਿਹੜੇ ਅਣਮਨੁੱਖੀ, ਜਿਨ੍ਹਾਂ ਦੇ ਵਿੱਚ ਅਸੀਂ ਜਿਵੇਂ ਸਵੇਰ ਤੋਂ ਜ਼ਿਕਰ ਕੀਤਾ ਸੀ ਕਿ ਤਪਦੀ ਬਾਲੂ ਹੈ ਜਿਹੜੀ ਉਹ ਰੇਤ ਸਿਰ ਦੇ ਵਿੱਚ ਪਾਈ ਗਈ, ਸਿਖਰ ਦੁਪਹਿਰਾ ਜੇਠ ਹਾੜ ਦੀਆਂ ਧੁੱਪਾਂ ਅਤੇ ਪਾਣੀ ਦੇ ਵਿੱਚ ਉਬਾਲਣਾ, ਅਤੇ ਉਸ ਤੋਂ ਬਾਅਦ ਦੇ ਵਿੱਚ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਰੱਖ ਕੇ ਤਸੀਹੇ ਦੇਣੇ, ਤਾਂ ਇਹ ਲੋਕਾਂ ਦੇ ਲਈ ਆਪਣੇ ਆਪ ਦੇ ਵਿੱਚ ਪਹਿਲੀ ਵਾਰੀ ਵੇਖਣਾ ਸੀ। ਅਤੇ ਉਹਨਾਂ ਲੋਕਾਂ ਨੂੰ ਜਗਾਉਣ ਦੇ ਲਈ ਗੁਰੂ ਸਾਹਿਬ ਦੇ ਵੱਲੋਂ ਇਹ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਇਹ ਇਸੇ ਲਈ ਹੀ ਲਿਆ ਗਿਆ ਸੀ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਡਰ ਹੈ ਜਿਹੜਾ ਭੈ ਹੈ ਉਹ ਕੱਢ ਦੇਣਾ।
0: ਬਿਲਕੁਲ, ਅਤੇ ਉਹਨਾਂ ਦੇ ਵਿੱਚ ਇੱਕ ਨਵੀਂ ਰੂਹ ਜਿਹੜੀ ਹੈਗੀ ਆ ਉਹ ਉਸ ਸ਼ਹਾਦਤ ਤੋਂ ਬਾਅਦ ਫੂਕ ਦਿੱਤੀ ਗਈ ਸੀ, ਕਿਉਂਕਿ ਉਹ ਦੇਖਣ ਦੇ ਵਿੱਚ ਹੀ ਜਿਹੜਾ ਉਸ ਸਮੇਂ ਦੇ ਉੱਪਰ ਜੋ ਵੀ ਮਨੇ ਹੋਏ ਸੀ, ਜਿਹੜੇ ਸਿੱਖ ਸ਼ਰਧਾਲੂ ਸੀ ਉਹਨਾਂ ਦੇ ਮਨਾਂ ਦੇ ਵਿੱਚੋਂ ਡਰ ਦੀ ਉਹ ਭਾਵਨਾ ਹਮੇਸ਼ਾ ਦੇ ਲਈ ਖਤਮ ਹੋ ਗਈ। ਅਤੇ ਉਸੇ ਹੀ ਦਿਨ ਦੇ ਵਜੋਂ ਜਿਹੜਾ ਹੈਗਾ ਛਬੀਲ ਲਗਾਈ ਜਾਂਦੀ ਹੈ, ਜਗ੍ਹਾ ਜਗ੍ਹਾ ਦੇ ਉੱਪਰ ਲੰਗਰ ਲਗਾਏ ਜਾਂਦੇ ਹੈਗੇ ਆ।
1: ਜੀ,
0: ਤਾਂ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਇਹ ਗੀਤ।

0: जी प्रोग्राम फुलकारी।
1: ਤਾਂ ਜਦੋਂ ਅਸੀਂ ਅੱਜ ਦੇ ਦਿਨ ਦੇ ਵਿੱਚ ਛਬੀਲ ਦੇ ਬਾਰੇ ਤੁਸੀਂ ਗੱਲ ਸ਼ੁਰੂ ਕੀਤੀ, ਕਿਉਂਕਿ ਤੁਸੀਂ ਜਦੋਂ ਸਫ਼ਰ ਦੇ ਦੌਰਾਨ ਆਏ ਤਾਂ ਤੁਸੀਂ ਮਾਹੌਲ ਹੈ ਜਿਹੜਾ ਉਸ ਤਰੀਕੇ ਦਾ ਵੇਖਿਆ ਸੀ,
0: ਜੀ
1: ਤਾਂ ਇਸ ਦੇ ਪਿੱਛੇ ਦੀ ਜਿਹੜੀ ਭਾਵਨਾ ਹੈ ਉਹ ਬਹੁਤ ਵੱਡੀ ਹੈ, ਕਿਉਂਕਿ ਇਹ ਜਿਹੜੀ ਸ਼ਹਾਦਤ ਦੀ ਭਾਵਨਾ ਸੀ, ਭਾਣੇ ਨੂੰ ਮੰਨਣਾ, ਹੁਕਮ ਨੂੰ ਮੰਨਣਾ, ਰਜ਼ਾ ਦੇ ਵਿੱਚ ਰਹਿਣਾ, ਤਾਂ ਉਸ ਦੇ ਪਿੱਛੇ ਦਾ ਜਿਹੜਾ ਸਿਧਾਂਤ ਹੈ ਉਹ ਵੀ ਇਹ ਹੈ ਕਿ ਦੂਜਿਆਂ ਦੇ ਲਈ ਕੁਝ ਕਰ ਗੁਜ਼ਰਨਾ,
0: ਬਿਲਕੁਲ
1: ਦੂਜਿਆਂ ਦੇ ਹੱਕਾਂ ਦੇ ਵਾਸਤੇ, ਦੂਜਿਆਂ ਦੀ ਧਾਰਮਿਕ ਆਜ਼ਾਦੀ ਦੇ ਲਈ, ਮਨੁੱਖੀ ਆਜ਼ਾਦੀ ਦੇ ਲਈ ਆਪਣੀ ਜਾਨ ਤੱਕ ਨੂੰ ਨਿਸ਼ਾਵਰ ਕਰ ਦੇਣਾ, ਕੁਰਬਾਨ ਕਰ ਦੇਣਾ, ਤਾਂ ਉੱਥੋਂ ਹੀ ਜਿਹੜਾ ਸੇਵਾ ਦਾ ਕਨਸੈਪਟ ਹੈ ਜਿਹੜਾ ਉਹ ਆਉਂਦਾ, ਅਤੇ ਇਹ ਸੇਵਾ ਦਾ ਕਨਸੈਪਟ ਤੁਸੀਂ ਹੁਣ ਵੇਖਦੇ ਹੋ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੰਗਰ ਲੱਗਦੇ ਨੇ ਅਤੇ ਲੋਕ ਨਿਸ਼ਕਾਮ ਸੇਵਾ ਜਿਹੜੀ ਇਸ ਦੇ ਵਿੱਚ ਕਰਦੇ ਨੇ,
0: ਬਿਲਕੁਲ ਜੀ,
1: ਅਤੇ ਪਤਾ ਨਹੀਂ ਹੁੰਦਾ ਕਿ ਪੈਸਾ ਕਿੱਥੋਂ ਆ ਰਿਹਾ ਅਤੇ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਹੈ ਜਿਹੜਾ ਆਪਣੇ ਆਪ ਹੋ ਜਾਂਦਾ ਅਤੇ ਲੋਕਾਂ ਦੇ ਵਿੱਚ ਫ੍ਰੀ ਆਫ ਕੋਸਟ ਹੈ ਜਿਹੜਾ ਲੰਗਰ ਵਰਤਾਇਆ ਜਾਂਦਾ ਹੈ।
0: ਬਿਲਕੁਲ,
1: ਜਦੋਂ ਬਾਹਰਲੇ ਦੇਸ਼ਾਂ ਤੋਂ ਲੋਕ ਆਉਂਦੇ ਨੇ ਤਾਂ ਉਹ ਹੈਰਾਨ ਰਹਿ ਜਾਂਦੇ ਨੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਫ੍ਰੀ ਕਿਚਨ ਹੈ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲ ਰਹੇ ਨੇ, ਕਿਉਂਕਿ ਵੱਡੇ ਵੱਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਫ੍ਰੀ ਕਿਚਨ ਹੈ ਜਿਹੜਾ ਮੁਫਤ ਦੀ ਰਸੋਈ ਹੈ ਜਿਹੜੀ ਉਹ ਚੱਲਦੀ ਹੈ, ਉੱਥੇ ਲੰਗਰ ਵਰਤਾਏ ਜਾਂਦੇ ਨੇ, 24 ਘੰਟੇ ਲੰਗਰ ਚੱਲਦਾ। ਅਤੇ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਇਸ ਦਿਨ ਦੇ ਪਿਛੋਕੜ ਨੂੰ ਗੱਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਅਣਮਨੁੱਖੀ ਤਸੀਹੇ ਦੇ ਕੇ ਆ ਜਿਹੜਾ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਤਾਂ ਉਸ ਨੂੰ ਸਿੰਬੋਲਿਕ ਤੌਰ ਦੇ ਉੱਤੇ ਇੱਥੇ ਥੋੜ੍ਹਾ ਜਿਹਾ ਵੇਖਣ ਦੀ ਲੋੜ ਹੈ, ਕਿਉਂਕਿ ਜਦੋਂ ਇੰਨੀ ਗਰਮੀ ਦੇ ਵਿੱਚ ਇਸ ਤਰੀਕੇ ਦੇ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਉਹ ਲੋਕਾਂ ਦੇ ਵਿੱਚ ਇੱਕ ਭਾਵਨਾ ਜਾਗਦੀ ਹੈ ਕਿ ਅਸੀਂ ਲੋਕਾਂ ਦੀ ਸੇਵਾ ਇਸ ਤਰੀਕੇ ਦੇ ਨਾਲ ਕਰੀਏ ਕਿ ਉਹ ਠੰਡਾ, ਨਿਰਮਲ, ਸ਼ੀਤਲ ਜਲ ਹੈ ਜਿਹੜਾ ਜਿਹੜਾ ਵੀ ਛਕੇ ਤਾਂ ਉਸਦੇ ਮਨ ਦੇ ਵਿੱਚ ਠੰਡ ਪਵੇ ਅਤੇ ਉਹ ਦੂਜਿਆਂ ਦੀ ਭਲਾਈ ਵਾਸਤੇ ਸੋਚੇ, ਦੂਜਿਆਂ ਦੇ ਲਈ ਉਸਦੇ ਮਨ ਦੇ ਵਿੱਚ ਦਇਆ ਜਾਗੇ। ਅਤੇ ਕਿਹਾ ਜਾਂਦਾ ਹੈ ਕਿ ਜਿੱਥੇ ਦਇਆ ਉੱਥੇ ਹੀ ਧਰਮ ਹੈ, ਬਿਨਾਂ ਦਇਆ ਤੋਂ ਕੋਈ ਧਰਮ ਨਹੀਂ ਹੋ ਸਕਦਾ।
0: ਬਿਲਕੁਲ ਜੀ, ਤੁਸੀਂ ਸੇਵਾ ਦੀ ਗੱਲ ਕੀਤੀ ਹੈ, ਦਇਆ ਦੀ ਗੱਲ ਕੀਤੀ ਹੈ, ਧਰਮ ਦੀ ਗੱਲ ਕੀਤੀ ਹੈ, ਕਿਉਂਕਿ ਸਾਨੂੰ ਹਮੇਸ਼ਾ ਹੀ ਅਗਰ ਅਸੀਂ ਕਹੀਏ ਕਿ ਸਿੱਖੀ ਇਤਿਹਾਸ ਦਾ ਜੋ ਫਲਸਫਾ ਰਿਹਾ ਹੈਗਾ ਉਹ ਹਮੇਸ਼ਾ ਹੀ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕਰਨ ਦਾ ਹੀ ਰਿਹਾ ਹੈਗਾ। ਤਾਂ ਠੰਡਾ ਮਿੱਠਾ ਜਲ ਜਿਹੜਾ ਇੱਕ ਵਰਿੰਦਰ ਜੀ, ਜੇਕਰ ਅਸੀਂ ਕਹੀਏ ਵੀ ਸਮੇਂ ਦੇ ਨਾਲ ਬਹੁਤ ਕੁਛ ਬਦਲਾਵ ਜਿਹੜਾ ਹਮੇਸ਼ਾ ਹੀ ਅਸੀਂ ਦੇਖਦੇ ਰਹਿੰਦੇ ਹਾਂ, ਹਰ ਇੱਕ ਚੀਜ਼ ਦੇ ਵਿੱਚ ਬਦਲਾਵ ਆਉਂਦਾ ਹੈਗਾ। ਪਹਿਲਾਂ ਇਹ ਠੰਡਾ ਮਿੱਠਾ ਜਲ ਜਿਹੜਾ ਕੱਚੀ ਲੱਸੀ ਦਾ ਬਣਿਆ ਹੁੰਦਾ ਸੀਗਾ, ਹਮੇਸ਼ਾ ਹੀ ਉਹਦੇ ਵਿੱਚ ਜਿਹੜਾ ਸੀਗਾ ਕਿ ਦੁੱਧ ਅਤੇ ਪਾਣੀ ਦਾ ਅਤੇ ਵਿੱਚ ਉਹਦੇ ਵਿੱਚ ਖੰਡ ਪਾਈ ਜਾਂਦੀ ਸੀਗੀ ਅਤੇ ਉਹ ਮਿੱਠਾ ਜਲ ਉਸ ਤਰੀਕੇ ਨਾਲ ਬਣਾਇਆ ਜਾਂਦਾ ਸੀਗਾ। ਅੱਜ ਕੱਲ੍ਹ ਅਸੀਂ ਕਹੀਏ ਵੀ ਇਸ ਦੇ ਵਿੱਚ ਹੋਰ ਜਿਹੜੀ ਹੈਗੀ ਹੈ, ਜਿਸ ਤਰੀਕੇ ਦੇ ਨਾਲ ਅਸੀਂ ਆਧੁਨਿਕ ਯੁੱਗ ਦੇ ਵੱਲ ਵੱਧਦੇ ਹੈਗੇ ਹਾਂ, ਤਾਂ ਇਸ ਦੇ ਵਿੱਚ ਨੋਰਮਲੀ ਹੁਣ ਅਸੀਂ ਦੇਖਦੇ ਹਾਂ ਕਿ ਰੂਹ ਅਫਜ਼ਾ ਮਿਲਾਇਆ ਜਾਂਦਾ, ਤਾਂ ਇਹ ਪਿੰਕ ਕਲਰ ਦਾ ਗੁਲਾਬੀ ਪਾਣੀ ਜਿਹੜਾ ਹੈਗਾ ਉਹ ਵਰਤਾਇਆ ਜਾਂਦਾ ਹੈਗਾ। ਪਰ ਉਸ ਦੀ ਜਿਹੜੀ ਮਿਠਾਸ ਹੈਗੀ ਹੈ, ਕਿਉਂਕਿ ਰੂਹ ਅਫਜ਼ਾ ਜਿਹੜਾ ਹੈਗਾ ਉਹ ਵੀ ਠੰਡਕ ਦਾ ਪ੍ਰਤੀਕ ਹੈਗਾ, ਕਿਸੇ ਵੀ ਤਰੀਕੇ ਦਾ ਜਿਹੜਾ ਵੀ ਮਿਸ਼ਰਣ ਹੈਗਾ ਉਹਦੇ ਵਿੱਚ ਤਿਆਰ ਕੀਤਾ ਜਾਂਦਾ ਹੈਗਾ, ਤਾਂ ਕਿ ਉਹ ਪੀਣ ਵਾਲੇ ਨੂੰ, ਜਿਵੇਂ ਤੁਸੀਂ ਕਿਹਾ ਵੀ, ਠੰਡਕ ਦਾ ਅਹਿਸਾਸ ਹੈ ਵੀ। ਅਤੇ ਜਦੋਂ ਤੁਸੀਂ ਕਦੇ ਵੀ ਮਹਿਸੂਸ ਕਰੋ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਕਿਸੇ ਵੀ ਸਫ਼ਰ 'ਤੇ ਨਿਕਲਦੇ ਹੈਗੇ ਹਾਂ, ਜਿਹੜੀ ਪਾਣੀ ਦੀ ਪਿਆਸ ਹੈਗੀ ਹੈ ਉਹ ਪਾਣੀ ਨਹੀਂ ਬੁਝਾਉਣੀ ਹੁੰਦੀ ਹੈ, ਅਤੇ ਜਦੋਂ ਤੁਹਾਨੂੰ ਅਚਾਨਕ ਆਏ ਚੱਲਦਿਆਂ ਨੂੰ ਕਿਤੇ ਵੀ ਠੰਡਾ ਪਾਣੀ ਮਿਲ ਜਾਵੇ, ਤਾਂ ਉਦੋਂ ਜਿਹੜਾ ਦਿਲ ਦੇ ਵਿੱਚੋਂ ਵਾਕਈ ਉਹ ਕਿਹਾ ਵੀ ਇਸ ਨੂੰ ਸੇਵਨ ਕਰਨ ਤੋਂ ਬਾਅਦ ਸਾਡੇ ਅੰਦਰ ਜਿਹੜੀ ਭਾਵਨਾ ਹੈਗੀ ਹੈ ਉਹ ਦਇਆ ਦੀ ਭਾਵਨਾ ਪੈਦਾ ਹੁੰਦੀ ਹੈ, ਕਿਉਂਕਿ ਜਿਵੇਂ ਜਿੰਨੀ ਖੁਸ਼ੀ ਉਸ ਇਨਸਾਨ ਨੂੰ ਹੁੰਦੀ ਹੈ ਉਸ ਸਮੇਂ ਦੇ ਉੱਤੇ, ਤਾਂ ਉਸ ਦੇ ਅੰਦਰ ਉਹ ਭਾਵਨਾ ਵੀ ਜਾਗਦੀ ਹੈ ਕਿ ਕਿਉਂ ਨਾ ਮੈਂ ਦੂਸਰਿਆਂ ਦੇ ਲਈ ਵੀ ਇਹੋ ਜਿਹਾ ਹੀ ਕੋਈ ਨਿਸ਼ਕਾਮ ਕੰਮ ਕਰਾਂ।
1: ਬਿਲਕੁਲ
0: ਜੀ,
1: ਤਾਂ ਇਸ ਨੂੰ ਸੇਵਨ ਕਰਨ ਤੋਂ ਬਾਅਦ ਦੇ ਵਿੱਚ ਪਾਣੀ ਕਹਿ ਲਓ, ਜਲ ਕਹਿ ਲਓ, ਤਾਂ ਲੋਕਾਂ ਦੇ ਮਨ ਦੇ ਵਿੱਚੋਂ ਦੁਆਵਾਂ ਨਿਕਲਦੀਆਂ ਨੇ, ਅਸੀਸਾਂ ਨਿਕਲਦੀਆਂ ਨੇ, ਅਤੇ ਲੋਕ ਸ਼ੁਕਰਾਨੇ 'ਚ ਆਉਂਦੇ ਨੇ, ਅਤੇ ਇਹ ਆਪ ਮੁਹਾਰੇ ਗੱਲ ਆਉਂਦੀ ਹੈ ਕਿ ਧੰਨ ਗੁਰੂ ਅਤੇ ਧੰਨ ਗੁਰੂ ਦੇ ਸਿੱਖ।
0: ਜੀ,

0: Akashvani at 90.
1: ਪ੍ਰੋਗਰਾਮ ਚੱਲ ਰਿਹਾ ਫੁਲਕਾਰੀ ਜੀ।
2: ਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਸ਼ੁਰੂਆਤ ਕੀਤੀ ਲੰਗਰ ਤੋਂ, ਸੇਵਾ ਤੋਂ, ਦਇਆ ਤੋਂ, ਧਰਮ ਤੋਂ, ਤਾਂ ਉੱਥੇ ਹੀ ਇੱਥੇ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਕਿ ਗੁਰੂ ਸਾਹਿਬ ਦੇ ਵੱਲੋਂ ਕੀਤਾ ਗਿਆ ਸਮੁੱਚਾ ਕਾਰਜ ਹੈ ਜਿਹੜਾ ਉਹ ਮਨੁੱਖਤਾ ਦੀ ਭਲਾਈ ਦੇ ਲਈ ਸੀ ਅਤੇ ਕਿਸੇ ਇੱਕ ਧਰਮ ਦੇ ਲਈ ਬਲਕਿ ਸਮੁੱਚੀ ਮਾਨਵਤਾ ਦੇ ਲਈ ਹੈ ਜਿਹੜਾ ਉਹਨਾਂ ਦੇ ਵੱਲੋਂ ਉਹ ਕਾਰਜ ਆਰੰਭਿਆ ਗਿਆ ਅਤੇ ਨੇਪਰੇ ਚੜ੍ਹਿਆ ਗਿਆ। ਅਤੇ ਇਸ ਦੇ ਵਿੱਚ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬਹੁਤ ਸੋਹਣੀ ਹੈ ਕਿ ਜਦੋਂ ਆਦਿ ਗ੍ਰੰਥ ਦਾ ਸੰਪਾਦਨ ਹੋਇਆ ਅਤੇ ਪਹਿਲੀ ਬੀੜ ਹੈ ਜਿਹੜੀ ਭਾਈ ਗੁਰਦਾਸ ਜੀ ਦੇ ਹੱਥੀਂ ਲਿਖੀ ਗਈ ਤਾਂ ਉਹਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਬਾਣੀ ਇਕੱਤਰ ਕੀਤੀ ਸੀ ਤਾਂ ਉਸ ਦੇ ਵਿੱਚ ਗੁਰੂ ਸਾਹਿਬਾਨਾਂ ਤੋਂ ਇਲਾਵਾ ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਅਤੇ ਸੂਫੀਆਂ ਦੀ ਬਾਣੀ ਹੈ ਜਿਹੜੀ ਉਹ ਉਸ ਨੂੰ ਵੀ ਸ਼ਾਮਿਲ ਕੀਤਾ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਸਾਂਝੀਵਾਲਤਾ ਦਾ ਇੱਕ ਸੰਕਲਪ ਹੈ ਜਿਹੜਾ ਸਿਧਾਂਤ ਹੈ ਪੇਸ਼ ਕਰਦਾ ਕਿ ਬਿਨਾਂ ਕਿਸੇ ਵਿਤਕਰੇ ਤੋਂ ਹੈ ਬਾਣੀਕਾਰਾਂ ਦੀ ਬਾਣੀ ਦੀ ਚੋਣ ਹੈ ਜਿਹੜੀ ਸਿਰਫ ਇਸ ਤਰਜ਼ ਦੇ ਹਿਸਾਬ ਦੇ ਨਾਲ ਕੀਤੀ ਗਈ ਕਿ ਕੀ ਉਹ ਬਾਬਾ ਨਾਨਕ ਦੇ ਫਲਸਫੇ ਦੇ ਨਾਲ ਮੇਲ ਖਾਂਦੀ ਹੈ ਜਾਂ ਨਹੀਂ ਖਾਂਦੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਿਧਾਂਤ ਹੈ ਜਿਹੜਾ ਉਸ ਵੇਲੇ ਸਿਰਜਿਆ ਗਿਆ। ਤਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਉਹਨਾਂ ਨੇ ਵੀ ਬਾਬਾ ਨਾਨਕ ਦੀ ਲੀਹ ਦੇ ਉੱਤੇ ਚੱਲਦੇ ਹੋਏ ਤਮਾਮ ਤਰ੍ਹਾਂ ਦੀਆਂ ਵੰਡਾਂ, ਵਿਤਕਰਿਆਂ, ਭੇਦਭਾਵ ਮਿਟਾ ਕੇ ਸਮਾਜ ਦੇ ਵਿੱਚ ਜਿੰਨੇ ਵੀ ਵਿਤਕਰੇ ਸਨ ਉਹਨਾਂ ਨੂੰ ਖਤਮ ਕੀਤਾ। ਅਤੇ ਜਦੋਂ ਹਰਿਮੰਦਰ ਸਾਹਿਬ ਦੀ ਹੈ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਉਸਾਰੀ ਹੋਈ ਤਾਂ ਚਾਰ ਦਰਵਾਜ਼ੇ ਨੇ ਜਿਹੜੇ ਉਸਦੇ ਰੱਖੇ ਗਏ। ਤੁਸੀਂ ਵੇਖੋ ਮਨਦੀਪ ਕਿ ਦੁਨੀਆਂ ਦੇ ਵਿੱਚ ਜਦੋਂ ਕਿਤੇ ਵੀ ਕੋਈ ਧਰਮ ਦਾ ਕੇਂਦਰ ਬਣਦਾ
1: ਜੀ
2: ਤਾਂ ਉਸਦਾ ਉੱਚਾ ਚਬੂਤਰਾ ਰੱਖਿਆ ਜਾਂਦਾ ਅਤੇ ਉੱਚੇ ਥੜੇ ਦੇ ਉੱਤੇ ਉਸਦੀ ਉਸਾਰੀ ਹੁੰਦੀ ਹੈ।
1: ਬਿਲਕੁਲ ਜੀ।
2: ਤਾਂ ਗੁਰੂ ਸਾਹਿਬ ਦੇ ਵੱਲੋਂ ਪਰ ਇੱਥੇ ਜਿਹੜਾ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਹੋਈ ਤਾਂ ਉਸ ਨੂੰ ਨੀਵਾਂ ਰੱਖ ਕੇ ਬਣਾਉਣ ਦਾ ਪਿੱਛੇ ਦੀ ਜਿਹੜੀ ਸੋਚ ਸੀ ਉਸਦੀ ਸੋਚ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਨੀਵਿਆਂ ਉਸ ਨੂੰ ਤਾਂ ਰੱਖਿਆ ਗਿਆ ਕਿ ਜਦੋਂ ਕੋਈ ਵੀ ਵਿਅਕਤੀ ਇੱਥੇ ਨਤਮਸਤਕ ਹੋਣ ਦੇ ਲਈ ਆਵੇਗਾ ਤਾਂ ਉਹ ਪੌੜੀਆਂ ਉੱਤਰ ਕੇ ਆਵੇਗਾ ਅਤੇ ਆਪਣੇ ਮਨ ਦੇ ਦੁਆਰ ਦੀਆਂ ਪੌੜੀਆਂ ਵੀ ਉੱਤਰ ਕੇ ਹੀ ਨੀਵਾਂ ਹੋ ਕੇ ਨਿਮਰਤਾ ਦੇ ਵਿੱਚ ਲੋਭ, ਮੋਹ, ਹੰਕਾਰ ਉਹ ਸਭ ਜਿਹੜੇ ਮਲੇਸ਼ ਨੇ ਉਹਨਾਂ ਨੂੰ ਤਿਆਗ ਕੇ ਹੈ ਜਿਹੜਾ ਇੱਥੇ ਆ ਕੇ ਨਤਮਸਤਕ ਹੋਵੇਗਾ ਅਤੇ ਚਾਰੇ ਦਰਵਾਜ਼ੇ ਜਿਹੜੇ ਨੇ ਉਹ ਇਸ ਚੀਜ਼ ਦੇ ਦਰਪੇਸ਼ ਨੇ ਕਿ ਸਾਰੇ ਵਰਨਾ ਸਾਰੀਆਂ ਜਾਤਾਂ ਦੇ ਲਈ ਇਹ ਦੁਆਰ ਹੈ ਜਿਹੜਾ ਉਹ ਖੁੱਲ੍ਹਾ ਹੈ, ਕਿਸੇ ਤਰੀਕੇ ਦਾ ਕੋਈ ਭੇਦਭਾਵ ਨਹੀਂ ਹੈ।
1: ਬਿਲਕੁਲ ਜੀ। ਤਾਂ ਵਰਿੰਦਰ ਜੀ ਸਹੀ ਕਿਹਾ ਤੁਸੀਂ, ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਕਹੀ ਕਿ ਜਦੋਂ ਵੀ ਅਸੀਂ ਕਿਸੇ ਵੀ ਧਾਰਮਿਕ ਸਥਲ ਦੇ ਉੱਪਰ ਜਾਂਦੇ ਹੈਗੇ ਹਾਂ ਖਾਸ ਕਰਕੇ ਉਦੋਂ ਸਾਡੀ ਆਤਮਿਕ ਸੰਤੁਸ਼ਟੀ ਦਾ ਕਾਰਨ ਹੀ ਇਹੀ ਹੁੰਦਾ ਕਿਉਂਕਿ ਸਾਡੇ ਮਨ ਦਾ ਜਿਹੜਾ ਵੀ ਅਸੀਂ ਅਹੰਕਾਰ ਹੈ ਸਾਡੇ ਮਨ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਵਿਕਾਰ ਚੱਲ ਰਹੇ ਹੁੰਦੇ ਹੈ ਤਾਂ ਜਦੋਂ ਅਸੀਂ ਉੱਥੇ ਪਹੁੰਚ ਕੇ ਨਤਮਸਤਕ ਹੁੰਦੇ ਹਾਂ ਤਾਂ ਉਹ ਆਪਣੇ ਆਪ ਹੀ ਗੁਰੂ ਸਾਹਿਬਾਨ ਦੇ ਉਹ ਚਰਨੀ ਲੱਗ ਗਏ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਹੈਗੀਆਂ। ਇਸੇ ਕਰਕੇ ਉਸ ਆਤਮਿਕ ਸ਼ਾਂਤੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਹੁੰਦੀਆਂ ਹੈਗੀਆਂ ਕਿ ਜਦੋਂ ਅਸੀਂ ਉੱਥੇ ਪਹੁੰਚਦੇ ਹੈਗੇ ਹਾਂ ਤਾਂ ਜਿਵੇਂ ਤੁਸੀਂ ਹਰਿਮੰਦਰ ਸਾਹਿਬ ਦਾ ਜ਼ਿਕਰ ਕੀਤਾ ਕਿ ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ ਕਿ ਇਹਦੇ ਚਾਰ ਦਰਵਾਜ਼ੇ ਜਿਹੜੇ ਹੈਗੇ ਆ ਉਹ ਦੁਨੀਆਂ ਦੇ ਹਰ ਇੱਕ ਕੋਨੇ 'ਚ ਵਸਣ ਵਾਲੇ ਹਰ ਇੱਕ ਇਨਸਾਨ ਨੂੰ ਆਪਣੇ ਵੱਲ ਪ੍ਰੇਰਿਤ ਵੀ ਕਰਦੇ ਹੈਗੇ ਹੈ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਵੀ ਹੈਗੇ ਆ ਵੀ ਇੱਥੇ ਹਰ ਕੋਈ ਹਰ ਇੱਕ ਧਰਮ ਹਰ ਇੱਕ ਜਾਤ ਹਰ ਇੱਕ ਮਜ਼ਹਬ ਸਭ ਕਿਸੇ ਦੇ ਲਈ ਇਹ ਇਕੁਅਲ ਹੈਗਾ ਬਰਾਬਰ ਹੈਗਾ।
2: ਬਿਲਕੁਲ। ਇਸ ਫਲਸਫੇ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ, ਇਸ ਸਿਧਾਂਤ ਨੂੰ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਤੌਰ ਦੇ ਉੱਤੇ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਅਸੀਂ ਸਮਾਜ ਦੇ ਵਿੱਚ ਵੇਖੋ ਕਿੰਨੀਆਂ ਵੰਡਾਂ ਦੇ ਵਿੱਚ ਵੰਡੇ ਹੋਏ ਹਾਂ। ਕਿ ਅੱਜ ਵੀ ਸਮਾਜ ਦੇ ਵਿੱਚ ਜ਼ਾਤਾਂ ਦੇ ਨਾਂ 'ਤੇ ਭੇਦਭਾਵ ਨਹੀਂ ਹੁੰਦਾ, ਕਿ ਅੱਜ ਵੀ ਸਮਾਜ ਦੇ ਵਿੱਚ ਅਮੀਰ ਗਰੀਬ ਦਾ ਪਾੜਾ ਹੈ ਜਿਹੜਾ ਉਹ ਕੀ ਅਸੀਂ ਖਤਮ ਕੀਤਾ ਹੈ ਜਾਂ ਉਸੇ ਤਰੀਕੇ ਦੇ ਨਾਲ ਬਣਿਆ ਹੋਇਆ। ਤਾਂ ਇੱਥੇ ਬਹੁਤ ਵੱਡੀ ਜ਼ਰੂਰਤ ਹੈ ਕਿ ਇਸ ਸਿਧਾਂਤ ਨੂੰ ਅਸੀਂ ਅਮਲ ਦੇ ਵਿੱਚ ਲਾਗੂ ਕਰ ਸਕੀਏ ਅਤੇ ਅਸੀਂ ਗੁਰੂ ਨੂੰ ਵੀ ਮੰਨੀਏ ਅਤੇ ਗੁਰੂ ਦੀ ਵੀ ਮੰਨੀਏ।
1: ਜੀ

0: ਆਦਤ ਬਦਲੋ।
1: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
0: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
1: ਜੀ
2: ਜੀ, ਫੁਲਕਾਰੀ ਪ੍ਰੋਗਰਾਮ ਦੇ ਵਿੱਚ ਅੱਜ ਲਸਾਨੀ ਸ਼ਹਾਦਤ ਨੂੰ ਹੈ ਜਿਹੜਾ ਉਹ ਸਮਰਪਿਤ ਗੱਲਾਂ ਕੀਤੀਆਂ ਜਾ ਰਹੀਆਂ ਨੇ। ਤਾਂ ਅਮਨਦੀਪ ਜੀ, ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਛਬੀਲ ਦੀ ਸੇਵਾ ਹੈ ਜਿਹੜੀ ਉਹ ਹਰ ਥਾਂ ਹੀ ਚੱਲ ਰਹੀ ਹੈ ਅੱਜ, ਅਤੇ ਲੋਕਾਂ ਦੇ ਵੱਲੋਂ ਵੱਧ ਚੜ੍ਹ ਕੇ ਇਸ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਪ੍ਰੇਮ ਭਾਵ ਦੇ ਨਾਲ, ਜਿੱਥੇ ਛਬੀਲ ਹੈ ਛਕਾਈ ਜਾ ਰਹੀ ਹੈ ਉੱਥੇ ਹੀ ਉਨੇ ਹੀ ਉਤਸ਼ਾਹ ਦੇ ਨਾਲ ਲੰਘਣ ਵਾਲੇ ਜਿਹੜੇ ਲੋਕ ਨੇ, ਕਿਉਂਕਿ ਗਰਮੀ ਦਾ ਮੌਸਮ ਹੈ ਅਤੇ ਜ਼ਰੂਰਤ ਵੀ ਹੈ ਠੰਡਾ ਮਿੱਠਾ ਪਾਣੀ, ਅਤੇ ਇਸ ਕਰਕੇ ਹੈ ਜਿਹੜਾ ਇਹਦਾ ਮਹੱਤਵ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿੰਨੇ ਪ੍ਰੇਮ ਦੇ ਨਾਲ ਛਕਾਈ ਜਾਂਦੀ ਹੈ ਉਨੇ ਪ੍ਰੇਮ ਦੇ ਨਾਲ ਹੀ ਛਕੀ ਵੀ ਜਾਣੀ ਚਾਹੀਦੀ ਹੈ, ਕਿਉਂਕਿ ਅਸੀਂ ਨਾ ਆਪਣੀ ਜ਼ਿੰਦਗੀ ਦੀ ਜਿਹੜੀ ਭੱਜ ਦੌੜ ਹੈ ਉਹ ਸਾਨੂੰ ਕਿਤੇ ਨਾ ਕਿਤੇ ਸਹਿਣਸ਼ੀਲਤਾ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ। ਸਾਨੂੰ ਆਪਣੇ ਆਪ ਦੇ ਉੱਤੇ ਸੰਯਮ ਰੱਖਣਾ ਵੀ ਜਿਹੜਾ ਹੈ ਆਉਣਾ ਚਾਹੀਦਾ ਹੈ, ਕਿਉਂਕਿ ਅਸੀਂ ਰੋਡ ਦੇ ਉੱਤੇ ਬਹੁਤ ਰਫ਼ਤਾਰ ਦੇ ਵਿੱਚ ਨਿਕਲਦੇ ਹਾਂ ਅਤੇ ਕਈ ਵਾਰੀ ਵੇਖਿਆ ਗਿਆ ਕਿ ਰੋਡ ਦੇ ਉੱਤੇ ਲੱਗੇ ਹੋਏ ਲੰਗਰਾਂ ਦੇ ਨਾਲ ਕਈ ਤਰੀਕੇ ਦੇ ਹਾਦਸੇ ਵੀ ਵਾਪਰ ਜਾਂਦੇ ਨੇ। ਤਾਂ ਇਹਨਾਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ, ਬਚਾਅ ਰੱਖਣਾ ਚਾਹੀਦਾ। ਅਤੇ ਸੇਵਾਦਾਰ ਨੇ ਜਿਹੜੇ ਉਹਨਾਂ ਨੂੰ ਵੀ ਦਰਖਾਸਤ ਹੈ, ਬੇਨਤੀ ਹੈ ਸਾਡੇ ਵੱਲੋਂ ਕਿ ਤੁਸੀਂ ਸੜਕ ਦੇ ਇੱਕ ਕਿਨਾਰੇ ਹੋ ਕੇ ਹੈ ਜਿਹੜਾ ਸੇਵਾ ਕਰੋ, ਅਤੇ ਆਉਣ ਵਾਲੇ ਜਿਹੜੇ ਰਾਹਗੀਰ ਨੇ ਆਪਣੀ ਮਰਜ਼ੀ ਦੇ ਨਾਲ ਹੈ ਤੁਹਾਡੇ ਕੋਲ ਰੁਕਣ, ਅਤੇ ਉੱਥੋਂ ਤੁਸੀਂ ਉਹਨਾਂ ਨੂੰ ਬੇਨਤੀ ਵੀ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਿਤੇ ਵੀ ਕੋਈ ਲੰਗਰ ਲੱਗਿਆ ਹੁੰਦਾ ਹੈ ਸਾਂਝੇ ਥਾਂ ਦਾ, ਤਾਂ ਉੱਥੇ ਵੈਸੇ ਤਾਂ ਸਾਡੇ ਲੋਕ ਬਹੁਤ ਸੁਹਿਰਦ ਨੇ, ਪਰ ਯਾਦ ਕਰਵਾਉਣਾ ਸਾਡਾ ਫਰਜ਼ ਹੁੰਦਾ ਕਿ ਜਦੋਂ ਉਹ ਲੰਗਰ ਸੰਪੂਰਨ ਹੋ ਜਾਂਦਾ ਤਾਂ ਉਸ ਥਾਂ ਦੀ ਜਿਹੜੀ ਸਾਫ਼ ਸਫਾਈ ਹੈ ਉਹ ਉਵੇਂ ਹੀ ਸਾਨੂੰ ਬਣਾਏ ਰੱਖਣੀ ਚਾਹੀਦੀ ਹੈ। ਜਿੰਨੀਆਂ ਵੀ ਲੰਗਰ ਦੇ ਵਿੱਚ ਵਰਤੀਆਂ ਗਈਆਂ ਚੀਜ਼ਾਂ ਨੇ ਸਾਨੂੰ ਉਹਨਾਂ ਸਾਰੀਆਂ ਨੂੰ ਸਮੇਟ ਲੈਣਾ ਚਾਹੀਦਾ, ਤਾਂ ਜੋ ਸਾਡਾ ਆਲਾ ਦੁਆਲਾ, ਸਾਡੀ ਕੁਦਰਤ ਹੈ ਜਿਹੜੀ ਉਹ ਸੋਹਣਾ ਲੱਗੇ, ਸੁਹਿਰਦ ਲੱਗੇ, ਨਿਖਰਿਆ ਹੋਇਆ ਲੱਗੇ। ਅਤੇ ਜਿਵੇਂ ਗੁਰੂ ਸਾਹਿਬ ਨੇ ਕੁਦਰਤ ਦੇ ਨਾਲ ਜੁੜਿਆ, ਅਸੀਂ ਉਸੇ ਤਰੀਕੇ ਦੇ ਨਾਲ ਹੀ ਜੁੜੇ ਰਹੀਏ।
1: ਬਿਲਕੁਲ ਜੀ। ਤਾਂ ਜਾਂਦੇ ਜਾਂਦੇ ਬਸ ਇਹੀ ਸੁਨੇਹਾ ਸਾਰਿਆਂ ਨੂੰ ਕਿ ਜਿਵੇਂ ਤੁਸੀਂ ਕਿਹਾ ਕਿ ਠੀਕ ਹੈ ਕਿ ਜਿਸ ਤਰੀਕੇ ਦੀ ਭਾਵਨਾ ਦੇ ਨਾਲ ਲੰਗਰ ਲਾਇਆ ਜਾਂਦਾ ਉਸੇ ਦੀ ਤਰੀਕੇ ਦੀ ਭਾਵਨਾ ਦੇ ਨਾਲ ਲੰਗਰ ਛਕਣਾ ਵੀ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਦੋਨੋਂ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਹੈਗੀਆਂ। ਜੇ ਸੇਵਾ ਕਰਨ ਵਾਲਿਆਂ ਦੀ ਆਪਣੀ ਇੱਕ ਜ਼ਿੰਮੇਵਾਰੀ ਹੈਗੀ ਹੈ, ਤਾਂ ਸੇਵਾ ਨਿਭਾਉਣ ਵਾਲਿਆਂ ਦੀ ਤਾਂ ਜਾਂ ਫਿਰ ਉੱਥੋਂ ਜਿਹੜੇ ਜਲ ਛਕਣ ਵਾਲੇ ਆ ਉਹਨਾਂ ਦੀ ਵੀ ਆਪਣੀ ਜ਼ਿੰਮੇਵਾਰੀ ਬਣਦੀ ਹੈਗੀ ਹੈ।
2: ਬਿਲਕੁਲ।
1: ਤਾਂ ਪ੍ਰੋਗਰਾਮ ਦੀ ਅਖੀਰ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਜੀ,
2: ਅਤੇ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਸਾਨੂੰ ਵੀ ਹੁਣ ਇਜਾਜ਼ਤ ਹੈ ਆਪਣੇ ਸਰੋਤਿਆਂ ਤੋਂ ਉਹ ਲੈ ਲੈਣੀ ਚਾਹੀਦੀ ਹੈ
1: ਜੀ। ਤਾਂ ਇਸੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ
2: ਅਤੇ ਮੈਨੂੰ ਵਰਿੰਦਰ ਸਿੰਘ ਕਾਲੋ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ।

ਪ੍ਰੋਗਰਾਮ ਨਾਰੀ ਲੋਕ ਸੁਣਨ ਵਾਲੀਆਂ ਸਾਰੀਆਂ ਹੀ ਭੈਣਾਂ ਨੂੰ, ਸਾਰੇ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਇੱਕ ਵਾਰੀ ਫਿਰ ਤੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਹੋਰ ਭੈਣੋ, ਕੀ ਹਾਲ ਚਾਲ ਹੈ ਤੁਹਾਡੇ? ਅਤੇ ਉਮੀਦ ਕਰਦੇ ਹਾਂ ਜੀ ਕਿ ਗਰਮੀ ਦੀਆਂ ਜਿਹੜੀਆਂ ਛੁੱਟੀਆਂ ਚੱਲ ਰਹੀਆਂ ਹੈਗੀਆਂ, ਉਸ ਵਿੱਚ ਬੱਚਿਆਂ ਦਾ ਰੌਲਾ ਰੱਪਾ ਬਹੁਤ ਜ਼ਿਆਦਾ ਹੋਊਗਾ, ਘਰ ਦੇ ਵਿੱਚ ਮਹਿਮਾਨਾਂ ਦੀ ਜਿਹੜੀ ਹੈਗੀ ਹੈ ਆਮਦ ਬਣੀ ਹੋਊਗੀ, ਅਤੇ ਨਾਲ ਨਾਲ ਜਿਹੜਾ ਹੈਗਾ ਗਰਮੀ ਦੇ ਨਾਲ ਨਾਲ ਜਿਹੜੀ ਹੈਗੀ ਮਹਿਮਾਨਾਂ ਦੇ ਨਾਲ ਦਿਲ ਦੀਆਂ ਗੱਲਾਂ ਵੀ ਹੋ ਰਹੀਆਂ ਹੋਣਗੀਆਂ। ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਜੇਕਰ ਅਸੀਂ ਕਹੀਏ ਕਿ ਸਕੂਨ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਬਣਿਆ ਹੁੰਦਾ ਹੈਗਾ ਜਦੋਂ ਅਸੀਂ ਕਿਸੇ ਨੂੰ ਮਿਲਣ ਲਈ ਜਾਂਦੇ ਹੈਗੇ ਹਾਂ ਜਾਂ ਕੋਈ ਸਾਡੇ ਘਰ ਆਉਂਦਾ ਹੈ। ਹਾਂ, ਜ਼ਰੂਰ ਹੈ ਕਿ ਅੱਜ ਕੱਲ੍ਹ ਸਾਨੂੰ ਇਹ ਗਰਮੀ ਦੇ ਕਰਕੇ ਜ਼ਰੂਰ ਔਖਾ ਲੱਗਦਾ ਹੈਗਾ ਕਿ ਅਸੀਂ ਅਗਲੇ ਦੀ ਜੇ ਮਹਿਮਾਨ ਨਵਾਜ਼ੀ ਕਰਨੀ ਹੈਗੀ ਹੈ ਤਾਂ ਕਈ ਵਾਰੀ ਸਾਨੂੰ ਇਹ ਚੀਜ਼ ਥੋੜ੍ਹੀ ਜਿਹੀ ਮੁਸ਼ਕਿਲ ਵਾਲੀ ਲੱਗਦੀ ਹੈ, ਪਰ ਕਈ ਵਾਰੀ ਮਹਿਮਾਨ ਵੀ ਇੰਨੇ ਵਧੀਆ ਹੁੰਦੇ ਆ ਕਿ ਉਹ ਜੇਕਰ ਸਾਡੇ ਨਾਲ ਉਸੇ ਹੀ ਤਰੀਕੇ ਦੇ ਨਾਲ ਤਾਲਮੇਲ ਬਣਾ ਕੇ ਰੱਖਦੇ ਆ, ਸਾਡੇ ਕੰਮ ਦੇ ਵਿੱਚ ਸਾਡੀ ਮਦਦ ਕਰਦੇ ਆ, ਤਾਂ ਸਾਡਾ ਜਿਹੜਾ ਉਹ ਮਜ਼ਾ ਹੈਗਾ ਇੱਕ ਦੂਸਰੇ ਦੇ ਨਾਲ ਦੁੱਗਣਾ ਹੋ ਜਾਂਦਾ। ਤਾਂ ਛੁੱਟੀਆਂ ਦਾ ਜਿਹੜਾ ਆਨੰਦ ਹੈਗਾ ਜੀ, ਅਸੀਂ ਆਪਣੇ ਪਰਿਵਾਰ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ ਮਾਣ ਸਕਦੇ ਹੈਗੇ ਹਾਂ। ਤਾਂ ਕੀ ਕਹਿੰਦੀ ਹੈ ਜੀ ਅੱਜ ਦੀ ਸੁਰਖੀ? ਅਤੇ ਅੱਜ ਦੀ ਸੁਰਖੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸੁਰਖੀ ਅਸੀਂ ਲੈ ਰਹੇ ਹਾਂ ਜੀ ਅਸਾਮ ਗੁਹਾਟੀ ਤੋਂ, ਜਿੱਥੇ ਕਿ ਹਰਗਿਲਾ ਇੱਕ ਸਾਰਸ ਪੰਛੀ ਜਿਹੜਾ ਹੈਗਾ ਉਸ ਨੂੰ

ਸੱਗੀ ਫਲਾਉਣ ਵਾਲਾ ਪੰਛੀ ਮੰਨ ਕੇ ਅਤੇ ਉਸ ਦੀ ਜਿਹੜੀ ਘੋਂਸਲੀ ਸੀਗੀ ਉਸ ਦੀ ਘੋਂਸਲੀ ਅਤੇ ਉੱਥੋਂ ਦੇ ਜਿਹੜੇ ਪੇੜ ਸੀਗੇ ਜਿਹੜੇ ਦਰੱਖਤ ਸੀਗੇ ਉਹ ਕੱਟ ਦਿੱਤੇ ਜਾਂਦੇ ਸੀ। ਅਤੇ 2007 ਦੇ ਵਿੱਚ ਦਾਦਰਾ ਪਿੰਡ ਦੇ ਵਿੱਚ ਇੱਕ ਇਹੋ ਜਿਹਾ ਹੀ ਜਦੋਂ ਪੇੜ ਉੱਥੇ ਕੱਟਿਆ ਗਿਆ, ਦਰੱਖਤ ਜਦੋਂ ਕੱਟਿਆ ਗਿਆ ਤਾਂ ਉਸੇ ਵਿੱਚ ਉਸ ਪੰਛੀ ਦੇ 9 ਚੂਚੇ ਜਿਹੜੇ ਆ ਉਹ ਹੇਠਾਂ ਡਿੱਗ ਗਏ। ਅਤੇ ਇਸ ਤੋਂ ਬਾਅਦ ਉੱਥੋਂ ਦੀ ਇੱਕ ਜੀਵ ਵਿਗਿਆਨੀ ਪੂਰਨਿਮਾ ਦੇਵੀ ਵਰਮਨ ਨੇ ਇਸ ਚੀਜ਼ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਜਿਹੜੇ ਉੱਥੋਂ ਦੇ ਲੋਕ ਸੀਗੇ ਉਹਨਾਂ ਨੇ ਉਸਨਾਂ ਦੀ ਇਸ ਗੱਲ ਦਾ ਮਜ਼ਾਕ ਉਡਾਇਆ। ਅਤੇ ਇਸੇ ਹੀ ਘਟਨਾ ਤੋਂ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਪੂਰਨਿਮਾ ਜੀ ਨੇ। ਉਹਨਾਂ ਨੇ ਕੀ ਕੀਤਾ ਕਿ ਉੱਥੋਂ ਦੀਆਂ ਜਿਹੜੀਆਂ ਮਹਿਲਾਵਾਂ ਸੀਗੀਆਂ ਉਹਨਾਂ ਨੂੰ ਜੋੜ ਕੇ ਹਰਗਿਲਾ ਆਰਮੀ ਬਣਾਈ ਅਤੇ ਉਹ ਹੁਣ ਜਿਹੜੀਆਂ ਔਰਤਾਂ ਸੀਗੀਆਂ ਉਹ ਸਾਰੀਆਂ ਉਹ ਘੋਂਸਲਿਆਂ ਦੀ ਰਖਵਾਲੀ ਕਰਦੀਆਂ। ਜੇ ਕਿਤੇ ਕਿਤੇ ਵੀ ਉਸ ਪੰਛੀ ਦੇ ਜਿਹੜੇ ਹੈਗੇ ਆ ਚੂਚੇ ਡਿੱਗ ਜਾਂਦੇ ਸੀ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਅਤੇ ਨਾਲ ਹੀ ਉਹਨਾਂ ਨੇ ਦਰੱਖਤਾਂ ਦੀ ਸੁਰੱਖਿਆ ਦਾ ਜ਼ਿੰਮਾ ਵੀ ਲਿੱਤਾ। ਤਾਂ ਰੰਗੋਲੀ, ਲੋਕ ਗੀਤ, ਪੂਜਾ ਅਤੇ ਹਰਗਿਲਾ ਬੇਬੀ ਸ਼ਾਵਰ ਨੇ ਜਿਹੜਾ ਹੈਗਾ ਸਾਰਸ ਨੂੰ ਸੰਸਕ੍ਰਿਤੀ ਦੇ ਨਾਲ ਜੋੜ ਦਿੱਤਾ ਅਤੇ ਅਸਾਮ ਦੀ ਇਹ ਹਰਗਿਲਾ ਦੀ ਜਿਹੜੀ ਸੰਖਿਆ ਸੀਗੀ ਇਹਨਾਂ ਪੰਛੀਆਂ ਦੀ 400 ਤੋਂ ਵੱਧ ਕੇ ਹੁਣ 1800-2000 ਤੱਕ ਪਹੁੰਚ ਚੁੱਕੀ ਹੈਗੀ ਹੈ। ਅਤੇ ਪੂਰਨਿਮਾ ਦੇਵੀ ਵਰਮਨ ਨੂੰ 2026 ਦੇ ਵਿੱਚ ਜਿਹੜਾ ਹੈਗਾ ਬੇਫਾਊਂਡਰ ਅਵਾਰਡ ਵੀ ਮਿਲਿਆ। ਤਾਂ ਜ਼ਰੂਰੀ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਵੀ ਗੱਲ ਕਿਸੇ ਦੀ ਵੀ ਦਿਲ ਨੂੰ ਟੁੰਬ ਜਾਂਦੀ ਹੈ ਤਾਂ ਉਹ ਆਪਣੀ ਜਿਹੜੀ ਹੈਗੀ ਹੈ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਮੰਨ ਕੇ ਚੱਲਦਾ ਹੈ ਕੋਈ ਇਨਸਾਨ ਕਿ ਮੈਂ ਕੀ ਕਰਨਾ ਹੈਗਾ, ਤਾਂ ਉਹੀ ਕੀਤਾ ਜੀ ਪੂਰਨਿਮਾ ਜੀ ਨੇ ਅਤੇ ਨਾਲ ਹੀ ਇਹਨਾਂ ਨੇ ਆਪਣੇ ਨਾਲ ਉੱਥੋਂ ਦੀਆਂ ਔਰਤਾਂ ਨੂੰ ਜੋੜ ਕੇ ਇਸ ਚੀਜ਼ ਦੇ ਵਿੱਚ ਜਿਹੜੀ ਹੈਗੀ ਹੈ ਸਫਲਤਾ ਹਾਸਲ ਕੀਤੀ।

0: ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਅੱਜ ਹੈਗਾ ਜੀ ਸਿਲਸਿਲਾ ਹੁਨਰ। ਅਤੇ ਇਸ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਔਰਤਾਂ ਲਈ ਯੋਗ। ਯੋਗ ਗੁਰੂ ਮਨਪ੍ਰੀਤ ਕੌਰ ਦੇ ਨਾਲ ਇੱਕ ਗੱਲਬਾਤ ਤੁਹਾਨੂੰ ਸੁਣਾ ਰਹੇ ਹਾਂ, ਅਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਸੁਮਿਤਾ ਨੇ।
1: ਭੈਣੋ, ਨਾਰੀ ਸਿਰਫ ਪਰਿਵਾਰ ਦੀ ਨੀਂਹ ਹੀ ਨਹੀਂ ਸਗੋਂ ਸਮਾਜ ਦੀ ਤਾਕਤ ਵੀ ਹੁੰਦੀ ਹੈ। ਇੱਕ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਕਈ ਭੂਮਿਕਾਵਾਂ ਨਿਭਾਉਂਦੀ ਹੈ, ਧੀ, ਭੈਣ, ਪਤਨੀ, ਮਾਂ ਅਤੇ ਇੱਕ ਕਾਮਯਾਬ ਪੇਸ਼ੇਵਰ ਵੀ। ਪਰ ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਵਿਚਕਾਰ ਅਕਸਰ ਉਹ ਆਪਣੀ ਸਿਹਤ ਅਤੇ ਮਾਨਸਿਕ ਸ਼ਾਂਤੀ ਨੂੰ ਪਿੱਛੇ ਛੱਡ ਦਿੰਦੀ ਹੈ। ਅੱਜ ਦੀਆਂ ਮਹਿਲਾਵਾਂ ਨੂੰ ਤਣਾਅ, ਹਾਰਮੋਨਲ ਅਸੰਤੁਲਨ, ਮਾਹਵਾਰੀ ਨਾਲ ਜੁੜੀਆਂ ਸਮੱਸਿਆਵਾਂ, ਪਿੱਠ ਦਰਦ, ਮੋਟਾਪਾ, ਥਾਇਰੋਇਡ, ਗਰਭ ਅਵਸਥਾ ਦੌਰਾਨ ਚੁਣੌਤੀਆਂ ਅਤੇ ਮੀਨੋਪੌਜ਼ ਵਰਗੀਆਂ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕੀ ਯੋਗ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ? ਔਰਤਾਂ ਲਈ ਯੋਗ ਅਤੇ ਢੇਰ ਸਾਰੇ ਇਸ ਤਰ੍ਹਾਂ ਦੇ ਹੀ ਸਵਾਲਾਂ ਨਾਲ ਮੈਂ ਹਾਜ਼ਰ ਹਾਂ ਜੀ ਆਕਾਸ਼ਵਾਣੀ ਸਟੂਡੀਓ ਦੇ ਵਿੱਚ ਅੱਜ ਦੇ ਮਹਿਮਾਨ ਦੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਜਾਣਨ ਦੇ ਲਈ। ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਕੌਰ ਸੰਧੂ, ਯੋਗ ਗੁਰੂ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਯੋਗ ਗੁਰੂ ਮਨਪ੍ਰੀਤ ਜੀ, ਸਭ ਠੀਕ ਠਾਕ ਜੀ?
2: ਸਭ ਵਧੀਆ, ਬਹੁਤ ਵਧੀਆ।
1: ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਅਤੇ ਯੋਗ ਦੇ ਖੇਤਰ ਵਿੱਚ ਤੁਹਾਡੇ ਸਫ਼ਰ ਬਾਰੇ ਸਾਡੀਆਂ ਭੈਣਾਂ ਨੂੰ ਦੱਸੋ।
2: ਮੇਰੀ ਕੁਆਲੀਫਿਕੇਸ਼ਨ ਹੈ BSc BEd। ਉਸ ਤੋਂ ਬਾਅਦ ਜਿਵੇਂ ਮੇਰਾ ਵਿਆਹ ਹੋ ਕੇ ਮੇਰਾ ਸਹੁਰਾ ਘਰ ਸੀਗਾ ਲਹਿਰਾ ਗਾਗਾ ਚ।
1: ਅੱਛਾ ਜੀ।
2: ਤੇ ਉਹ ਬੱਚਿਆਂ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਚ ਰੁੱਝ ਗਏ
1: ਜੀ।
2: ਫਿਰ ਥੋੜਾ ਬੱਚੇ ਵੱਡੇ ਹੋਏ ਤੇ ਉਹਨਾਂ ਦੀ ਸਟੱਡੀ ਲਈ ਸੋਚਿਆ ਕਿ ਚੰਗੇ ਸ਼ਹਿਰ ਦੇ ਵਿੱਚ ਮੂਵ ਕੀਤਾ ਜਾਏ ਤੇ ਉੱਥੇ ਜਾ ਕੇ ਬੱਚਿਆਂ ਨੂੰ ਪੜ੍ਹਾਇਆ ਜਾਏ। ਫਿਰ ਅਸੀਂ ਪਟਿਆਲੇ ਜਿਵੇਂ ਮੂਵ ਕਰ ਗਏ।
1: ਹਾਂਜੀ।
2: ਤੇ ਪਟਿਆਲੇ ਮੂਵ ਕਰਨ ਤੋਂ ਬਾਅਦ ਜਿਵੇਂ ਬੱਚੇ ਥੋੜੇ ਵੱਡੇ ਹੋ ਗਏ, ਫਿਰ ਮੈਨੂੰ ਲੱਗਾ ਕਿ ਮੈਂ ਪਿੱਛੋਂ ਫ੍ਰੀ ਹਾਂ, ਮੈਂ ਕੁਛ ਆਪਣੇ ਆਪ ਲਈ ਕੁਛ ਕਰਨਾ ਚਾਹੀਦਾ ਮੈਨੂੰ, ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ
1: ਜੀ,
2: ਤੇ ਆਪਣੇ ਬਾਰੇ ਕੁਛ ਸੋਚਣਾ ਚਾਹੀਦਾ, ਫਿਊਚਰ ਬਾਰੇ ਕੁਛ ਸੋਚਣਾ ਚਾਹੀਦਾ। ਮੇਰੇ ਹਸਬੈਂਡ ਨੇ ਇਹਦੇ ਵਿੱਚ ਮੇਰਾ ਬੜਾ ਸਾਥ ਦਿੱਤਾ।
1: ਅੱਛਾ।
2: ਫਿਰ ਅਸੀਂ ਪੰਜਾਬੀ ਯੂਨੀਵਰਸਿਟੀ ਗਏ, ਉੱਥੇ ਚੈੱਕ ਕੀਤਾ ਕਿ ਕੀ ਕਰ ਸਕਦੇ ਹਾਂ। ਫਿਰ ਯੋਗਾ ਦਾ ਮੈਨੂੰ ਪਤਾ ਚੱਲਿਆ ਕਿ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਪੰਜਾਬੀ ਯੂਨੀਵਰਸਿਟੀ ਤੋਂ ਹੁੰਦਾ ਹੈ।
1: ਅੱਛਾ ਜੀ।
2: ਤੇ ਉੱਥੇ ਯੂਨੀਵਰਸਿਟੀ ਤੋਂ ਅਸੀਂ ਫੋਰਮ ਭਰ ਕੇ ਆਏ, ਫਿਰ ਯੋਗ ਦੇ ਵਿੱਚ ਡਿਪਲੋਮਾ ਕੀਤਾ।
1: ਯੋਗ 'ਚ ਤੁਹਾਡੀ ਪਹਿਲਾਂ ਤੋਂ ਹੀ ਰੁਚੀ ਸੀ?
2: ਜੀ, ਮੇਰਾ ਰੁਝਾਨ ਯੋਗ ਵੱਲ ਹੈਗਾ ਸੀ। ਮੈਨੂੰ ਆਯੁਰਵੇਦ ਦਾ ਮਤਲਬ ਚੰਗਾ ਲੱਗਦਾ ਸੀ ਕਿ ਇੱਕ ਸਾਤਵਿਕ ਜੀਵਨ ਜੀਣਾ, ਆਯੁਰਵੇਦ ਵੱਲ ਮੇਰਾ ਰੁਝਾਨ, ਯੋਗ ਵੱਲ ਮੇਰਾ ਰੁਝਾਨ ਪਹਿਲਾਂ ਤੋਂ ਹੀ ਸੀ। ਤੇ ਫਿਰ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਹਨੂੰ ਅੱਗੇ ਆਪਣਾ ਫਿਊਚਰ ਵੱਲ ਸੋਚਿਆ, ਫਿਊਚਰ ਬਣਾਉਣ ਬਾਰੇ।
1: ਜੀ
2: ਹਾਂਜੀ।
1: ਯੋਗ ਗੁਰੂ ਮਨਪ੍ਰੀਤ ਕੌਰ ਸੰਧੂ, ਦੱਸ ਦਈਏ ਭੈਣੋ, ਇਹ ਖਾਸ ਕਰਕੇ ਭੈਣਾਂ ਦੇ ਲਈ ਵਿਸ਼ੇਸ਼ ਯੋਗ ਸਟੂਡੀਓ ਚਲਾ ਰਹੇ ਨੇ ਪਿਛਲੇ 2 ਸਾਲਾਂ ਤੋਂ, ਤੇ ਕਿੰਨੀਆਂ ਕੁ ਭੈਣਾਂ ਜਾਂ ਔਰਤਾਂ ਤੁਹਾਡੇ ਸਟੂਡੀਓ 'ਚ ਆਉਂਦੀਆਂ ਨੇ ਯੋਗ ਸਿੱਖਣ ਲਈ?
2: ਪਿਛਲੇ 2 ਸਾਲ ਤੋਂ ਕਾਫੀ 70-80 ਲੇਡੀਜ਼ ਜਿਹੜੀਆਂ ਹੈਗੀਆਂ ਨੇ ਕਿ ਉਹ ਯੋਗ ਕਰਨ ਆਉਂਦੀਆਂ ਨੇ। ਮਤਲਬ ਟਾਈਮ ਟੂ ਟਾਈਮ ਹਨਾ ਚੇਂਜ ਹੁੰਦੇ ਰਹਿੰਦੇ ਨੇ, ਤੇ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਯੋਗ ਤੋਂ ਬਾਅਦ ਬਦਲਾਵ ਹੈ ਉਹ ਆਪ ਆ ਕੇ ਦੱਸਦੇ ਨੇ ਕਿ ਅਸੀਂ ਯੋਗ ਤੋਂ ਬਾਅਦ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਚੇਂਜ ਨੋਟ ਕੀਤਾ। ਕਿਉਂਕਿ ਅੱਜ ਦੀ ਜਿਹੜੀ ਲਾਈਫ ਹੈ ਔਰਤਾਂ ਲਈ ਆਸਾਨ ਨਹੀਂ ਹੈ। ਉਹ ਮਲਟੀਟਾਸਕਿੰਗ ਕਰਦੀਆਂ ਨੇ, ਘਰ ਵੀ ਸੰਭਾਲਣਾ ਹੈ, ਆਫਿਸ ਵੀ ਜਾਣਾ, ਡਿਊਟੀਜ਼ ਵੀ ਕਰਨੀਆਂ ਬੱਚਿਆਂ ਨੂੰ, ਉਹਨਾਂ ਨੂੰ ਜਿਹੜਾ ਮਲਟੀਟਾਸਕਿੰਗ ਦੇ ਵਿੱਚ ਸਟ੍ਰੈਸ ਹੈ ਉਹ ਸਟ੍ਰੈਸ ਨੂੰ ਯੋਗ ਦੂਰ ਕਰਦਾ ਹੈ, ਜਾਂ ਫਿਰ ਸਿਹਤ ਸੰਬੰਧੀ ਇੰਟਰਨਲੀ ਵਰਕ ਕਰਦਾ ਯੋਗ। ਵੈਸੇ ਕਹਿ ਦਿੰਦੇ ਆ ਕਿ ਯੋਗ ਜਿਹੜਾ ਸਲੋ ਪ੍ਰੋਸੈਸ ਹੈ। ਮਤਲਬ ਜਦੋਂ ਤੱਕ ਨਹੀਂ ਸੀ ਅਪਣਾਇਆ ਤਾਂ ਉਦੋਂ ਮੈਨੂੰ ਵੀ ਇਹੀ ਲੱਗਦਾ ਸੀ ਕਿ ਮੇ ਬੀ ਸ਼ਾਇਦ ਹਨਾ ਸਲੋ ਪ੍ਰੋਸੈਸ ਹੈ। ਪਰ ਜਦੋਂ ਆ ਕੇ ਉਹਨਾਂ ਨੇ ਦੱਸਣਾ ਕਿ ਸਾਨੂੰ ਵਿਦ ਇਨ 15 ਡੇਜ਼, ਵਿਦ ਇਨ 20 ਡੇਜ਼, ਕਿ ਮਤਲਬ ਇਹ ਚੇਂਜਿਸ ਸਾਨੂੰ ਆਪਣੀ ਸਰੀਰ ਦੇ ਵਿੱਚ ਦਿਖ ਰਹੇ ਨੇ, ਤਾਂ ਬੜਾ ਮਤਲਬ ਖੁਦ ਵੀ ਅਚੰਭਿਤ ਹੋਣਾ ਕਿ ਸਹੀ 'ਚ ਇੰਨੀ ਛੇਤੀ ਰਿਜ਼ਲਟ ਆਉਂਦੇ ਨੇ। ਪਰ ਹੁਣ ਮਤਲਬ ਐਕਸਪੀਰੀਅੰਸ ਹੋ ਗਿਆ ਇਸ ਚੀਜ਼ ਦਾ ਕਿ ਸੱਚੀ 'ਚ ਰਿਜ਼ਲਟ ਮਿਲਦੇ ਨੇ।
1: ਬਿਲਕੁਲ, ਗੁਰੂ ਚੰਗਾ ਮਿਲ ਜਾਏ ਤਾਂ ਰਿਜ਼ਲਟ ਤਾਂ ਆਪਣੇ ਆਪ ਚੰਗੇ ਹੋਣਗੇ।
2: ਉਹ ਤਾਂ
1: ਜੀ, ਮਹਿਲਾਵਾਂ ਦੀ ਸਿਹਤ ਦੇ ਲਈ ਯੋਗ ਤੁਸੀਂ ਕਹਿ ਰਹੇ ਹੋ ਕਿ ਬਹੁਤ ਮਹੱਤਵਪੂਰਨ ਹੈ ਤੇ ਰਿਜ਼ਲਟਸ ਵੀ ਮਿਲਦੇ ਨੇ।
2: ਹਾਂਜੀ।
1: ਸੋ ਜਿਹੜੀਆਂ ਮਹਿਲਾਵਾਂ ਦੀਆਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਨੇ, ਜਿਵੇਂ ਕਿ ਪਹਿਲਾਂ ਆਪਾਂ ਗੱਲ ਕਰ ਲਈਏ ਪੀਰੀਅਡਸ ਦੀ, ਮਾਹਵਾਰੀ ਦੀ, ਬਹੁਤ ਸਾਰੀ ਲੜਕੀਆਂ ਨੂੰ, ਮਹਿਲਾਵਾਂ ਨੂੰ ਮਾਹਵਾਰੀ ਦੌਰਾਨ ਦਰਦ, ਕਮਜ਼ੋਰੀ ਤੇ ਕਈ ਵਾਰ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਰਹਿੰਦੀ ਹੈ। ਕੀ ਯੋਗ ਇਸ ਦੇ ਵਿੱਚ ਮਦਦ ਕਰ ਸਕਦਾ?
2: ਜੀ ਜ਼ਰੂਰ, ਬਿਲਕੁਲ। ਮੈਂ ਪਹਿਲਾਂ ਵੀ ਦੱਸਿਆ ਕਿ ਯੋਗਾ ਜਿਹੜਾ ਇੰਟਰਨਲੀ ਵਰਕ ਕਰਦਾ ਆਪਣੇ ਓਰਗਨਸ ਦੇ ਉੱਤੇ ਵਰਕ ਕਰਦਾ ਹੈ। ਯੋਗਾ ਦੇ ਵਿੱਚ ਜਿਹੜੇ ਆਸਨਸ ਨੇ ਉਹ ਇੱਕ ਇੱਕ ਬਿਮਾਰੀ ਲਈ ਅਲੱਗ ਅਲੱਗ ਆਸਨ ਨੇ। ਉਹਦੇ ਪਿੱਛੇ ਕੀ ਰੀਜ਼ਨ ਹੈ ਕਿ ਮਤਲਬ ਉਹ ਜਿਹੜੇ ਆਪਾਂ ਆਸਨ ਕਰਾਂਗੇ ਉਹਨੇ ਉਸੇ ਬੋਡੀ ਓਰਗਨ 'ਤੇ ਬੋਡੀ ਪਾਰਟ 'ਤੇ ਜਾ ਕੇ ਵਰਕ ਕਰਨਾ, ਬਲੱਡ ਸਰਕੂਲੇਟ ਨੂੰ ਬੈਟਰ ਕਰਨਾ। ਬਲੱਡ ਸਰਕੂਲੇਸ਼ਨ ਜਦੋਂ ਬੈਟਰ ਹੋ ਗਿਆ ਤਾਂ ਓਬਵੀਅਸਲੀ ਜਿਹੜੀਆਂ ਪ੍ਰੋਬਲਮ ਹੈ ਉਹ ਠੀਕ ਹੋਣਗੀਆਂ। ਹੁਣ ਆਪਾਂ ਗੱਲ ਕਰ ਰਹੇ ਹਾਂ ਮਹਾਂਵਾਰੀ ਸੰਬੰਧੀ ਜਿਹੜੀਆਂ ਪ੍ਰੋਬਲਮਸ ਨੇ, ਇਹ ਕੀ ਹੈ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਕੁੜੀਆਂ ਦਾ, ਮਤਲਬ ਫਾਸਟ ਫੂਡ ਖਾਣਾ, ਜੰਕ ਫੂਡ ਖਾਣਾ, ਉਸ ਤੋਂ ਬਿਨਾਂ ਤਾਂ ਉਹ ਕੀ ਹੈ ਕਿ ਬੜੀ ਛੋਟੀ ਉਮਰ ਦੇ ਵਿੱਚ ਲੜਕੀਆਂ ਨੂੰ ਜਿਹੜੇ ਪੀਰੀਅਡਸ ਆ ਰਹੇ ਹੈ ਉਹ ਅਨਿਯਮਿਤ ਹੈ, ਕਿਸੇ ਨੂੰ ਬੜੀ ਜਲਦੀ ਆ ਰਹੇ ਨੇ, ਕਿਸੇ ਨੂੰ ਚਾਰ ਚਾਰ ਮਹੀਨੇ ਪੰਜ ਪੰਜ ਮਹੀਨੇ ਆ ਹੀ ਨਹੀਂ ਰਹੇ, ਕਿਸੇ ਦਾ ਫਲੋ ਬਹੁਤ ਜ਼ਿਆਦਾ ਹੈ ਅਤੇ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਮਹਾਂਵਾਰੀ ਤੋਂ ਰਿਲੇਟਿਡ। ਬਟ ਯੋਗਾ ਦੇ ਵਿੱਚ ਕਈ ਆਸਨ ਐਵੇਂ ਦੇ ਨੇ ਜਿਹੜੇ ਆਪਾਂ ਰੂਟੀਨ ਦੇ ਵਿੱਚ ਜਦੋਂ ਕਰੀਏ ਤਾਂ ਉਹ ਬਹੁਤ ਬੈਨੀਫਿਟ ਦਿੰਦੇ ਨੇ। ਇਹ ਸਾਰੇ ਰੀਜ਼ਨ ਨੇ ਇਹਦੇ ਪਿੱਛੇ ਕੀ ਹੈ, ਇੱਕ ਹੀ ਰੀਜ਼ਨ ਹੈ, ਉਹ ਹੈ ਪੈਲਵਿਕ ਦੀ ਸਟਿਫਨੈਸ। ਜਦੋਂ ਆਪਣੀ ਪੈਲਵਿਕ ਦੇ ਵਿੱਚ ਸਟਿਫਨੈਸ ਹੈ ਉੱਥੇ ਬਲੱਡ ਸਰਕੂਲੇਸ਼ਨ ਬੈਟਰ ਨਹੀਂ ਹੈ, ਪ੍ਰੋਪਰ ਨਹੀਂ ਹੋ ਰਿਹਾ ਤਾਂ ਇਹ ਪ੍ਰੋਬਲਮਸ ਆਉਣਗੀਆਂ। ਜਿਵੇਂ ਆਸਨ ਆਪਾਂ ਕਰੀਏ ਲਾਈਕ ਭੁਜੰਗ ਆਸਨ ਕੀਤਾ, ਬਾਲ ਆਸਨ, ਬਟਰਫਲਾਈ, ਬਦਕੋਨ ਆਸਨ, ਸੁਪਤ ਬਦਕੋਨ ਆਸਨ, ਇਹਨਾਂ ਸਾਰਿਆਂ ਆਸਨਾਂ ਦੇ ਨਾਲ ਕੀ ਹੈ ਪੈਲਵਿਕ ਏਰੀਆ ਦੇ ਵਿੱਚ ਬਲੱਡ ਸਰਕੂਲੇਸ਼ਨ ਪ੍ਰੋਪਰ ਤਰੀਕੇ ਨਾਲ ਹੁੰਦਾ ਤਾਂ ਇਹ ਜਿਹੜੀਆਂ ਪ੍ਰੋਬਲਮਸ ਨੇ ਆਟੋਮੈਟਿਕਲੀ ਠੀਕ ਹੋ ਜਾਂਦੀਆਂ ਨੇ
0: ਜੀ।
2: ਬਟ ਇਹਦੇ ਵਿੱਚ ਇੱਕ ਹੀ ਜ਼ਰੂਰਤ ਹੈ ਕਿ ਕੰਟੀਨਿਊਟੀ। ਇਹ ਨਹੀਂ ਹੈ ਕਿ ਇੱਕ ਦਿਨ ਆਪਾਂ ਕੀਤਾ ਤੇ ਚਾਰ ਦਿਨ ਭੁੱਲ ਗਏ ਜਾਂ ਚਾਰ ਦਿਨ ਕਰਕੇ ਫਿਰ ਦੋ ਦਿਨ ਦਾ ਗੈਪ, ਇਹ ਚੀਜ਼ ਨਹੀਂ। ਜਦੋਂ ਆਪਾਂ ਲਗਾਤਾਰ ਰੂਟੀਨ 'ਚ ਕਿਸੇ ਚੀਜ਼ ਨੂੰ ਕਰਦੇ ਹਾਂ ਤਾਂ ਉਹਦਾ ਫਾਇਦਾ ਜ਼ਰੂਰ ਹੋਏਗਾ।
0: ਜਿਹੜੇ ਤੁਸੀਂ ਇਹ ਆਸਨ ਦੱਸ ਰਹੇ ਹੋ ਇਹਦੇ ਨਾਲ ਪੀਰੀਅਡਸ ਦੀ ਸਮੱਸਿਆਵਾਂ ਲਗਭਗ ਦੂਰ ਹੋ ਰਹੀਆਂ
2: ਜੀ ਜੀ ਜੀ। ਤੁਸੀਂ ਜੋ ਵੀ ਇਹ ਕਰੇਗਾ ਉਹ ਖੁਦ ਨੋਟ ਕਰੇਗਾ ਕਿ ਵਿਦ ਇਨ 15 ਡੇਜ਼, 15ਵੇਂ ਦਿਨ ਤੋਂ ਹੀ ਉਹਨੂੰ ਆਪਣੇ ਆਪ ਦੇ ਵਿੱਚ ਚੇਂਜਿਸ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ।
0: ਕੀ ਇਹ ਯੋਗ ਆਸਨ ਪੀਰੀਅਡਸ ਦੇ ਦੌਰਾਨ ਵੀ ਕਰ ਸਕਦੇ ਹਾਂ?
2: ਮੈਂ ਇਸ ਦੀ ਸਲਾਹ ਨਹੀਂ ਦਵਾਂਗੀ ਕਿਉਂਕਿ ਪਹਿਲੇ 2 ਦਿਨ ਤਾਂ ਬਿਲਕੁਲ ਵੀ ਕੁਛ ਵੀ ਨਹੀਂ ਆਪਾਂ ਕਰਨਾ, ਬੋਡੀ ਨੂੰ ਥੋੜਾ ਰੈਸਟ ਦੇਣਾ ਹੈ ਤਾਂ ਕਿ ਜਿਹੜਾ ਪੀਰੀਅਡਸ ਦਾ ਫਲੋ ਹੈ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ। ਫਿਰ ਉਸ ਤੋਂ ਬਾਅਦ 3rd-4th day ਆਪਾਂ ਹਲਕੇ ਵਿਆਮ ਲਾਈਕ ਸੂਕਸ਼ਮ ਵਿਆਮ ਤੇ ਪ੍ਰਾਣਾਯਾਮ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ 5th day ਅਗਰ ਤੁਹਾਨੂੰ ਫਲੋ ਨਹੀਂ ਹੋ ਰਿਹਾ, 6th day ਫਿਰ ਤੁਸੀਂ ਪ੍ਰੋਪਰ ਯੋਗਾ ਸਾਰੇ ਆਸਨਸ ਕਰ ਸਕਦੇ ਹੋ।
0: ਮਨਪ੍ਰੀਤ ਜੀ, ਅੱਜ ਕੱਲ ਨਾ PCOD PCOS ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਯੋਗਾ ਇਸ ਵਿੱਚ ਕਿਵੇਂ ਮਦਦ ਕਰ ਸਕਦਾ ਸਾਡੀਆਂ ਭੈਣਾਂ ਦੀ?
2: ਫਿਰ ਤੋਂ ਯੋਗਾ ਬਹੁਤ ਮਦਦ ਕਰਦਾ ਹੈ PCOD PCOS।
0: ਕਿਹੜੇ ਕਿਹੜੇ ਆਸਨ ਹੋ ਸਕਦੇ ਨੇ?
2: ਆਸਨਸ ਇਹਦੇ ਲਈ ਹੈਗੇ ਨੇ ਹਲ ਆਸਨ, ਸਰਵਾਂਗ ਆਸਨ, ਬਟਰਫਲਾਈ ਪੋਜ਼, ਇਹ ਸਾਰੇ ਮਲ ਆਸਨ, ਦੇਵੀ ਆਸਨ। ਇਹਨਾਂ ਸਾਰਿਆਂ ਨਾਲ ਕੀ ਹੈ ਕਿ ਜਿਹੜਾ ਹਾਰਮੋਨਸ ਇਨਬੈਲੈਂਸ ਹੁੰਦੇ ਨੇ ਹਾਰਮੋਨਸ ਨੂੰ ਬੈਲੈਂਸ ਕਰਦਾ ਤੇ ਨਾਲ ਹੀ ਨਾਲ ਬਲੱਡ ਸਰਕੂਲੇਸ਼ਨ ਨੂੰ ਬੈਟਰ ਕਰਕੇ ਪੈਲਵਿਕ ਏਰੀਆ ਨੂੰ ਫਲੈਕਸੀਬਲ ਕਰਦਾ। ਪੂਰੀ ਬੋਡੀ ਜਦੋਂ ਫਲੈਕਸੀਬਲ ਹੋਏਗੀ ਓਬਵੀਅਸਲੀ ਜਿਹੜੇ PCOD PCOS ਵਰਗੀਆਂ ਦਿੱਕਤਾਂ ਨੇ ਇਹ ਠੀਕ ਹੋ ਜਾਣਗੀਆਂ
0: ਜੀ। ਹਾਰਮੋਨ ਬੈਲੈਂਸ ਦੀ ਗੱਲ ਕਰ ਰਹੇ ਹਾਂ ਤੇ ਹਾਰਮੋਨ ਦਾ ਸੰਤੁਲਨ ਬਣਾਈ ਰੱਖਣ ਦੇ ਲਈ, ਮਾਨਸਿਕ ਸਿਹਤ ਨੂੰ ਹੋਰ ਸਟਰੋਂਗ ਕਰਨ ਦੇ ਲਈ ਖਾਸ ਕਰਕੇ ਕਿਹੜੇ ਯੋਗ ਆਸਨ ਤੁਸੀਂ ਸਿਫਾਰਿਸ਼ ਕਰਦੇ ਹੋ?
2: ਮੈਂ ਹਾਰਮੋਨਸ ਦੇ ਬੈਲੈਂਸ ਲਈ ਕਰਾਂਗੀ ਸਿਫਾਰਿਸ਼ ਹਲ ਆਸਨ ਦੀ, ਸਰਵਾਂਗ ਆਸਨ। ਸਰਵਾਂਗ ਆਸਨ ਹੁੰਦਾ ਸ਼ੋਲਡਰ ਸਟੈਂਡ ਤੇ, ਮਤਲਬ ਲੈਗਸ ਅਪ ਹੁੰਦੀਆਂ ਨੇ ਔਰ ਸਿਰ ਜਿਹੜਾ ਗਰਦਨ ਨੀਚੇ ਹੁੰਦਾ
0: ਤੇ
2: ਉਹਦੇ ਨਾਲ ਜਿਹੜੇ ਆਪਣੇ ਹਾਰਮੋਨਸ ਬੈਲੈਂਸ ਹੁੰਦੇ ਆ, ਜਿਹੜੇ ਆਪਣੇ ਗਲੈਂਡ ਨੇ ਉਹ ਵਰਕ ਕਰਦੇ ਨੇ। ਮਤਲਬ ਯੋਗਾ ਦੇ ਵਿੱਚ ਆਪਾਂ ਉਹਨਾਂ ਨੂੰ ਰੈਗੂਲੇਟ ਕਰ ਸਕਦੇ ਹਾਂ, ਬੈਲੈਂਸ ਕਰ ਸਕਦੇ ਹਾਂ ਹਾਰਮੋਨਸ ਦੇ ਨਾਲ।
0: ਘਰ ਅਤੇ ਨੌਕਰੀ ਦੀਆਂ ਜ਼ਿੰਮੇਵਾਰੀਆਂ ਕਾਰਨ ਨਾ ਮਹਿਲਾਵਾਂ ਅਕਸਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੀਆਂ ਨੇ, ਯੋਗ ਇਸ ਸਮੱਸਿਆ ਨੂੰ ਕਿਵੇਂ ਘਟਾ ਸਕਦਾ?
2: ਜਿਹੜੀਆਂ ਲੇਡੀਜ਼ ਆਫਿਸ 'ਚ ਵੀ ਜਾ ਰਹੀਆਂ ਨੇ, ਕੰਮ ਕਰ ਰਹੀਆਂ ਨੇ, ਘਰ ਦਾ ਵੀ ਕੰਮ ਕਰ ਰਹੀਆਂ ਨੇ, ਬੱਚਿਆਂ ਨੂੰ ਸੰਭਾਲ ਰਹੀਆਂ ਨੇ,

0: ਹੈ ਅਰਧਮਸਤੇਂਦਰ ਆਸਨ, ਪਸ਼ਚਿਮੋਤਾਨ ਆਸਨ।
1: ਅੱਛਾ,
0: ਹਾਂਜੀ, ਇਹਦੇ ਨਾਲ ਕੀ ਹੈ, ਮੰਡੂਕ ਆਸਨ, ਇਹਦੇ ਨਾਲ ਆਪਾਂ ਜਿਹੜੀ ਪੈਨਕ੍ਰਿਆਜ਼ ਹੈ, ਇਨਸੁਲਿਨ ਪ੍ਰੋਡਿਊਸ ਕਰਦਾ ਹੈ ਜਿਹੜਾ, ਪੈਨਕ੍ਰਿਆਜ਼ ਨੂੰ ਆਪਾਂ ਇੱਕ ਵਾਰੀ ਉਹਦੇ ਵਿੱਚ ਬਲੱਡ ਸਰਕੂਲੇਸ਼ਨ ਲਾਈਕ ਰੋਕ ਦਿੰਦੇ ਹਾਂ ਜਦੋਂ ਆਸਨ ਦੇ ਵਿੱਚ ਹੁੰਦੇ ਹਾਂ, ਉਹਨੂੰ ਮਤਲਬ ਬਲੱਡ ਸਰਕੂਲੇਸ਼ਨ ਰੁਕ ਜਾਂਦਾ। ਜਦੋਂ ਕਿਸੇ ਚੀਜ਼ ਦਾ ਆਪਾਂ ਕੋਈ ਚੀਜ਼ ਪਾਈਪ ਹੈ ਅੱਗੋਂ ਬੰਦ ਕਰ ਦਾਂਗੇ, ਪ੍ਰੈਸ਼ਰ ਬਣੇਗਾ, ਜਦੋਂ ਛੱਡਾਂਗੇ ਇੱਕਦਮ ਪ੍ਰੈਸ਼ਰ ਦੇ ਨਾਲ ਉੱਥੇ ਕੋਈ ਚੀਜ਼ ਆਏਗੀ,
1: ਸਮਝ ਗਏ,
0: ਤਾਂ ਜਿਹੜੀ ਪੁਰਾਣੀ ਜਿਹੜਾ ਉਹ ਪ੍ਰੋਪਰ ਵਰਕ ਨਹੀਂ ਕਰ ਰਿਹਾ, ਤਾਂ ਉਹ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕਰ ਦੇਗਾ, ਇਨਸੁਲਿਨ ਨਹੀਂ ਪ੍ਰੋਡਿਊਸ ਕਰ ਰਿਹਾ, ਤਾਂ ਉਹ ਹੌਲੀ ਹੌਲੀ ਆਪਣਾ ਕੀ ਹੈ ਕਿ ਇਨਸੁਲਿਨ ਬਣਨਾ ਸ਼ੁਰੂ ਹੋ ਜਾਏਗਾ।
1: ਮਨਪ੍ਰੀਤ ਜੀ, ਕੀ ਜੋ ਲੋਕ ਇਨਸੁਲਿਨ ਦਾ ਟੀਕਾ ਲਗਾ ਰਹੇ ਨੇ ਉਹਨਾਂ ਲਈ ਇਹ ਯੋਗ ਆਸਨ ਕਾਰਗਰ ਹੈ?
0: ਜੀ, ਕਾਰਗਰ ਹੈ। ਮੇਰੇ ਕੋਲ ਐਵੇਂ ਦੇ ਕਈ ਐਗਜ਼ਾਮਪਲ ਨੇ ਕਿ ਜੋ ਸਵੇਰੇ ਸ਼ਾਮ ਇੰਜੈਕਸ਼ਨ ਲੈ ਕੇ ਹੀ ਖਾਣਾ ਖਾਂਦੇ ਸੀ, ਹਾਂਜੀ, ਇਨਸੁਲਿਨ ਇੰਜੈਕਟ ਕਰ ਰਹੇ ਸੀ, ਹੌਲੀ ਹੌਲੀ ਉਹਨਾਂ ਦੀ ਪਹਿਲਾਂ ਡੋਜ਼ ਘਟ ਗਈ, ਡੋਜ਼ ਘਟਣ ਤੋਂ ਬਾਅਦ ਫਿਰ ਉਹ ਟੈਬਲੇਟ 'ਤੇ ਆ ਗਏ, ਅਤੇ ਹੁਣ ਹੌਲੀ ਹੌਲੀ ਉਹਨਾਂ ਦੀ ਟੈਬਲੇਟ ਵੀ ਜਿਹੜੀ ਹੈ ਘੱਟ ਹੋ ਰਹੀ ਹੈ।
1: ਮਤਲਬ ਇੰਨਾ ਜ਼ਿਆਦਾ ਕਾਰਗਰ ਹੈ ਕਿ ਬਿਲਕੁਲ ਜੜੋਂ ਖਤਮ ਕਰ ਰਹੀ ਹੈ,
0: ਜੜੋਂ ਖਤਮ। ਪਰ ਇਹਦੇ ਵਿੱਚ ਫਿਰ ਤੋਂ ਮੈਂ ਇੱਕ ਵਾਰੀ ਕਹਾਂਗੀ ਕਿ ਕੰਟੀਨਿਊਟੀ ਜ਼ਰੂਰੀ ਹੈ,
1: ਕੰਸਿਸਟੈਂਸੀ,
0: ਕੰਟੀਨਿਊਟੀ। ਹਾਂਜੀ, ਕਿ ਮਤਲਬ ਇਹ ਨਹੀਂ ਹੈ ਕਿ ਆਪਾਂ ਇੱਕ ਮਹੀਨਾ ਕਰ ਲਿਆ ਜੀ ਸਾਨੂੰ ਇੰਨਾ ਫਰਕ ਪੈ ਗਿਆ ਹੁਣ ਅੱਗੇ ਜ਼ਰੂਰਤ ਨਹੀਂ ਹੈ। ਜਾਂ
1: ਦੇਖੋ ਭੈਣੋ, ਚਾਹੇ ਸ਼ੂਗਰ ਦੀ ਗੱਲ ਕਰ ਲਈਏ, ਚਾਹੇ ਅਸੀਂ ਬੀਪੀ ਦੀ ਗੱਲ ਕਰ ਲਈਏ, ਥਾਇਰੋਇਡ ਦੀ ਗੱਲ ਕਰ ਲਈਏ, ਜਦੋਂ ਅਸੀਂ ਦਵਾਈ ਲੈਣ ਤੇ ਆਉਂਦੇ ਹਾਂ ਤਾਂ ਫਿਰ ਅਸੀਂ ਕਹਿੰਦੇ ਹਾਂ ਇਹ ਤਾਂ ਸਾਨੂੰ ਗੋਲੀ ਨਾ ਲਾਈਫ ਲੌਂਗ ਲੱਗੀ ਹੋਈ ਹੈ, ਲੇਕਿਨ ਜਦ ਆਸਨ ਦੀ ਗੱਲ ਆਉਂਦੀ ਹੈ ਫਿਰ ਸਾਨੂੰ ਲੱਗਦਾ ਬਸ 3-4 ਮਹੀਨੇ ਕਰ ਲਿਆ ਬਹੁਤ ਹੈ, ਹੁਣ ਠੀਕ ਹੋ ਗਏ ਹਾਂ।
0: ਹਾਂਜੀ,
1: ਸੋ ਗੋਲੀ ਨਾਲੋਂ ਬੈਟਰ ਹੈ ਕਿ ਰੋਜ਼ਾਨਾ ਇਹ ਆਸਨ ਕਰ ਲਈਏ ਨਾ।
0: ਹਾਂਜੀ ਹਾਂਜੀ,
1: ਤੇ ਫਿਰ ਗੋਲੀਆਂ ਤੋਂ ਛੁਟਕਾਰਾ, ਟੀਕਿਆਂ ਤੋਂ ਛੁਟਕਾਰਾ ਮਿਲ ਹੀ ਜਾਏਗਾ,
0: ਮਿਲ ਜਾਏਗਾ, ਨਾਲੇ ਹੈਲਥੀ ਲਾਈਫ ਸਟਾਈਲ। ਗੋਲੀ ਖਾ ਕੇ ਵੀ ਆਪਾਂ ਤੰਦਰੁਸਤ
1: ਨਹੀਂ ਹਾਂ,
0: ਤੰਦਰੁਸਤ ਨਹੀਂ ਹਾਂ, ਆਪਾਂ ਬਿਮਾਰ ਹਾਂ, ਪਰ ਜਦੋਂ ਆਪਾਂ ਯੋਗਾ ਕਰਦੇ ਹਾਂ ਆਪਾਂ ਤੰਦਰੁਸਤ ਵੀ ਹਾਂ, ਐਕਟਿਵ ਵੀ ਹਾਂ, ਆਪਾਂ ਆਪਣੇ ਰੋਜ਼ਾਨਾ ਜ਼ਿੰਦਗੀ ਬੜੇ ਖੁਸ਼ ਹੋ ਕੇ ਜਿੰਨੇ ਹਾਂ ਕਿ ਕਿਤੇ ਵੀ ਆ ਜਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਆਪਾਂ ਬਿਮਾਰੀ ਤੋਂ ਗ੍ਰਸਤ ਹਾਂ ਤਾਂ ਆਪਣੀ ਜ਼ਿੰਦਗੀ ਉੱਥੇ ਹੀ ਕੁਛ ਕੁ ਏਰੀਏ 'ਚ ਸੀਮਿਤ ਹੋ ਜਾਂਦੀ ਹੈ ਕਿ ਆਪਾਂ ਟਰੈਵਲ ਨਹੀਂ ਕਰਨਾ, ਬਾਹਰ ਜਾਵਾਂਗੇ ਤਾਂ ਪ੍ਰੋਬਲਮ ਆਏਗੀ। ਇਸ ਕਰਕੇ ਯੋਗਾ ਨਾਲ ਜਦੋਂ ਆਪਾਂ ਜੁੜਦੇ ਹਾਂ, ਯੋਗ ਕਰਦੇ ਹਾਂ, ਤਾਂ ਆਪਣੀ ਲਾਈਫ ਬੜੀ ਸੌਖੀ ਸੁਖਾਲੀ ਹੋ ਜਾਂਦੀ ਹੈ। ਜਿਹੜੇ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਆਉਂਦੇ ਨੇ ਉਹਨਾਂ ਨੂੰ ਸਹਿਣ ਦੀ ਸ਼ਮਤਾ ਮਿਲਦੀ ਹੈ, ਸ਼ਕਤੀ ਮਿਲਦੀ ਹੈ, ਅੰਦਰੋਂ ਆਪਾਂ ਪਾਵਰਫੁਲ ਬਣਾਉਂਦਾ ਯੋਗ।
1: ਬਿਲਕੁਲ। ਅੱਛਾ, ਆਪਾਂ ਬੀਪੀ ਦੀ ਗੱਲ ਕਰ ਰਹੇ ਹਾਂ, ਇਹ ਵੀ ਇੱਕ ਪ੍ਰੈਸ਼ਰ ਹੀ ਹੈ ਨਾ ਬਲੱਡ ਦਾ, ਜੋ ਕਿ ਸਾਡੀ ਨਾਲੀਆਂ ਤੱਕ ਜਾ ਰਿਹਾ, ਨਾੜੀਆਂ ਤੱਕ ਜਾ ਰਿਹਾ, ਅਤੇ ਕਿਸੇ ਦਾ ਬਲੱਡ ਪ੍ਰੈਸ਼ਰ ਤੇਜ਼ ਹੁੰਦਾ, ਹਾਈ ਕਹਿ ਦਿੰਦੇ ਹਾਂ, ਕਿਸੇ ਦਾ ਲੋ ਹੋ ਜਾਂਦਾ, ਇਸ ਨੂੰ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਬਣਾਉਣ ਦੇ ਲਈ ਕੁਛ ਯੋਗ ਆਸਨ ਦੱਸੋ।
0: ਹਾਂਜੀ, ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਨ ਵਾਸਤੇ ਪ੍ਰਾਣਾਯਾਮ ਮੈਂ ਦੱਸਣਾ ਚਾਹਾਂਗੀ।
1: ਠੀਕ ਹੈ।
0: ਪ੍ਰਾਣਾਯਾਮ ਹੁੰਦੇ ਆ, ਇੱਕ ਅਨੁਲੋਮ ਵਿਲੋਮ ਆਪਾਂ ਕਰਦੇ ਹਾਂ, ਅਨੁਲੋਮ ਵਿਲੋਮ ਹੈ ਉਹ ਬੈਲੈਂਸ ਰੱਖਦਾ ਬੋਡੀ ਦੇ ਵਿੱਚ, ਉਹ ਰੂਟੀਨ ਦੇ ਵਿੱਚ ਆਪਾਂ ਕਰ ਸਕਦੇ ਹਾਂ। ਲੇਕਿਨ ਜਦੋਂ ਕਿਸੇ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਤਾਂ ਮੈਂ ਰੈਕਮੈਂਡ ਕਰਾਂਗੀ ਚੰਦਰਬੇਦੀ ਪ੍ਰਾਣਾਯਾਮ। ਚੰਦਰਬੇਦੀ ਪ੍ਰਾਣਾਯਾਮ ਕਿਵੇਂ ਕਰਨਾ ਹੈ, ਜਿਹੜੀ ਆਪਣੀ ਲੈਫਟ ਸਾਈਡ ਹੈ ਉਹ ਚੰਦਰ ਦੀ ਸਾਈਡ ਹੈ, ਠੰਡੀ ਹੈ, ਲੈਫਟ ਮਤਲਬ ਸਲੋ, ਰਾਈਟ ਮੀਨਸ ਫਾਸਟ, ਤੇਜ਼ ਤੇਜ਼ ਸਾਈਡ ਹੈ। ਠੀਕ ਹੈ,
1: ਇੱਥੇ ਭੈਣੋ ਅਸੀਂ ਗੱਲ ਕਰ ਰਹੇ ਹਾਂ ਸਾਡੇ ਸਰੀਰ ਦਾ ਖੱਬਾ ਪਾਸਾ ਤੇ ਸੱਜਾ ਪਾਸਾ, ਨੱਕ ਦਾ ਖੱਬਾ ਪਾਸਾ ਤੇ ਨੱਕ ਦਾ
0: ਸੱਜਾ ਪਾਸਾ। ਜਿਹੜਾ ਸਰੀਰ ਦਾ ਖੱਬਾ ਪਾਸਾ ਹੈ ਉਹ ਸਲੋ ਹੈ, ਜਿਹੜਾ ਹੌਲੀ ਹੈ ਮਤਲਬ ਉਹ ਠੰਡਾ ਹੈ, ਤੇ ਆਪਾਂ ਬੋਡੀ ਨੂੰ ਕੀ ਕਰਨਾ, ਇਸ ਟਾਈਮ ਠੰਡਕ ਦੇਣੀ ਹੈ। ਜਦੋਂ ਬਲੱਡ ਪ੍ਰੈਸ਼ਰ ਹਾਈ ਹੈ ਤਾਂ ਬੋਡੀ ਦੇ ਵਿੱਚ ਆਲਰੇਡੀ ਗਰਮੀ ਵਧੀ ਹੋਈ ਹੈ, ਆਪਾਂ ਆਪਣੇ ਸਰੀਰ ਨੂੰ ਠੰਡਾ ਕਰਨਾ, ਉਹਦੇ ਲਈ ਕਿਤੇ ਵੀ ਬਹਿ ਕੇ ਆਰਾਮ ਨਾਲ ਬੈੱਡ 'ਤੇ ਬੈਠੋ, ਚੌਂਕੜੀ ਮਾਰੋ, ਖੱਬੇ ਪਾਸਿਓਂ ਨੱਕ ਦੇ ਖੱਬੇ ਪਾਸਿਓਂ ਸਾਹ ਲੈਣਾ, ਸਾਹ ਭਰਨਾ, ਅਤੇ ਸੱਜੇ ਪਾਸੇ ਸਾਹ ਛੱਡ ਦੇਣਾ, ਬਾਹਰ ਕੱਢ ਦੇਣਾ। ਫਿਰ ਤੋਂ ਖੱਬੇ ਪਾਸਿਓਂ ਸਾਹ ਲਵਾਂਗੇ ਅਤੇ ਸੱਜੇ ਪਾਸਿਓਂ ਛੱਡ ਦਾਂਗੇ, ਮਤਲਬ ਬੋਡੀ ਦੇ ਵਿੱਚ ਠੰਡੀ ਹਵਾ ਅੰਦਰ ਲੈ ਕੇ ਜਾਣੀ ਹੈ ਅਤੇ ਗਰਮ ਜਿਹੜੀ ਹੈ ਬਾਹਰ ਕੱਢਣੀ ਹੈ। ਇਹ ਕੀ ਕਰੇਗੀ ਕਿ ਆਪਣਾ ਜਿਹੜਾ ਵਧਿਆ ਹੋਇਆ ਹੈ ਬੀਪੀ, ਬਲੱਡ ਪ੍ਰੈਸ਼ਰ ਲੈਵਲ ਵੱਧ ਗਿਆ, ਤਾਂ ਉਹਨੂੰ ਘੱਟ ਕਰੇਗੀ, ਸਲੋ ਕਰੇਗੀ, ਇਹਦਾ ਕੰਮ ਹੈ ਘੱਟ ਕਰਨਾ।
1: ਠੀਕ ਹੈ।
0: ਹਾਂਜੀ, ਮਤਲਬ ਇਹ ਸੰਤੁਲਿਤ ਨਹੀਂ ਕਰੇਗੀ, ਇਸ ਕਰਕੇ ਇਹ ਕਦੀ ਵੀ ਚੰਦਰ ਬੇਦੀ ਜਾਂ ਸੂਰਿਆ ਬੇਦੀ ਨੋਰਮਲੀ ਨਹੀਂ ਕਰਨਾ, ਇਹ ਸਿਰਫ ਉਦੋਂ ਹੀ ਕਰਨਾ ਜਦੋਂ ਆਪਣਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਤਾਂ ਚੰਦਰ ਬੇਦੀ ਪ੍ਰਾਣਾਯਾਮ ਕਰਾਂਗੇ, ਜਦੋਂ ਬਲੱਡ ਪ੍ਰੈਸ਼ਰ ਘਟਿਆ ਹੋਇਆ ਤਾਂ ਸੂਰਿਆ ਬੇਦੀ ਪ੍ਰਾਣਾਯਾਮ ਕਰਾਂਗੇ। ਸੂਰਿਆ ਬੇਦੀ ਕੀ ਹੈ, ਰਾਈਟ ਸਾਈਡ ਜਿਹੜੀ ਹੈ ਆਪਣੀ ਬੋਡੀ ਦੀ ਉਹ ਹੈ ਸੂਰਜ, ਸੂਰਜ ਨਾਲ ਰਿਲੇਟਿਡ ਹੈ, ਉਹ ਗਰਮ ਸਾਈਡ ਹੈ, ਤਾਂ ਕੀ ਕਰਾਂਗੇ ਆਪਾਂ, ਸੱਜੇ ਪਾਸੇ ਉਹ ਸਾਹ ਲੈਣਾ ਤੇ ਖੱਬੇ ਪਾਸੇ ਛੱਡ ਦੇਣਾ, ਸੱਜੇ ਪਾਸਿਓ ਇਨਹੇਲ ਕਰਨਾ ਤੇ ਖੱਬੇ ਪਾਸੇ ਛੱਡਾਂਗੇ, ਡੈਟ ਇਜ਼ ਸੂਰਿਆ ਬੇਦੀ। ਤੇ ਮਤਲਬ ਆਪਾਂ ਬੋਡੀ ਨੂੰ, ਲੋ ਬੀ ਪੀ ਹੈ ਮਤਲਬ ਬੋਡੀ ਠੰਡੀ ਹੋ ਗਈ ਹੈ, ਉਹਨੂੰ ਆਪਾਂ ਗਰਮ ਕਰਨਾ। ਤਾਂ ਗਰਮ ਕਿਵੇਂ ਕਰਾਂਗੇ, ਸੱਜੀ ਸਾਈਡ ਹੈ ਜਿਹੜੀ ਆਪਣੀ ਉਹ ਗਰਮ ਹੈ, ਤਾਂ ਉਧਰੋਂ ਇਨਹੇਲ ਕਰਕੇ ਖੱਬੇ ਪਾਸਿਓ ਛੱਡ ਦਾਂਗੇ।
1: ਤੇ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਭੈਣਾਂ ਦੀ, ਜੋੜਾਂ 'ਚ ਦਰਦ ਬਹੁਤ ਰਹਿੰਦਾ, ਇਹਦੇ ਲਈ ਕੋਈ ਆਸਣ ਦੱਸੋ।
0: ਜੋੜਾਂ 'ਚ ਦਰਦ ਰਹਿੰਦਾ, ਇਹਦੇ ਲਈ ਜਦੋਂ ਆਪਾਂ ਰੂਟੀਨ ਦੇ ਵਿੱਚ ਆਪਣੀ ਡਾਇਟ ਪਲੱਸ ਆਸਣ ਦਾ ਧਿਆਨ ਰੱਖਦੇ ਹਾਂ ਤਾਂ ਇਹ ਵੀ ਠੀਕ ਹੋ ਜਾਏਗਾ। ਜਿਵੇਂ ਵੀਰ ਆਸਣ ਹੈ, ਵੀਰ ਆਸਣ ਦੇ ਨਾਲ ਕੀ ਹੁੰਦਾ ਕਿ ਬੋਡੀ ਨੂੰ ਸ਼ਕਤੀ ਮਿਲਦੀ ਹੈ, ਸਟਰੋਂਗ ਹੁੰਦੀ ਹੈ, ਬੈਲੈਂਸ ਬਣਦਾ। ਬੈਲੈਂਸਿੰਗ ਆਸਣ ਕਰਕੇ ਆਪਾਂ ਆਪਣੇ ਜੋੜਾਂ ਨੂੰ ਕੀ ਹੈ, ਮਜ਼ਬੂਤ ਕਰ ਸਕਦੇ ਹਾਂ।
1: ਭੁੱਲਣ ਦੀ ਬਹੁਤ ਜ਼ਿਆਦਾ ਸਮੱਸਿਆ ਹੋ ਜਾਂਦੀ ਹੈ, ਜਿਵੇਂ ਜਿਵੇਂ ਉਮਰ ਵੱਧਦੀ ਹੈ, ਇੱਕ ਚੀਜ਼ ਕਿਤੇ ਰੱਖੀ ਹੁੰਦੀ ਹੈ, ਮੁੜ ਕੇ ਯਾਦ ਨਹੀਂ ਰਹਿੰਦੀ ਮੈਂ ਕਿੱਥੇ ਰੱਖੀ ਸੀ।
0: ਇਹਦੇ ਲਈ ਵੀ ਮੈਂ ਕਹਾਂਗੀ ਭ੍ਰਾਮਰੀ ਪ੍ਰਾਣਾਯਾਮ ਔਰ ਪ੍ਰਾਣਾਯਾਮ ਹੀ ਬੈਨੀਫਿਸ਼ੀਅਲ।
1: ਪ੍ਰਾਣਾਯਾਮ ਜਿਹੜੀ ਹੈ ਉਹ ਹਰ, ਮਤਲਬ ਮੈਨੂੰ ਲੱਗਦਾ ਰਾਮਬਾਣ ਹੈ, ਹਰ ਰਾਮਬਾਣ
0: ਹੈ ਜਿਹੜਾ ਯੋਗ ਆਸਣ ਨਹੀਂ ਕਰ ਸਕਦਾ, ਲੇਕਿਨ ਪ੍ਰਾਣਾਯਾਮ ਹਰ ਕੋਈ ਕਰ ਸਕਦਾ, ਚਾਹੇ ਉਹਦੀ ਏਜ ਕਿੰਨੀ ਵੀ ਹੈ। ਉਹ ਬੈਡ ਤੇ ਬਹਿ ਕੇ ਪ੍ਰਾਣਾਯਾਮ ਵੀ ਕਰ ਲੈ ਨਾ ਸਟਾਰਟਿੰਗ ਦੇ ਵਿੱਚ, ਤਾਂ ਉਹਦੇ ਤੋਂ ਹੀ ਫਾਇਦੇ ਮਿਲਣੇ ਸ਼ੁਰੂ ਹੋ ਜਾਣਗੇ।
1: ਔਰ ਆਖਰੀ ਸਵਾਲ ਇੱਕ ਹੋਰ ਪੁੱਛਣਾ ਚਾਹਾਂਗੀ, ਮੀਨੋਪੌਜ਼ ਦੌਰਾਨ ਜੋ ਮੂਡ ਸਵਿੰਗਸ ਹੁੰਦੇ ਨੇ, ਕਮਜ਼ੋਰੀਆਂ ਆਉਂਦੀਆਂ ਨੇ, ਉਹਨਾਂ ਦਾ ਕੀ ਹੱਲ ਹੈ ਯੋਗ ਦੇ ਜ਼ਰੀਏ?
0: ਮੀਨੋਪੌਜ਼ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤਾਂ ਹਾਰਮੋਨ ਚੇਂਜਿਸ
1: ਜੀ,
0: ਇੱਕ ਲੇਡੀ ਨੂੰ ਇੰਨੇ ਡਿਪਰੈਸ਼ਨ ਦੇ ਵਿੱਚ ਉਹ ਆ ਜਾਂਦੇ ਨੇ, ਕਿਉਂਕਿ ਬੜੀ ਛੇਤੀ ਕਿਸੇ ਦੇ 20 ਦਿਨ ਕੰਟੀਨਿਊਟਲੀ ਬਲੀਡਿੰਗ ਚੱਲਦੀ ਰਹਿੰਦੀ ਹੈ, ਕਿਸੇ ਦਾ ਮਹੀਨਾ ਮਹੀਨਾ ਲੰਘ ਜਾਂਦਾ, ਤਾਂ ਬਹੁਤ ਮਤਲਬ ਉਧਰੋਂ ਪੀਰੀਅਡਸ ਠੀਕ ਹੋਏ ਨਾਲ ਦੀ ਨਾਲ ਫਿਰ ਤੋਂ ਆ ਗਏ। ਇਹ ਜਿਹੜਾ ਇੰਨਾ ਸਟ੍ਰੈਸਫੁਲ ਟਾਈਮ ਹੁੰਦਾ ਲੇਡੀਜ਼ ਲਈ ਕਿ ਉਹ ਆਪਣਾ ਮਾਨਸਿਕ ਸੰਤੁਲਨ ਵੀ ਕਈ ਵਾਰੀ ਉਹਨਾਂ ਦਾ ਵਿਗੜ ਜਾਂਦਾ ਕਿ ਘਰ ਵੱਲ ਧਿਆਨ ਨਹੀਂ ਰਹਿੰਦਾ, ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀਆਂ ਜਾਂਦੀਆਂ ਨੇ। ਉਹਨਾਂ ਲਈ ਯੋਗ, ਘਰੋਂ ਬਾਹਰ ਨਿਕਲਣਾ, ਲਾਈਕ ਮਤਲਬ ਇਕੱਠੇ ਸਹੇਲੀਆਂ ਦੇ ਵਿੱਚ ਬਹਿ ਕੇ ਯੋਗ ਕਰਨਾ ਬਹੁਤ ਫਾਇਦੇਮੰਦ ਹੈ, ਬਹੁਤ ਲਾਹੇਮੰਦ ਹੈ ਕਿ ਉਹ ਆਪਣੀ ਜਿਹੜੀ ਵੀ ਫੀਲਿੰਗ ਹੈ ਉਹ ਦੂਜਿਆਂ ਨੂੰ ਸ਼ੇਅਰ ਕਰ ਸਕਦੇ ਨੇ, ਇੱਕ ਦੂਜੇ ਨਾਲ ਸੁਝਾਅ ਲੈ ਸਕਦੇ ਨੇ ਕਿ ਤੁਹਾਨੂੰ ਕੀ ਚੇਂਜਿਸ ਆਪਣੀ ਬੋਡੀ 'ਚ ਆਉਂਦੇ ਨੇ ਅਤੇ ਮੈਨੂੰ ਕੀ ਆ ਰਹੇ ਨੇ। ਇਹਦੇ ਨਾਲ ਬਹੁਤ ਫਰਕ, ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਇਹਨਾਂ ਦੇ ਵੀ ਇਹੀ ਪ੍ਰੋਬਲਮ ਹੈ, ਮੈਂ ਕੋਈ ਅਲੱਗ ਨਹੀਂ ਹਾਂ, ਮਤਲਬ ਸਭ ਨੂੰ ਸੇਮ ਪ੍ਰੋਬਲਮ ਆਉਂਦੀ ਹੈ ਮੀਨੋਪੌਜ਼। ਨਹੀਂ ਤਾਂ ਅਦਰਵਾਈਜ਼ ਲੇਡੀਜ਼ ਨੂੰ ਇਹ ਪ੍ਰੋਬਲਮ ਇਹ ਲੱਗਦਾ ਕਿ ਸ਼ਾਇਦ ਇਹ ਮੇਰੇ ਨਾਲ ਹੀ ਹੋ ਰਿਹਾ, ਮੈਨੂੰ ਹੀ ਇਹ ਪ੍ਰੋਬਲਮਸ ਆ ਰਹੀਆਂ ਨੇ। ਹੋਰ ਸਪਲੈਸ਼ਿਜ਼ ਆਉਂਦੇ ਨੇ ਮੀਨੋਪੌਜ਼ ਦੇ ਵਿੱਚ, ਇੱਕਦਮ ਬੋਡੀ ਨੂੰ ਗਰਮੀ ਲੱਗਣ ਲੱਗ ਜਾਂਦੀ ਹੈ, ਤਾਂ ਇਹ ਸਾਰਾ ਕੁਛ ਆਪਾਂ ਆਸਣ ਦੇ ਰਾਹੀਂ ਤੇ ਪ੍ਰਾਣਾਯਾਮ ਰਾਹੀਂ ਇਹਨਾਂ ਨੂੰ ਠੀਕ ਕਰ ਸਕਦੇ ਹਾਂ
1: ਜੀ। ਪ੍ਰੋਗਰਾਮ ਦੇ ਅਖੀਰ 'ਚ ਸਾਡੀਆਂ ਭੈਣਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇੱਕ ਹੀ ਸੁਨੇਹਾ ਦਿਆਂਗੀ ਕਿ ਤੁਸੀਂ ਘਰ ਦੀ ਨੀਂਹ ਹੋ, ਜੇ ਨੀਂਹ ਮਜ਼ਬੂਤ ਹੈ ਤਾਂ ਹੀ ਘਰ ਹੈ ਉਹ ਮਜ਼ਬੂਤ ਹੈ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਇਗਨੋਰ ਨਾ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ। ਜੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਹੀ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲ ਸਕਦੇ ਹੋ। ਇਸ ਕਰਕੇ ਆਪਣੇ ਲਈ ਸਮਾਂ ਜ਼ਰੂਰ ਕੱਢੋ, ਚਾਹੇ 20 ਮਿੰਟ, 25 ਮਿੰਟ, ਅੱਧਾ ਘੰਟਾ, ਜਿੰਨਾ ਵੀ ਥੋੜ੍ਹੇ ਤੋਂ ਥੋੜ੍ਹਾ ਟਾਈਮ ਵੀ ਤੁਸੀਂ ਆਪਣੇ ਲਈ ਕੱਢ ਸਕਦੇ ਹੋ ਉਹ ਕੱਢੋ, ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਖੁਸ਼ ਰਹੋ।
1: ਬਹੁਤ ਬਹੁਤ ਧੰਨਵਾਦ ਯੋਗ ਗੁਰੂ ਮਨਪ੍ਰੀਤ ਕੌਰ ਸੰਧੂ ਜੀ। ਅੱਜ ਦੀ ਇਸ ਗੱਲਬਾਤ 'ਤੇ ਸਾਨੂੰ ਇਹ ਸਮਝਣ ਦਾ ਮੌਕਾ ਮਿਲਿਆ ਹੈ ਕਿ ਯੋਗਾ ਸਿਰਫ ਇੱਕ ਕਸਰਤ ਨਹੀਂ ਹੈ, ਸਗੋਂ ਮਹਿਲਾਵਾਂ ਦੇ ਸਰੀਰਕ ਮਾਨਸਿਕ ਸਿਹਤ ਦਾ ਇੱਕ ਮਜ਼ਬੂਤ ਆਧਾਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਚਰਚਾ 'ਚ ਹਰ ਮਹਿਲਾ ਨੂੰ ਆਪਣੀ ਸਿਹਤ ਲਈ ਸਮਾਂ ਕੱਢਣ ਅਤੇ ਯੋਗ ਨੂੰ ਅਪਣਾਉਣ ਦੇ ਲਈ, ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੇ ਲਈ ਕਾਫ਼ੀ ਪ੍ਰੇਰਨਾ ਮਿਲੀ ਹੋਵੇਗੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਜੀ, ਮੈਂ ਵੀ ਬੜੀ ਧੰਨਵਾਦੀ ਹਾਂ ਕਿ ਮੈਨੂੰ ਤੁਸੀਂ ਇੱਥੇ ਬੁਲਾਇਆ ਅਤੇ ਮੈਂ ਆਪਣੀਆਂ ਭੈਣਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕੀ।
1: ਬਿਲਕੁਲ, ਅਤੇ ਭੈਣੋ ਯਾਦ ਰੱਖਿਓ, ਯੋਗ ਰੱਖੇ ਨਿਰੋਗ, ਤੰਦਰੁਸਤ ਨਾਰੀ ਹੀ ਖੁਸ਼ਹਾਲ ਪਰਿਵਾਰ ਅਤੇ ਮਜ਼ਬੂਤ ਸਮਾਜ ਦੀ ਨੀਂਹ ਹੁੰਦੀ ਹੈ। ਇਸੇ ਸੁਨੇਹੇ ਦੇ ਨਾਲ ਔਰਤਾਂ ਲਈ ਯੋਗ ਪ੍ਰੋਗਰਾਮ ਦਾ ਇਹ ਹਿੱਸਾ ਇੱਥੇ ਹੀ ਖਤਮ ਹੁੰਦਾ ਹੈ।
2: ਤੁਸੀਂ ਸੁਣ ਰਹੇ ਸੀ ਹੁਨਰ ਦੇ ਤਹਿਤ ਔਰਤਾਂ ਲਈ ਯੋਗ। ਇਸ ਵਿੱਚ ਤੁਸੀਂ ਯੋਗ ਗੁਰੂ ਮਨਪ੍ਰੀਤ ਕੌਰ ਦੇ ਨਾਲ ਇਹ ਮੁਲਾਕਾਤ ਸੁਣੀ, ਜਿਨ੍ਹਾਂ ਨਾਲ ਕਿ ਗੱਲਬਾਤ ਕਰ ਰਹੇ ਸਨ ਸੁਮਿਤਾ।
3: ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98-151-0148 98-880-2848
4: आया खुशियों का पैगाम पीएम किसान पीएम किसान।
5: माननीय प्रधानमंत्री श्री नरेंद्र मोदी 20 जून को हुगली पश्चिम बंगाल से प्रधानमंत्री

0: किसान सम्मान निधि की 23वीं किश्त जारी करेंगे। इसके तहत 9 करोड़ 44 लाख से अधिक किसानों के खातों में 18,880 करोड़ रुपए से अधिक की सम्मान राशि सीधे हस्तांतरित की जाएगी। पीएम किसान की इस किश्त के साथ ही किसानों को हस्तांतरित कुल राशि 4,46,000 करोड़ रुपए से अधिक हो जाएगी, जो करोड़ों किसान परिवारों को आर्थिक संबल प्रदान कर रही है। अन्नदाता का बढ़ता मान पीएम
1: किसान। प्रोग्राम चल रहा है नारी लोग दी, नारी लोग दे विच हमेशा ही जिवें मैं पहला स्टार्टिंग दे विच गल कीती सी कि छुट्टियां दे दिन चल रही है ते मेहमानां दी आमद भी बनी हुई है ते छुट्टियां दे दिनां विच खास करके बच्चियां दी भी बहुत सारियां फरमाइशां हुंदियां कि दिल करदा है कि कुछ डिफरेंट जिहड़ा हैगा ओह खाधा जावे, है ना। कुछ खाण दीआं जिहड़ीआं डिमांड्स हैगीआं साडे बच्चियां दीआं ओह कोई ना कोई नवीं चीज़ दीआं जरूर हुंदीआं। तां अज जिहड़ी हैगी है जी इक रेसिपी तुहाडे नाल असीं शेयर करन जा रहे हां, जिस दे विच कि तुसीं पनीर शेजवान फ्राइड राइस जिहड़े हैगे आ ओह किवें बना सकदे हैगे। वैसे राइस सारयां दी जेकर मैं कहां कि बहुत सारे लोग जिहड़े हैगे आ इस नूं बहुत ज़्यादा पसंद करते हैं, क्योंकि चावल जिहड़े हैगे आ चौल जिहड़े हैगे आ ओह खाण दे विच हल्के भी हुंदे हैगे आ ते बच्चे ते घर दे विच जिहड़े बाकी मैंबर आ इस नूं बड़ी खुशी दे नाल खाँदे आ। ते अक्सर ही असीं देखदे हैगे आ कि जदों मेहमान आउण वाले हुंदे आ तां असीं जिहड़ियां अपनी सब्जी जां इक दाल दे नाल राइस भी जरूर बनाउने ਹੈਗੇ ਤਾਂ ਉਹ ਚਾਵਲ ਇਸ ਕਰਕੇ ਵੀ ਬਣਾਏ ਜਾਂਦੇ ਕਿ ਉਸ ਦੇ ਨਾਲ ਇੱਕ ਤਾਂ ਸਵਾਦ ਜਿਹੜਾ ਹੈਗਾ ਉਸ ਦੇ ਵਿੱਚ ਅਸੀਂ ਕਹੀਏ ਕਿ ਇੱਕ ਵਿਲੱਖਣਤਾ ਪੈਦਾ ਹੋ ਜਾਂਦੀ ਹੈਗੀ ਹੈ ਕਿ ਚਪਾਤੀ ਤੋਂ ਥੋੜ੍ਹਾ ਜਿਹਾ ਹਟ ਕੇ ਇੱਕ ਡਿਸ਼ ਬਣ ਜਾਂਦੀ ਹੈਗੀ ਅਤੇ ਨਾਲ ਹੀ ਸਮੇਂ ਦੀ ਵੀ ਬੱਚਤ ਜਿਹੜੀ ਉਸ ਦੇ ਨਾਲ ਕਾਫੀ ਹੱਦ ਤੱਕ ਹੋ ਜਾਂਦੀ ਹੈ। ਤਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪਨੀਰ ਸ਼ੇਜ਼ਵਾਨ ਫਰਾਈਡ ਰਾਈਸ ਜਿਹੜੇ ਹੈਗੇ ਆ ਉਹ ਤੁਸੀਂ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹੈਗੇ ਹੋ। ਤਾਂ ਇਸ ਦੇ ਵਾਸਤੇ ਤੁਹਾਨੂੰ ਜਿਹੜੀ ਸਮੱਗਰੀ ਚਾਹੀਦੀ ਹੈਗੀ ਹੈ ਭੈਣ ਉਹ ਤੁਸੀਂ ਨੋਟ ਕਰ ਲਓ। ਤਾਂ ਸਭ ਤੋਂ ਪਹਿਲਾਂ ਤਾਂ ਚੰਡੀ ਚਾਨੂੰ ਹੈਗੇ ਹੈ ਪੱਕੇ ਹੋਏ ਚਾਵਲ 2 ਕੱਪ ਜਿਹੜੇ ਹੈਗੇ ਹੈ ਚਾਵਲ ਚਾਹੀਦੇ ਹੈਗੇ ਹੈ। ਤਾਂ ਪਨੀਰ ਦੇ ਟੁਕੜੇ 200 ਗ੍ਰਾਮ ਤੁਸੀਂ ਜਿਹੜਾ ਹੈਗਾ ਪਨੀਰ ਲੈਣਾ ਅਤੇ ਇਸ ਨੂੰ ਤੁਸੀਂ ਹਲਕੇ ਤੇਲ ਦੇ ਵਿੱਚ ਤੁਸੀਂ ਇਸ ਨੂੰ ਫਰਾਈ ਕਰ ਲੈਣਾ। ਲਾਲ ਸ਼ਿਮਲਾ ਮਿਰਚ ਜਿਹੜੀ ਹੈਗੀ ਹੈ ਅੱਧਾ ਬਰੀਕ ਕੱਟੀ ਹੋਈ, ਹਰੀ ਸ਼ਿਮਲਾ ਮਿਰਚ ਇਹ ਵੀ ਅੱਧੀ ਬਰੀਕ ਕੱਟੀ ਹੋਈ, ਪੀਲੀ ਸ਼ਿਮਲਾ ਮਿਰਚ ਇਹ ਵੀ ਅੱਧੀ ਬਰੀਕ ਕੱਟੀ ਹੋਈ ਅਤੇ ਨਾਲ ਹੀ ਜਿਹੜਾ ਲਸਣ ਹੈਗੇ ਆ ਉਸ ਦੀਆਂ ਤੁਸੀਂ 5 ਤੋਂ 6 ਕਲੀਆਂ ਜਿਹੜੀਆਂ ਹੈਗੀਆਂ ਉਹ ਬਰੀਕ ਕੱਟੀਆਂ ਹੋਈਆਂ ਉਹ ਤੁਹਾਨੂੰ ਚਾਹੀਦੀਆਂ। ਅਦਰਕ ਜਿਹੜਾ ਹੈਗਾ ਜੀ 1 ਇੰਚ ਬਰੀਕ ਕੱਟਿਆ ਹੋਇਆ। ਅਤੇ ਇਸ ਤੋਂ ਬਿਨਾਂ ਇਸ ਦੇ ਵਿੱਚ ਜਿਹੜਾ ਸਵਾਦ ਪੈਦਾ ਕਰਦੀ ਹੈਗੀ ਹੈ ਇਸ ਮੇਨ ਚਾਵਲਾਂ ਦੀ ਰੈਸਪੀ ਦੇ ਵਿੱਚ ਉਹ ਹੈਗੀ ਹੈ ਸ਼ੇਜ਼ਵਾਨ ਚਟਨੀ, ਜਿਹੜੀ ਕਿ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੈਗੇ ਹੋ। ਅਤੇ ਇਸ 'ਤੇ ਤੁਸੀਂ 3 ਤੋਂ 4 ਵੱਡੇ ਜਿਹੜੇ ਚਮਚ ਹੈਗੇ ਹੈ ਉਹ ਤੁਸੀਂ ਵਰਤੋਂ ਦੇ ਵਿੱਚ ਲਿਆਉਣੇ ਹੈ। ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਵਰਤਣਾ ਜੀ, ਹਰਾ ਧਨੀਆ ਅਤੇ ਥੋੜ੍ਹਾ ਜਿਹਾ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਇਸ ਨੂੰ ਸਜਾਉਣ ਦੇ ਲਈ ਤੁਹਾਨੂੰ ਧਨੀਆ ਚਾਹੀਦਾ ਹੈਗਾ, ਬਾਕੀ ਉਹ ਰੁੱਤ ਦੇ ਮੁਤਾਬਕ ਵੀ ਤੁਸੀਂ ਵਰਤੋਂ 'ਚ ਲਿਆ ਸਕਦੇ ਹੋ। ਅਤੇ ਤੇਲ 1 ਵੱਡਾ ਚਮਚ। ਹੁਣ ਇਸ ਨੂੰ ਬਣਾਉਣਾ ਕਿਵੇਂ ਹੈਗਾ ਜੀ ਉਸ ਵਿਧੀ ਤੁਹਾਨੂੰ ਦੱਸਦੇ ਹੈਗੇ ਹਾਂ। ਤਾਂ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਤੇਲ ਗਰਮ ਕਰ ਲਓ ਅਤੇ ਉਸ ਦੇ ਬਾਅਦ ਉਸ 'ਚ 1 ਬਰੀਕ ਕੱਟਿਆ ਹੋਇਆ ਲਸਣ ਅਤੇ ਅਦਰਕ ਜਿਹੜਾ ਤੁਸੀਂ ਕੱਟਿਆ ਸੀਗਾ ਉਹਨਾਂ ਦੋਨਾਂ ਨੂੰ ਭੁੰਨ ਲਓ। ਜਦੋਂ ਇਹ ਹਲਕਾ ਜਿਹਾ ਭੁੰਨਿਆ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਲਾਲ, ਹਰੀ ਅਤੇ ਪੀਲੀ ਜਿਹੜੀ ਸ਼ਿਮਲਾ ਮਿਰਚ ਕੱਟ ਕੇ ਰੱਖੀ ਹੋਈ ਸੀਗੀ ਉਹ ਤੁਸੀਂ ਇਸ ਦੇ ਵਿੱਚ ਪਾ ਦੇਣੀ ਹੈ। ਅਤੇ ਇਸ ਨੂੰ ਜਿਹੜਾ ਹੈਗਾ ਗੈਸ ਜਿਹੜਾ ਹੈਗਾ ਤੇਜ਼ ਕਰਕੇ ਇਸ ਨੂੰ 2 ਤੋਂ 3 ਮਿੰਟ ਤੱਕ ਤੁਸੀਂ ਇਸ ਨੂੰ ਪਕਾਉਣਾ ਹੈਗਾ। ਅਤੇ ਇਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਜਿਹੜੇ ਪੱਕੇ ਹੋਏ ਚਾਵਲ ਹੈਗੇ ਆ ਜੀ ਉਹ ਪਾ ਦੇਣੇ ਆ ਅਤੇ ਤਲੇ ਹੋਏ ਪਨੀਰ ਦੇ ਟੁਕੜੇ ਪਾ ਦੇਣੇ ਆ ਅਤੇ ਨਮਕ ਜਿਹੜਾ ਹੈਗਾ ਉਹ ਆਪਦੇ ਸਵਾਦ ਦੇ ਅਨੁਸਾਰ ਅਤੇ ਨਾਲ ਹੀ ਸ਼ੇਜ਼ਵਾਨ ਜਿਹੜੀ ਚਟਨੀ ਹੈਗੀ ਹੈ ਉਹ ਇਹਦੇ ਵਿੱਚ ਤੁਸੀਂ ਜਿਸ ਤਰੀਕੇ ਨਾਲ ਮੈਂ ਦੱਸਿਆ ਸੀ ਕਿ 3 ਤੋਂ 4 ਵੱਡੇ ਚਮਚ ਤੁਸੀਂ ਸ਼ੇਜ਼ਵਾਨ ਚਟਨੀ ਦੇ ਪਾਉਣੇ ਆ ਉਹ ਚਟਨੀ ਇਹਦੇ ਵਿੱਚ ਪਾ ਕੇ ਅਤੇ ਇਸ ਨੂੰ ਪੂਰੀ ਗੈਸ ਦੀ ਜਿਹੜੀ ਹੈਗੀ ਹੈ ਉਹ ਤੇਜ਼ ਕਰਕੇ ਤੇਜ਼ ਆਂਚ ਦੇ ਉੱਪਰ ਤੁਸੀਂ ਇਸ ਸਾਰੀ ਸਮੱਗਰੀ ਨੂੰ ਜਿਹੜਾ ਹੈਗਾ ਮਿਲਾ ਲੈਣਾ ਹੈਗਾ। ਅਤੇ ਉਸ ਨੂੰ ਮਿਲਾਉਣ ਤੋਂ ਬਾਅਦ ਜੇਕਰ ਇਹਦੇ ਵਿੱਚ ਤੁਹਾਨੂੰ ਕੋਈ ਵੀ ਇਸ ਤੋਂ ਬਿਨਾਂ ਹੋਰ ਕੋਈ ਸੌਸ ਵਗੈਰਾ ਮਿਲਾਉਣ ਦੀ ਇਹਦੇ ਵਿੱਚ ਤੁਹਾਨੂੰ ਜ਼ਰੂਰਤ ਨਹੀਂ ਪਏਗੀ, ਕਿਉਂਕਿ ਜਿਹੜੀ ਸ਼ੇਜ਼ਵਾਨ ਚਟਨੀ ਹੈਗੀ ਹੈ ਉਸ ਦਾ ਹੀ ਸਵਾਦ ਜਿਹੜਾ ਇਹਨਾਂ ਚਾਵਲਾਂ ਦੇ ਵਿੱਚ ਆਏਗਾ ਅਤੇ ਉਹੀ ਇਸ ਨੂੰ ਪੂਰਾ ਸਵਾਦਿਸ਼ਟ ਬਣਾਉਂਦੀ ਹੈਗੀ। ਅਤੇ ਇਸ ਨੂੰ 2 ਤੋਂ 3 ਮਿੰਟ ਤੱਕ ਤੁਸੀਂ ਪਕਾ ਕੇ ਅਤੇ ਉਸ ਤੋਂ ਬਾਅਦ ਇਸ ਉੱਪਰ ਤੁਸੀਂ ਧਨੀਆ ਜਿਹੜਾ ਹੈਗਾ ਉਹ ਪਾ ਸਕਦੀ ਹੋਗੀ ਅਤੇ ਇਸ ਨੂੰ ਗਰਮਾ ਗਰਮ ਤੁਸੀਂ ਕਿਸੇ ਵੀ ਸਬਜ਼ੀ ਦੇ ਨਾਲ ਜਿਹੜੇ

ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਅਤੇ ਨਾਰੀ ਲੋਕ ਦੇ ਵਿੱਚ ਆਪਾਂ ਜਿਵੇਂ ਗੱਲ ਕੀਤੀ ਕਿ ਕਿਸ ਤਰੀਕੇ ਦੀ ਰੈਸਪੀ ਬਣਾਉਣੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਵੀ ਹੁੰਦੀਆਂ ਹੈਗੀਆਂ ਕਿ ਜਿਨ੍ਹਾਂ ਨੂੰ ਖਾਣ ਪੀਣ ਵੇਲੇ ਸਾਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਹੈਗੀ, ਕਿਉਂਕਿ ਉਹ ਚੀਜ਼ਾਂ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਵੀ ਹੁੰਦੀਆਂ ਅਤੇ ਸਾਨੂੰ ਹਰ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਜਾਂ ਅਸੀਂ ਕਹੀਏ ਕਿ ਹਰ ਰੋਜ਼ ਸਾਡੇ ਖਾਣੇ ਦੇ ਵਿੱਚ ਉਹ ਚੀਜ਼ਾਂ ਜ਼ਰੂਰੀ ਵੀ ਹੁੰਦੀਆਂ ਨੇ ਅਤੇ ਅਸੀਂ ਉਹਨਾਂ ਚੀਜ਼ਾਂ ਦੀ ਵਰਤੋਂ ਵੀ ਜ਼ਰੂਰ ਕਰਦੇ ਹੈਗੇ ਹਾਂ। ਜਿਵੇਂ ਕਿ ਪਹਿਲਾਂ ਮੈਂ ਚਾਵਲਾਂ ਦੀ ਗੱਲ ਕੀਤੀ ਕਿ ਚਾਵਲ ਜਿਹੜੇ ਹੈਗੇ ਹੈ ਖਾਣ ਦੇ ਵਿੱਚ ਹਲਕੇ ਹੁੰਦੇ ਹੈਗੇ ਹੈ ਅਤੇ ਅਸੀਂ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਹੈ ਜਾਂ ਅਸੀਂ ਮਹਿਮਾਨਾਂ ਵਾਸਤੇ ਅਕਸਰ ਹੀ ਚਾਵਲ ਜਿਹੜੇ ਹੈ ਬਣਾਉਂਦੇ ਹਾਂ ਅਤੇ ਆਪਣੇ ਘਰਾਂ ਦੇ ਵਿੱਚ ਵੀ ਆਮ ਹੀ ਖਾਣੇ ਦਾ ਹਿੱਸਾ ਹੁੰਦੇ ਹੈਗੇ। ਪਰ ਕੀ ਤੁਹਾਨੂੰ ਪਤਾ ਕਿ ਜਿਹੜੀ ਅਸੀਂ ਚਾਵਲਾਂ ਦੀ ਵਰਤੋਂ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਨੂੰ ਦਿਨ ਦੇ ਸਮੇਂ ਹੀ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ। ਰਾਤ ਦੇ ਖਾਣੇ ਦੇ ਵਿੱਚ ਸਾਨੂੰ ਜਿਹੜੇ ਚਾਵਲ ਹੈਗੇ ਆ ਉਹ ਉਹਨਾਂ ਦੀ ਵਰਤੋਂ ਤੋਂ ਅਸੀਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਚੌਲ ਜਿਹੜੀ ਹੈਗੀ ਆ ਵੈਸੇ ਆਸਾਨੀ ਨਾਲ ਪਚ ਜਾਂਦੀ ਹੈ, ਇਹ ਸਾਡਾ ਅਸੀਂ ਆਮ ਮੰਨਦੇ ਹੈਗੇ ਹਾਂ। ਪਰ ਜੇਕਰ ਅਸੀਂ ਦੇਰ ਰਾਤ ਨੂੰ ਚਾਵਲ ਖਾਂਦੇ ਹੈਗੇ ਹਾਂ ਜਾਂ ਜ਼ਿਆਦਾ ਚਾਵਲਾਂ ਦੀ ਵਰਤੋਂ ਕਰਦੇ ਹੈਗੇ ਹਾਂ ਤਾਂ ਇਸ ਦੇ ਨਾਲ ਜਿਹੜਾ ਪੇਟ ਹੈਗਾ ਉਹ ਭਾਰੀ ਲੱਗਣ ਲੱਗ ਜਾਂਦਾ ਅਤੇ ਨਾਲ ਹੀ ਇਸ ਨਾਲ ਜ਼ਿਆਦਾ ਕੈਲਰੀਜ਼ ਜਿਹੜੀਆਂ ਹੈਗੀਆਂ ਉਹ ਵਜ਼ਨ ਵਧਾਉਣ ਦਾ ਵੀ ਕਾਰਨ ਬਣ ਸਕਦੀਆਂ ਨੇ। ਇਸ ਕਰਕੇ ਰਾਤ ਦੇ ਸਮੇਂ ਦੇ ਜਿਹੜਾ ਭੋਜਨ ਹੈਗਾ ਉਸ ਵਿੱਚ ਚਾਵਲਾਂ ਦੀ ਜਿਹੜੀ ਮਾਤਰਾ ਉਹ ਜਾਂ ਤਾਂ ਥੋੜ੍ਹੀ ਰੱਖਣੀ ਚਾਹੀਦੀ ਹੈਗੀ ਹੈ ਜਾਂ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਚਾਵਲਾਂ ਦੀ ਵਰਤੋਂ ਰਾਤ ਦੇ ਸਮੇਂ ਜਿਹੜੀ ਹੈਗੀ ਹੈ ਰਾਤ ਦੇ ਸਮੇਂ ਦੇ ਖਾਣੇ ਦੇ ਵਿੱਚ ਨਾ ਕਰੀਏ। ਅਤੇ ਨਾਲ ਹੀ ਦੂਸਰੀ ਗੱਲ ਹੈਗੀ ਹੈ ਜੀ ਦਹੀਂ ਦੀ। ਦਹੀਂ ਦਾ ਸੇਵਨ ਜਿਹੜਾ ਹੈਗਾ ਬਹੁਤ ਵਧੀਆ ਹੈਗਾ, ਇਹ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਵੀ ਹੈਗਾ, ਬਹੁਤ ਸਾਰੇ ਜਿਹੜੇ ਹੈਗੇ ਆ ਸਾਨੂੰ ਇਸ ਦੇ ਵਿੱਚੋਂ ਮਿਨਰਲ ਪੌਸ਼ਟਿਕ ਤੱਤ ਜਿਹੜੇ ਹੈਗੇ ਆ ਉਹ ਮਿਲਦੇ ਹੈਗੇ ਆ। ਪਰ ਜਿਹੜੀ ਦਹੀਂ ਹੈਗੀ ਹੈ ਉਹਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਸਾਨੂੰ ਪ੍ਰੋਟੀਨ ਮਿਲਦੇ ਹੈਗੇ ਆ ਬਹੁਤ ਸਾਰੇ, ਇਹ ਚੰਗਾ ਸਰੋਤ ਹੈਗਾ। ਤਾਂ ਰਾਤ ਦੇ ਸਮੇਂ ਜਿਹੜੀ ਦਹੀਂ ਹੈਗੀ ਆ ਉਸਦਾ ਜੇਕਰ ਅਸੀਂ ਸੇਵਨ ਕਰਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਨੂੰ ਉਸੇ ਨਾਲ ਬਲਗਮ ਜਾਂ ਅਸੀਂ ਕਹੀਏ ਕਿ ਪੇਟ ਫੁੱਲਣਾ ਜਾਂ ਉਹਨਾਂ ਨੂੰ ਪਾਚਨ ਸੰਬੰਧੀ ਜਿਹੜੀ ਹੈਗੀ ਆ ਕੋਈ ਨਾ ਕੋਈ ਸਮੱਸਿਆ ਹੋ ਜਾਂਦੀ ਹੈਗੀ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦਹੀਂ ਵੀ ਜੇਕਰ ਸਾਡੇ ਖਾਣੇ ਦਾ ਇੱਕ ਹਿੱਸਾ ਹੈਗੀ ਹੈ ਜਾਂ ਤੁਹਾਨੂੰ ਦਹੀਂ ਖਾਣਾ ਬਹੁਤ ਚੰਗਾ ਲੱਗਦਾ ਤਾਂ ਉਸ ਨੂੰ ਸ਼ਾਮ ਨੂੰ ਸੂਰਜ ਅਸਤ ਹੋਣ ਤੋਂ ਪਹਿਲਾਂ ਤੁਸੀਂ ਉਸਦਾ ਸੇਵਨ ਕਰ ਸਕਦੇ ਹੋ ਅਤੇ ਰਾਤ ਦੇ ਖਾਣੇ ਦੇ ਵਿੱਚ ਇਸਦੀ ਜਿਹੜੀ ਵਰਤੋਂ ਹੈਗੀ ਹੈ ਉਹ ਸਾਨੂੰ ਘਟਾਉਣੀ ਚਾਹੀਦੀ ਹੈਗੀ ਹੈ। ਤਾਂ ਇਹੋ ਜਿਹੀਆਂ ਹੀ ਜਿਹੜਾ ਹੈਗਾ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਉਹਨਾਂ ਦਾ ਧਿਆਨ ਜਿਹੜਾ ਹੈਗਾ ਦੇਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈਗਾ।

0: ਬਣ ਕੇ ਨਾ ਖੇਡਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਤਾਂ ਉਮੀਦ ਕਰਦੇ ਹਾਂ ਭੈਣੋ ਕਿ ਅੱਜ ਦਾ ਪ੍ਰੋਗਰਾਮ ਨਾਰੀ ਲੋਕ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਏਗਾ। ਤਾਂ ਫਿਰ ਇਸੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਨਾਰੀ ਲੋਕ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ।

ਐਫਐਮ ਬੈਂਡ 100.2 ਮੈਗਾਹਰਟਸੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ EIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਦੁਪਹਿਰ ਦੇ ਠੀਕ 1 ਵੱਜ ਰਹੇ ਨੇ। ਸਰੋਤਿਆਂ ਨੂੰ ਦੱਸੀਏ ਸਾਡੇ ਅੱਜ ਦੇ ਬਾਕੀ ਰਹਿੰਦੇ ਕੁਝ ਖਾਸ ਪ੍ਰੋਗਰਾਮਾਂ ਬਾਰੇ।

ਹੁਣ ਤੋਂ ਥੋੜ੍ਹੀ ਵੀ ਦੇਰ ਬਾਅਦ ਤੁਸੀਂ ਨੰਦ ਮਾਣੋਗੇ ਹਿੰਦੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਨਗਮੇ ਦਾ। ਇਸੇ ਦੌਰਾਨ ਪ੍ਰਦੇਸ਼ੀ ਖਬਰਾਂ 1:10 ਅਤੇ ਖਬਰਾਂ ਤੋਂ ਬਾਅਦ ਨਗਮੇ ਪ੍ਰੋਗਰਾਮ ਫਿਰ ਤੋਂ ਜਾਰੀ ਰਹੇਗਾ।

ਪ੍ਰੋਗਰਾਮ ਸਰਫਰੋਸ਼ ਦਾ ਸਮਾਂ ਰਹੇਗਾ ਦੁਪਹਿਰ 2 ਵਜੇ ਦਾ। 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਾ ਰਹੇਗਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ।

4 ਵਜੇ ਰੇਡੀਓ ਓਪੀਡੀ ਦੇ ਵਿੱਚ ਤੁਸੀਂ ਸੁਣੋਗੇ ਯੋਗ ਨੂੰ ਅਪਣਾਓ ਰੋਗ ਭਜਾਓ, ਅਤੇ ਇਸ ਵਿਸ਼ੇ ਉੱਪਰ ਜਾਣਕਾਰੀ ਦੇਣਗੇ ਯੋਗ ਟੀਚਰ ਕਿਰਨਜੀਤ ਕੌਰ। ਪੰਜ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ।

5 ਵਜੇ ਦਾ ਸਮਾਂ ਰਹੇਗਾ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਾ ਵਿਸ਼ਾ ਰਹੇਗਾ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਟੀਕਾਕਰਨ। ਇਸ ਵਿਸ਼ੇ ਉੱਪਰ ਜਾਣਕਾਰੀ ਦੇਣਗੇ ਡਾਕਟਰ ਰੋਹਿਤ ਗੁਪਤਾ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਗੁਰਵੀਰ ਸਿੰਘ ਰਟੋਲ। ਸਾਢੇ 6 ਵਜੇ ਤੁਸੀਂ ਨਦ ਮਾਣੋਗੇ ਵਿਵਗਿਓਰ ਦਾ। 7:45 ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

ਇਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਕੁਝ ਖਾਸ ਪ੍ਰੋਗਰਾਮ ਤਾਂ ਵਿਹਲਾ ਹੋ ਰਿਹਾ ਹੈ ਪ੍ਰੋਗਰਾਮ ਨਗਮੇ ਦਾ। ਨਗਮੇ ਲੈ ਕੇ ਮੈਂ ਹਾਜ਼ਰ ਹਾਂ ਮਨਦੀਪ ਮਸੌਨ, ਅਤੇ ਸੁਣਨ ਵਾਲਿਆਂ ਨੂੰ ਇੱਕ ਵਾਰੀ ਫਿਰ ਤੋਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਦੇ ਜ਼ਰੀਏ ਜਿਹੜੀ ਕੀਤੀ ਹੈਗੀ ਹੈ ਸਾਨੂੰ ਖਤਾਂ ਦੇ ਜ਼ਰੀਏ ਸਾਡੇ ਸਰੋਤਿਆਂ ਨੇ, ਤਾਂ ਖਤ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ।

ਤਾਂ ਪ੍ਰੋਗਰਾਮ ਨਗਮੇ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਖਤ ਜਿਹੜੇ ਸਾਨੂੰ ਭੇਜੇ ਹੈਗੇ ਆ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਨਾਲ ਹੀ ਖਾਤਾ ਆਇਆ ਸਾਨੂੰ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਜਿਹੜਾ ਹੈਗਾ ਜੀ ਖਤ ਲਿਖ ਕੇ ਭੇਜ ਰਿਹਾ। ਸਾਧੂ ਸ਼ਹਿਰ ਤੋਂ ਸਾਡੇ ਨਾਲ ਬਣੇ ਹੋਏ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ ਆਜ਼ੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਹੋਏ ਨੇ। ਤਾਂ ਇਹਨਾਂ ਦੇ ਸਾਰਿਆਂ ਦੀ ਰਲੇ ਮਿਲੀ ਫਰਮਾਇਸ਼ 'ਤੇ ਫਿਲਮ ਚਾਲਬਾਜ਼ ਦਾ ਇਹ ਗੀਤ ਸੁਣਦੇ ਹਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ 1.74 ਲੱਖ ਕਰੋੜ ਦਾ ਨਿਵੇਸ਼ ਆਕਰਸ਼ਿਤ ਕਰਕੇ ਪੰਜਾਬ ਨੇ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਨਾਲ ਸੂਬੇ ਵਿੱਚ ਵੱਡੇ ਪੱਧਰ 'ਤੇ ਉਦਯੋਗਿਕ ਵਿਕਾਸ ਹੋਇਆ ਹੈ। ਇਸ ਵੱਡੇ ਪੂੰਜੀ ਨਿਵੇਸ਼ ਨੇ ਰੁਜ਼ਗਾਰ ਦੇ 5.99 ਲੱਖ ਨਵੇਂ ਮੌਕੇ ਪੈਦਾ ਕੀਤੇ ਨੇ, ਜਿਸ ਨਾਲ ਖੇਤੀ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸਪੀਕਰ ਨੇ ਕਿਹਾ ਕਿ ਪੰਜਾਬ ਦੀ ਉਪਜਾਊ ਜ਼ਮੀਨ ਹੁਣ ਉਦਯੋਗਿਕ ਵਿਕਾਸ ਲਈ ਵੀ ਖੇਤੀਬਾੜੀ ਜਿੰਨੀ ਲਾਹੇਵੰਦ ਹੋ ਸਕੀ ਹੈ। ਉਹਨਾਂ ਨੇ ਵੱਡੇ ਆਲਮੀ ਅਤੇ ਘਰੇਲੂ ਉਦਯੋਗਿਕ ਘਰਾਣਿਆਂ ਨੂੰ ਸੂਬੇ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਨਾਰਕੋ ਅੱਤਵਾਦ ਨੈਟਵਰਕ ਮਾਮਲੇ ਵਿੱਚ ਲਸ਼ਕਰ ਏ ਤੋਇਬਾ LAT ਦੇ ਜਸੂਸ ਨਾਲ ਜੁੜੇ ਇੱਕ ਘਰ ਨੂੰ ਜ਼ਬਤ ਕੀਤਾ ਹੈ। ਇਹ ਨੈਟਵਰਕ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਅਧਿਕਾਰਤ ਸੂਤਰ ਅਨੁਸਾਰ ਜਸੂਸ ਕਪੂਰ ਭਾਰਤ ਵਿੱਚ ਪਾਕਿਸਤਾਨ, ਇਟਲੀ, ਆਸਟ੍ਰੇਲੀਆ, ਇਰਾਨ, ਥਾਈਲੈਂਡ ਅਤੇ UAE ਸਮੇਤ ਹੋਰ ਦੇਸ਼ਾਂ ਵਿੱਚ ਫੈਲੇ ਨਾਰਕੋ ਅੱਤਵਾਦ ਨੈਟਵਰਕ ਦਾ ਇੱਕ ਮੁੱਖ ਜਾਸੂਸ ਹੈ। NIA ਦੀ ਜਾਂਚ ਵਿੱਚ ਅੰਕੁਸ਼ ਦੇ ਦੁਬਈ ਸਥਿਤ ਇੱਕ ਦੋਸ਼ੀ ਨਾਲ ਸੰਬੰਧਾਂ ਦਾ ਖੁਲਾਸਾ ਹੋਇਆ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨਾਲ ਜੁੜਿਆ ਹੋਇਆ ਸੀ। ਅੰਕੁਸ਼ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਆਵਾਜਾਈ, ਭੰਡਾਰ ਅਤੇ ਵੰਡ ਨਾਲ ਸੰਬੰਧਿਤ ਸਾਜ਼ਿਸ਼ ਦਾ ਬਹੁਤ ਮਹੱਤਵਪੂਰਨ ਜਸੂਸ ਹੈ। ਉਹ ਵੱਖ ਵੱਖ ਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨੂੰ ਅੱਤਵਾਦੀ ਕਮਾਈ ਨੂੰ ਲਾਂਡਰਿੰਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕੀਤੀ ਗਈ ਕਮਾਈ ਨੂੰ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਅਤੇ ਇਹਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਸੀ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਹਾਟਕਰ ਨੇ ਪਟਿਆਲਾ 'ਚ ਕਿਹਾ ਹੈ ਕਿ ਪੀੜਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਕੌਮੀ ਮਹਿਲਾ ਕਮਿਸ਼ਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਉਹਨਾਂ ਅੱਜ ਇੱਥੇ ਪੁਲਿਸ ਲਾਈਨਜ਼ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪ ਕੇ ਦੁਆਰ ਤਹਿਤ ਜਨ ਸੁਣਵਾਈ ਕੈਂਪ ਮੌਕੇ 45 ਦੇ ਲਗਭਗ ਮਾਮਲਿਆਂ 'ਚ ਪੀੜਤ ਮਹਿਲਾਵਾਂ ਦੀ ਸੁਣਵਾਈ ਕਰਕੇ ਉਹਨਾਂ ਨੂੰ ਨਿਆਂ ਦਿਵਾਉਣ ਲਈ ਮੌਕੇ 'ਤੇ ਹੀ ਸੰਬੰਧਿਤ ਪੁਲਿਸ ਦੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਪਹੁੰਚਯੋਗ, ਸੰਵੇਦਨਸ਼ੀਲ ਅਤੇ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਕਮਿਸ਼ਨ ਦੀ ਪਹਿਲੀ ਤਰਜੀਹ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਹ ਹੇਠ 5 ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਕੂਲਾ ਵਿੱਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਜਲੰਧਰ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਵਿੱਚ ਕੀੜੀਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਸਾਂਝਾ ਖੇਤਰੀ ਸਰਵੇਖਣ ਕੀਤਾ ਗਿਆ। ਸਾਂਝੀ ਸਰਵੇਖਣ ਟੀਮ ਨੇ ਜ਼ਿਲ੍ਹੇ ਦੇ ਪ੍ਰਮੁੱਖ ਨਰਮਾ ਉਤਪਾਦਕ ਖੇਤਰਾਂ ਦਾ ਦੌਰਾ ਕੀਤਾ। ਕਿਸਾਨਾਂ ਨਾਲ ਗੱਲਬਾਤ

0: ਕੀਤੀ ਅਤੇ ਫਸਲ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਵਿਸਤ੍ਰਿਤ ਖੇਤਰੀ ਨਿਗਰਾਨੀ ਕੀਤੀ। ਸਰਵੇਖਣ ਦੌਰਾਨ ਨਰਮੇ ਦੀ ਫਸਲ ਵਿੱਚ ਕਿਸੇ ਵੀ ਪ੍ਰਮੁੱਖ ਕੀੜੇ ਜਾਂ ਬਿਮਾਰੀ ਦਾ ਪ੍ਰਕੋਪ ਨਹੀਂ ਪਾਇਆ ਗਿਆ, ਹਾਲਾਂਕਿ ਕੁਝ ਖੇਤਰਾਂ ਵਿੱਚ ਚਿੱਟੀ ਮੱਖੀ ਦੀ ਮੌਜੂਦਗੀ ਦਰਜ ਕੀਤੀ ਗਈ ਹੈ, ਜਿਸ ਦੀ ਗਿਣਤੀ ਆਰਥਿਕ ਨੁਕਸਾਨ ਪੱਧਰ ਤੋਂ ਘੱਟ ਪਾਈ ਗਈ ਹੈ। ਕਿਸਾਨਾਂ ਨੂੰ ਪ੍ਰਮੁੱਖ ਕੀੜਿਆਂ ਤੋਂ ਬਿਮਾਰੀਆਂ ਦੀ ਮੁੱਢਲੀ ਪਛਾਣ ਕਰਕੇ ਜਾਗਰੂਕ ਕੀਤਾ ਗਿਆ ਅਤੇ ਸੁਚੇਤ ਰਹਿਣ ਲਈ ਸਲਾਹ ਦਿੱਤੀ ਗਈ ਹੈ। ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਪਰਸਨ ਚੰਦਨ ਗਰੇਵਾਲ ਨੇ ਜਲੰਧਰ ਪੱਛਮੀ ਸਮੇਤ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਸਫਾਈ ਅਤੇ ਸੀਵਰੇਜ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਸਫਾਈ ਸੇਵਕਾਂ ਦੀ ਹਾਜ਼ਰੀ ਦੀ ਜਾਂਚ ਕੀਤੀ। ਉਹਨਾਂ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮਨਦੀਪ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਚੇਅਰਮੈਨ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਦੀਆਂ ਸਾਰੇ ਵਾਰਡਾਂ, ਬਾਜ਼ਾਰ, ਚੌਂਕਾਂ ਅਤੇ ਹੋਰ ਥਾਵਾਂ 'ਤੇ ਸੁਚੱਜੀ ਸਾਫ਼ ਸਫਾਈ ਯਕੀਨੀ ਬਣਾਈ ਜਾਏ। ਸ੍ਰੀ ਗਰੇਵਾਲ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਫਾਈ ਸੇਵਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਨਿਯਮਿਤ ਤੌਰ 'ਤੇ ਚੈਕਿੰਗ ਦੇ ਆਦੇਸ਼ ਦਿੱਤੇ ਨੇ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਬੀਤੇ ਕੱਲ੍ਹ ਕਮਿਸ਼ਨ ਹਾਸਲ ਕਰਨ ਵਾਲੇ ਹੋਣਹਾਰ ਕੈਟਾਂ ਦੇ ਨੈਸ਼ਨਲ ਡਿਫੈਂਸ ਅਕੈਡਮੀ NDA ਤੋਂ ਗ੍ਰੈਜੂਏਟ ਹੋਏ ਕੈਟਾਂ ਨੂੰ ਵਕਾਰੀ ਅਚੀਵਰਸ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮਈ ਅਤੇ ਜੂਨ 2026 ਵਿੱਚ 9 ਕੈਟਾਂ ਨੇ ਭਾਰਤੀ ਹਥਿਆਰਬੰਦ ਸੈਨਾ ਵਿੱਚ ਕਮਿਸ਼ਨ ਹਾਸਲ ਕੀਤਾ ਸੀ। ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਅਮਰਿੰਦਰ ਕੌਰ ਨੇ ਅੱਜ ਵੋਟਰ ਸੂਚੀਆਂ ਦੀ ਸਪੈਸ਼ਲ ਰਜਿਸਟ੍ਰੇਸ਼ਨ ਸਬੰਧੀ ਵੋਟਰ ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਦੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 100.2 MHz ਸੀ। ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਚੱਲ ਰਿਹਾ ਹੈ ਨਗਮੇ। ਪ੍ਰੋਗਰਾਮ ਨਗਮੇ ਦੇ ਵਿੱਚ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਮਨਦੀਪ ਮਸੌਨ। ਅਤੇ ਅਗਲਾ ਜੋ ਖਤ ਸਾਨੂੰ ਮਿਲਿਆ ਜੀ, ਇਹ ਖਤ ਲਿਖਣ ਵਾਲੇ ਹੈਗੇ ਹੈ ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਨੀ ਨਾਰੰਗ, ਸਾਰਿਕਾ, ਕਿਰਨ, ਪ੍ਰੇਰਨਾ, ਸੁਨੀਤਾ, ਆਂਚਲ, ਪ੍ਰਿਯੰਕਾ, ਰੇਖਾ ਅਤੇ ਇਹਨਾਂ ਨੇ ਬਹੁਤ ਸਾਰੇ ਨਾਮ ਜਿਹੜੇ ਹੈਗੇ ਜੀ ਹੋਰ ਲਿਖੇ ਹੈਗੇ, ਪਾਇਲ ਅਤੇ ਅਭਿਸ਼ੇਕ ਸੀਆ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਸਾਡੇ ਨਾਲ ਬਣੇ ਹੋਏ ਨੇ ਹਰਜਿੰਦਰ ਛਿੰਦਾ, ਜਸਵੀ, ਰੇਖਾ, ਗਗਨ, ਸੋਨੀ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਤਾਂ ਸੁਣਦੇ ਹਾਂ ਇਹਨਾਂ ਸਾਰੇ ਹੀ ਸਰੋਤਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਪਰ ਫਿਲਮ ਤ੍ਰਿਸੂਲ ਦੇ ਵਿੱਚੋਂ ਇਹ ਗੀਤ।

संजीव ते टीना। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚਿਆ ਤੋਂ ਕਿਸੇ ਵੀ ਗਾਣੇ ਦੀ ਫਰਮਾਇਸ਼ ਦੇ ਨਾਲ ਜੁੜੇ ਹੋਏ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ ਦਮਨ ਅਤੇ ਅਭਿਜੋਤ।

ਪ੍ਰੋਗਰਾਮ ਨਗਮੇ ਅਤੇ ਨਗਮੇ ਦੇ ਵਿੱਚ ਸਾਡੇ ਸਰੋਤੇ ਖਤਾਂ ਦੇ ਜ਼ਰੀਏ ਸਾਡੇ ਨਾਲ ਬਣੇ ਹੋਏ ਹੈ ਜੀ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ, KS ਮਾਨ ਜੁੜੇ ਹੋਏ ਨੇ ਸਾਡੇ ਨਾਲ।

0: ਇਹ ਪਿੰਡ ਸਿਉਣਾ ਤੋਂ ਧੰਨਾ ਸਿੰਘ ਖਰੋੜ, ਪਰਮਵੀਰ ਸਿੰਘ ਖਰੋੜ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਬਣੇ ਹੋਏ ਅੱਜ ਇਸ ਪ੍ਰੋਗਰਾਮ ਦੇ ਵਿੱਚ। ਪਿੰਡ ਬਾਲਦ ਖੁਰਦ ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਤੋਂ ਅਮਨਦੀਪ ਗਰਗ, ਪ੍ਰਿਯੰਕਾ ਗਰਗ ਅਤੇ ਇਹਨਾਂ ਦਾ ਸਾਰਾ ਗਰਗ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਜੀ। ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੀ ਬੀ ਰਾਓ। ਮੁੱਲਾਪੁਰ ਮੰਡੀ ਤੋਂ ਹੀ ਸਾਡੇ ਨਾਲ ਬਣੇ ਹੋਏ ਨੇ ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ ਅਤੇ ਨਾਲ ਹੀ ਮੰਡੀ ਅਹਿਮਦਗੜ੍ਹ ਤੋਂ ਸਾਡੇ ਨਾਲ ਬਣੇ ਹੋਏ ਨੇ ਸਵਿਤਾ ਸ਼ਰਮਾ, ਪੁਸ਼ਕਰ ਸ਼ਰਮਾ ਬਣੇ ਹੋਏ ਆ ਜੀ ਸਾਡੇ ਨਾਲ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਖੱਤ ਲਿਖ ਕੇ ਭੇਜਿਆ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਤਾਂ ਸੁਣਦਿਆਂ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਦੇ ਉੱਪਰ ਫਿਲਮ ਦਿਲ ਚਲੇ ਦਾ ਇਹ ਗੀਤ, ਜਿਸ ਨੂੰ ਕਿ ਆਵਾਜ਼ ਦਿੱਤੀ ਹੈ ਉਦਿਤ ਨਾਰਾਇਣ ਨੇ।
1: वो तो
2: क्यूट है ना?
1: अरे पहलवान है,
2: पर तुमसे प्यार करती है।
1: हो नहीं सकता।
2: और तुम्हें भी उससे प्यार करना चाहिए।
1: हो नहीं सकता।
2: वो तुम्हें पकड़ने यही आ रही है।
1: ये हो नहीं सकता।
3: होनी को तो कुछ भी हो सकता है।

0: ਇਸ ਕਿੱਤੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਨਗਮੇ ਇੱਥੇ ਹੀ ਖਤਮ ਕਰਨੀ ਦਿਓ ਇਜਾਜ਼ਤ। FM ਬੈਂਡ 100.2 MHz ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਠੀਕ 1:40 ਦੇ ਉੱਪਰ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ, 1:50 'ਤੇ ਉਰਦੂ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵਿਵਾਟੈਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਅੱਜ ਪੈਰਿਸ ਵਿੱਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵੀ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਏ। ਕਲਕੱਤਾ ਹਾਈਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਬਾਗੀ ਵਿਧਾਇਕ ਰਿਤੁਬਰਤ ਬੈਨਰਜੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ FIH ਮਹਿਲਾ ਨੇਸ਼ਨਸ ਕੱਪ ਹਾਕੀ ਵਿੱਚ ਭਾਰਤ ਅੱਜ ਉਰਗੁਏ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵਿਵਾਟੈਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਭਾਰਤ ਦੀ ਤਕਨੀਕੀ ਤਰੱਕੀ ਅਤੇ ਨਵੀਨਤਾ ਨੂੰ ਦੁਨੀਆ ਸਾਹਮਣੇ ਰੱਖਣਗੇ। ਇਹ ਯੂਰਪ ਦਾ ਸਭ ਤੋਂ ਵੱਡਾ ਤਕਨਾਲੋਜੀ ਅਤੇ ਸਟਾਰਟਅਪ ਇਕੱਠ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਸ੍ਰੀ ਮੋਦੀ ਇੱਕ ਵਿਸ਼ੇਸ਼ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਆਲਮੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਦੱਖਣ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਦੌਰੇ ਨਾਲ ਭਾਰਤ ਫਰਾਂਸ ਸਬੰਧਾਂ ਨੂੰ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਭਾਰਤ ਫਰਾਂਸ ਆਰਥਿਕ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੈਰਿਸ ਵਿੱਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵਿੱਚ ਵੀ ਹਿੱਸਾ ਲੈਣਗੇ। ਇਹ ਸਾਂਝੇਦਾਰੀ ਭਾਰਤ ਅਤੇ ਫਰਾਂਸ ਵਿਚਕਾਰ ਵੱਧਦੀ ਆਰਥਿਕ ਭਾਈਵਾਲੀ ਨੂੰ ਦਰਸਾਉਂਦੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਇਤਿਹਾਸਕ ਜੰਗਬੰਦੀ ਸਮਝੌਤਾ ਲਾਗੂ ਹੋ ਗਿਆ ਹੈ। ਇਸ ਵਿੱਚ ਇੱਕ ਵਿਆਪਕ ਸ਼ਾਂਤੀ ਸਮਝੌਤੇ 'ਤੇ ਗੱਲਬਾਤ ਲਈ 60 ਦਿਨ ਦਾ ਸਮਾਂ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਵਿੱਚ ਇੱਕ ਮੀਟਿੰਗ ਤੋਂ ਪਹਿਲਾਂ ਇਲੈਕਟ੍ਰੋਨਿਕ ਤੌਰ 'ਤੇ ਦਸਤਖਤ ਕੀਤੇ ਗਏ 14 ਨੁਕਾਤੀ ਸਮਝੌਤੇ ਵਿੱਚ ਤੁਰੰਤ ਜੰਗਬੰਦੀ ਸ਼ਾਮਲ ਹੈ। ਇਸ ਸਮਝੌਤੇ ਵਿੱਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਢਾਂਚਾ ਤੈਅ ਕੀਤਾ ਗਿਆ ਹੈ। ਸਮਝੌਤੇ ਤਹਿਤ ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣਾ ਸ਼ੁਰੂ ਕਰੇਗਾ ਅਤੇ ਆਮ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਲਈ ਕੰਮ ਕਰੇਗਾ। ਈਰਾਨ 30 ਦਿਨਾਂ ਦੇ ਅੰਦਰ ਹੌਰਮੁਸ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਲਈ ਸੁਰੱਖਿਅਤ ਆਵਾਜਾਈ ਯਕੀਨੀ ਬਣਾਏਗਾ। ਸਮਝੌਤੇ ਤਹਿਤ ਈਰਾਨ ਪਰਮਾਣੂ ਹਥਿਆਰ ਵਿਕਸਿਤ ਨਹੀਂ ਕਰੇਗਾ। ਸਮਝੌਤੇ ਵਿੱਚ ਈਰਾਨ ਲਈ ਪਾਬੰਦੀਆਂ ਤੋਂ ਰਾਹਤ ਅਤੇ ਆਰਥਿਕ ਪੁਨਰ ਨਿਰਮਾਣ ਵੀ ਸ਼ਾਮਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ 'ਤੇ ਨੇ। ਆਪਣੇ ਦੌਰੇ ਦੇ ਪਹਿਲੇ ਦਿਨ ਉਹ ਇੰਦੌਰ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਹਨਾਂ ਦਾ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਸਵਾਗਤ ਕੀਤਾ। ਇੰਦੌਰ ਤੋਂ ਰਾਸ਼ਟਰਪਤੀ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਆਯੋਜਿਤ ਆਤਮਿਕ ਜਾਗਰਤੀ ਰਾਹੀਂ ਆਦਿਵਾਸੀ

0: ਸਿਆਸੀ ਭਾਈਚਾਰਿਆਂ ਦਾ ਸ਼ਕਤੀਕਰਨ ਵਿਸ਼ੇ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੈਤੂਲ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਹ ਕਾਨਫਰੰਸ ਨਾ ਸਿਰਫ ਇਲਾਕੇ ਲਈ ਸਗੋਂ ਪੂਰੇ ਦੇਸ਼ ਅਤੇ ਸਮਾਜ ਲਈ ਮਹੱਤਵਪੂਰਨ ਹੈ। ਉਨ੍ਹਾਂ ਬ੍ਰਹਮ ਕੁਮਾਰੀਜ਼ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੇ ਵਿਕਾਸ ਵਿਚ ਆਦਿਵਾਸੀ ਭਾਈਚਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣ ਵਿਚ ਮਦਦ ਕਰੇਗੀ। ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿਚ ਪਿੱਛੇ ਨਾ ਰਹਿ ਜਾਏ।
1: 2040 ਵਿਕਸਿਤ ਭਾਰਤ ਬਣਾਨੇ ਕੇ ਲਿਏ ਹਮ ਸੋਚੇ ਹੈ। ਪੂਰਵਤਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਕਹਤੇ ਥੇ, ਯੇ ਦੇਸ਼ ਇੱਕ ਜ਼ਮੀਨ ਕਾ ਟੁਕੜਾ ਨਹੀਂ ਹੈ, ਜਿਤਾ ਜਗਤਾ ਰਾਸ਼ਟਰ ਪੁਰੁਸ਼ ਹੈ। ਰਾਸ਼ਟਰ ਪੁਰੁਸ਼ ਕਾ ਪ੍ਰਤੇਕ ਅੰਗ ਹਿਮਾਲਯ ਸੇ ਲੈ ਕਰਕੇ ਕੰਨਿਆਕੁਮਾਰੀ ਤੱਕ ਅਕਸ਼ਤ ਹੋਣਾ ਚਾਹੀਏ, ਕਸ਼ਤੀ ਨਹੀਂ ਹੋਣਾ ਚਾਹੀਏ। ਇਸੇ ਹੀ ਇਹ ਭਾਰਤ ਮੇ ਰਹਿਣੇ ਵਾਲੇ ਜਨਤਾ ਕੋਈ ਵੀ ਸਮਾਜ ਪਿੱਛੇ ਨਾ ਰਹਿ ਜਾਏ।
0: ਉਨ੍ਹਾਂ ਕਿਹਾ ਕਿ ਸਮਾਜ ਆਦਿਵਾਸੀ ਭਾਈਚਾਰਿਆਂ ਤੋਂ ਚੁਗਿਰਦਾ ਸੰਭਾਲ ਅਤੇ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿਣ ਬਾਰੇ ਸਿੱਖ ਸਕਦਾ ਹੈ। ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਰਥਿੰਦਰ ਬੋਸ ਵੱਲੋਂ ਬਾਗੀ ਤ੍ਰਿਣਮੂਲ ਕਾਂਗਰਸ ਵਿਧਾਇਕ ਰਿਤਬਰਤ ਬੈਨਰਜੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਕ੍ਰਿਸ਼ਨਾ ਰਾਓ ਦੇ ਬੈਂਚ ਨੇ TMC ਵਿਧਾਇਕ ਸ਼ੋਭਨ ਦੇਵ ਚੱਟੋਪਾਧਿਆਇ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤਾ। ਸ੍ਰੀ ਚੱਟੋਪਾਧਿਆਇ ਨੇ ਵਿਰੋਧੀ ਧਿਰ ਦੇ ਨੇਤਾ ਲਈ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਨ ਅਤੇ ਰਿਤਬਰਤ ਬੈਨਰਜੀ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪ੍ਰਤੀਵਾਦੀਆਂ ਨੂੰ 3 ਹਫ਼ਤਿਆਂ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਦਕਿ ਪਟੀਸ਼ਨਕਰਤਾ ਨੂੰ ਜਵਾਬ ਦਾਇਰ ਕਰਨ ਲਈ 2 ਹਫ਼ਤੇ ਹੋਰ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਏਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖ਼ਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿਚ ਮੁੱਖ ਖੇਤਰਾਂ ਵਿਚ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨਕਸਲਵਾਦ ਦੇ ਖਾਤਮੇ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਇੱਕ ਰਿਪੋਰਟ।
2: ਨਰਿੰਦਰ ਮੋਦੀ ਸਰਕਾਰ ਦੀ ਤਾਲਮੇਲ ਵਾਲੀ ਬਹੁਪੱਖੀ ਰਣਨੀਤੀ ਕੈਲੀਬਰੇਟਿਡ ਸੁਰੱਖਿਆ ਕਾਰਜਾਂ, ਨਕਸਲਵਾਦ ਦੇ ਮਾਲੀ ਵਸੀਲਿਆਂ ਨੂੰ ਰੋਕਣ ਅਤੇ ਤੇਜ਼ ਵਿਕਾਸ ਦੀਆਂ ਕਾਰਵਾਈਆਂ ਦੇ ਸੁਮੇਲ ਦੇ ਨਤੀਜੇ ਵਜੋਂ ਦੇਸ਼ ਨਕਸਲਵਾਦ ਤੇ ਮਾਓਵਾਦੀ ਦਹਿਸ਼ਤ ਤੋਂ ਮੁਕਤ ਹੋ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਕਾਇਦਾ ਤੌਰ ਤੇ ਐਲਾਨ ਕੀਤਾ ਸੀ ਕਿ 31 ਮਾਰਚ 2026 ਤੱਕ ਪੂਰੇ ਦੇਸ਼ ਵਿਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ ਤੇ ਇਹ ਵਾਅਦਾ ਹੁਣ ਪੂਰਾ ਹੋ ਗਿਆ ਹੈ। ਛੱਤੀਸਗੜ੍ਹ ਦੇ ਬਸਤਰ ਦੇ ਇੱਕ ਨਿਵਾਸੀ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨੇ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਇਆ ਹੈ।
3: ਉਨ੍ਹਾਂ ਨੇ ਜੋ ਪ੍ਰੋਮਿਸ ਕੀਆ ਵੋ ਪੂਰਾ ਕਰਕੇ ਦਿਖਾਇਆ। ਤੋ ਮੋਦੀ ਸਰਕਾਰ ਕੋ, ਅਮਿਤ ਸ਼ਾਹ ਜੀ ਕੋ, ਵਿਜੇ ਸ਼ਰਮਾ ਜੀ ਕੋ ਮੈਂ ਹਿਰਦੇ ਸੇ ਧੰਨਵਾਦ ਦੇਤਾ ਹੂੰ।
2: ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਨਿਵਾਸੀ ਤੇਂਬੂ ਓਰਾਓ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਨਕਸਲਵਾਦ ਹੌਲੀ ਹੌਲੀ ਖਤਮ ਹੋ ਗਿਆ ਅਤੇ ਲੋਕ ਸ਼ਾਂਤੀ ਤੇ ਸਦਭਾਵਨਾ ਨਾਲ ਰਹਿ ਰਹੇ ਨੇ।
4: ਹਮਾਰਾ ਖੇਤਰ ਪੂਰੀ ਤਰ੍ਹਾਂ ਸੇ ਨਕਸਲਵਾਦ ਕੇ ਜ਼ਬਤ ਮੇਂ ਥਾ। ਹਮ ਲੋਗ ਕੋ ਦਿਨ ਮੇਂ ਵੀ ਨਿਕਲਨੇ ਕੇ ਲੀਏ ਡਰ ਲਗਤਾ ਥਾ। 2014 ਕੇ ਬਾਅਦ ਜਬ ਸੇ ਮੋਦੀ ਸਰਕਾਰ ਬਣਾ ਹੈ ਤਬ ਸੇ ਧੀਰੇ ਧੀਰੇ ਕਰਕੇ ਅਬ ਉਗਰਵਾਦ ਸਮਾਪਤ ਹੋ ਗਿਆ ਹੈ ਔਰ ਆਜ ਹਮ ਲੋਗ ਅਮਨ ਚੈਨ ਔਰ ਬੜੀਆਂ ਸੇ ਜੀਵਨ ਯਾਪਨ ਕਰ ਰਹੇ ਹੈ। ਬਾਕੀ ਗਾਓ ਕਾ ਵਿਕਾਸ ਹੋ ਰਹਾ ਹੈ, ਧੀਰੇ ਧੀਰੇ ਰੋਡ ਸੜਕ ਬਣ ਗਿਆ ਹੈ, ਕਾਫੀ ਅੱਛਾ ਹੈ।
2: ਅੱਜ ਨਕਸਲ ਮੁਕਤ ਭਾਰਤ ਦੀ ਕਹਾਣੀ ਦਹਾਕਿਆਂ ਦੀ ਹਿੰਸਾ ਦੌਰਾਨ ਲੋਕਤੰਤਰ, ਵਿਕਾਸ ਤੇ ਸੰਵਿਧਾਨ ਦੀ ਜਿੱਤ ਦਾ ਪ੍ਰਮਾਣ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਨੇ। ਪੁਲਿਸ ਨੇ ਦੱਸਿਆ ਕਿ ਹਾਦਸਾ ਰਾਤੀ 2 ਵਜੇ ਦੇ ਕਰੀਬ ਵਾਪਰਿਆ। ਮੁੱਢ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਦਾ ਵਾਹਨ ਤੇ ਕੰਟਰੋਲ ਨਹੀਂ ਰਿਹਾ ਤੇ ਇਹ ਖੱਡ ਵਿਚ ਡਿੱਗ ਪਿਆ। ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਖੱਡ ਵਿਚੋਂ ਕੱਢ ਲਈਆਂ ਗਈਆਂ ਨੇ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੰਬਾ ਦੇ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਕੂਲਾ ਵਿਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਸ੍ਰੀ ਗੁਰੂ ਅਰਜਨ

ਪ੍ਰੋਗਰਾਮ ਸਰਫਰੋਸ਼ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਰਫਰੋਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਫਿਲਮ ਮਿਸਟਰ ਐਕਸ ਇਨ ਬੋਂਬੇ ਦੇ ਇਸ ਗੀਤ ਦੇ ਨਾਲ, ਜਿਸ ਨੂੰ ਕਿ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ। ਤਾਂ ਸੁਣਦੀਆਂ ਇਹ ਗੀਤ।

ਇਸ ਕੀਤੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਸਰਫਰੋਸ਼ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। FM ਬੈਂਡ 100.2 ਮੈਗਾਹਰਟਜ਼ ਸੀ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। 2:15 ਵਜੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਪ੍ਰੋਗਰਾਮ ਦੋ ਤੀਰੀਆਂ ਦੋ ਮੀਰੀਆਂ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਣ ਵੱਲੋਂ ਸਤਿ ਸ਼੍ਰੀ ਅਕਾਲ। ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ। ਜੀ ਹਾਂ, ਅੱਜ ਹੈਗਾ ਇਹ ਵਿਸ਼ਾ ਸਾਡਾ ਪ੍ਰੋਗਰਾਮ ਦੋ ਤੀਰੀਆਂ ਦੋ ਮੀਰੀਆਂ ਦਾ, ਜਿਸ ਦੇ ਵਿੱਚ ਕਿ ਤੁਸੀਂ ਸਾਨੂੰ ਕਰਨਾ ਹੈ ਜੀ ਫੋਨ, ਅਤੇ ਸਟੂਡੀਓ ਦਾ ਨੰਬਰ ਹੈਗਾ 0175-2280-494, ਯਾਨੀ ਕਿ 0175-2280-494। ਇਸ ਨੰਬਰ ਨੂੰ ਤੁਸੀਂ ਡਾਇਲ ਕਰ ਸਕਦੇ ਹੋ ਜੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਕੀ ਹੈ ਰਾਏ ਇਸ ਵਿਸ਼ੇ ਦੇ ਸੰਬੰਧਿਤ, ਤੁਸੀਂ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ, ਯਾਨੀ ਕਿ ਮਨਦੀਪ ਮਸੌਣ ਦੇ ਨਾਲ।

0: ਤਾਂ ਸਟੂਡੀਓ ਦੇ ਨੰਬਰ ਹੋ ਚੁੱਕੇ ਆ ਜੀ ਡਾਇਲ, ਇੱਕ ਕੋਲਰ ਸਾਡੇ ਨਾਲ ਬਣੀ ਹੋਈ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ, ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ ਆਪਣਾ।
1: ਸੁਰਿੰਦਰਪਾਲ ਸਿੰਘ ਬੋਲਦਾ ਜੀ, ਕਰਹਾਲੀ ਸਾਹਿਬ ਤੋਂ ਜੀ।
0: ਹਾਂਜੀ ਸੁਰਿੰਦਰਪਾਲ ਸਿੰਘ ਜੀ, ਫਿਰ ਅੱਜ ਜਿਹੜਾ ਵਿਸ਼ਾ ਰੱਖਿਆ ਗਿਆ ਵੀ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਤੁਹਾਡੇ ਕੀ
1: ਮੈਂ
0: ਵਿਚਾਰ ਹੈ?
1: ਵੀ ਹਾਂਜੀ, ਸਿਹਤ ਬਹੁਤ ਜ਼ਰੂਰੀ ਹੈ ਜੀ, ਬਾਕੀ ਇਹਦੀ ਸੰਭਾਲ ਸੰਭਾਲ ਜੀ ਤਾਂ ਹੀ ਕਰਾਂਗੇ ਆਪਾਂ।
0: ਹਾਂਜੀ
1: ਅਸੀਂ ਸਵੇਰੇ ਸਾਜਰੇ ਉੱਠਾਂਗੇ, ਅਸੀਂ ਨਹਾ ਧੋ ਕੇ ਆਪਣਾ ਵਧੀਆ ਹੋਵਾਂਗੇ ਜੀ,
0: ਜੀ
1: ਖਾਣਾ ਪੀਣਾ ਵਧੀਆ ਖਾਵਾਂਗੇ, ਆਪਣੇ ਘਰ ਦਾ ਖਾਣਾ ਖਾਵਾਂਗੇ ਜੀ।
0: ਜੀ
1: ਹਾਂ ਜੀ,
0: ਠੀਕ ਹੈ ਜੀ,
1: ਤੇ
0: ਵਧੀਆ।
1: ਸਾਨੂੰ ਆਪਣੇ ਬੱਚਿਆਂ ਦਾ ਵੀ ਬੜਾ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤੇ ਬਜ਼ੁਰਗਾਂ ਦਾ ਵੀ।
0: ਹਾਂਜੀ, ਪੂਰੇ ਪਰਿਵਾਰ ਦੀ ਸਿਹਤ ਬਹੁਤ ਜ਼ਰੂਰੀ ਹੈਗੀ ਹੈ, ਤਾਂ
1: ਬਹੁਤ ਹੀ ਵਧੀਆ ਮੈਡਮ ਜੀ,
0: ਜੀ, ਚਾਹੇ ਉਹ ਸਾਡੀਆਂ ਘਰ ਦੀਆਂ ਬੀਬੀਆਂ ਹੈਗੀਆਂ, ਬਜ਼ੁਰਗ
1: ਬੀਬੀਆਂ
0: ਹੈ,
1: ਭੈਣਾਂ,
0: ਬੱਚੇ।
1: ਹਾਂਜੀ
0: ਹਾਂਜੀ
1: ਹਾਂਜੀ ਹਾਂ,
0: ਜੀ,
1: ਹਾਂਜੀ
0: ਸ਼ੁਕਰੀਆ ਜੀ
1: ਮੈਡਮ,
0: ਪ੍ਰੋਗਰਾਮ 'ਚ ਫੋਨ ਕਰਨ ਲਈ।
1: ਸ਼ੁਕਰੀਆ ਮੈਡਮ, ਧੰਨਵਾਦ।

0: ਸਟੂਡੀਓ ਦਾ ਨੰਬਰ 0175-82-494 ਤੁਸੀਂ ਡਾਇਲ ਕਰ ਸਕਦੇ ਹੋ ਜੇ ਇਸ ਪ੍ਰੋਗਰਾਮ ਦੇ ਵਿੱਚ ਇਸ ਵਿਸ਼ੇ ਨਾਲ ਸੰਬੰਧਿਤ ਆਪਣੀ ਰਾਏ ਦੇ ਸਕਦੇ ਹੋ। ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਇੱਕ ਕਾਲਰ ਸਾਡੇ ਨਾਲ ਬਣੀਆਂ ਕਰਦੇ ਹਾਂ, ਉਹਨਾਂ ਨਾਲ ਗੱਲ। ਹੈਲੋ ਹੈਲੋ
1: ਜੀ ਮੈਮ, ਨਮਸਕਾਰ ਜੀ।
0: ਨਮਸਕਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ ਆਪਣਾ।
1: ਅਸੀਂ ਨਰਿੰਦਰ ਕੁਮਾਰ ਪਿੰਡ ਮਕਾਰਾਪੁਰ ਤਹਿਸੀਲ ਬਸੀਖਾਨਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ।
0: ਨਰਿੰਦਰ ਜੀ, ਪਹਿਲਾਂ ਤਾਂ ਆਪਣੀ ਰੇਡੀਓ ਸੈੱਟ ਦੀ ਆਵਾਜ਼ ਜਿਹੜੀ ਹੈ ਜੀ, ਘੱਟ ਕਰ ਦਿਓ ਜਾਂ ਰੇਡੀਓ ਤੋਂ ਦੂਰ ਹੋ ਜਾਓ ਥੋੜ੍ਹੇ ਜਿਹੇ।
1: ਜੀ ਦੂਰ ਹੋ ਗਈ।
0: ਹਾਂਜੀ, ਤਾਂ ਦੱਸੋ ਫਿਰ ਕੀ ਕਹਿਣਾ ਚਾਹੋਗੇ।
1: ਹਾਂਜੀ, ਮੇਰੀ 10 ਤਰੀਕ ਨੂੰ ਗੱਲ ਹੋਈ ਜੀ ਕਰਮਜੀਤ ਮੈਡਮ ਨਾਲ।
0: ਹਾਂਜੀ ਹਾਂਜੀ, ਅੱਜ ਦੇ ਵਿਸ਼ੇ ਨਾਲ ਸੰਬੰਧਿਤ ਕੀ ਗੱਲ ਕਰੋਗੇ ਜੀ?
1: ਅੱਜ ਦੇ ਵਿਸ਼ੇ ਨਾਲ ਇੱਦਾਂ ਜੀ, ਸਾਫ਼ ਸੁਥਰਾ ਖਾਓ
0: ਜੀ,
1: ਘਰ ਦਾ ਖਾਓ, ਔਰ ਸਰੀਰ ਵੱਲ ਪੂਰਾ ਧਿਆਨ ਦਿਓ
0: ਜੀ।
1: ਹਾਂਜੀ, ਸਿਹਤ ਸਭ ਤੋਂ ਪਹਿਲਾਂ
0: ਜੀ।
1: ਜਿਹੜਾ ਫਾਸਟ ਫੂਡ, ਜਿਹੜਾ ਫਾਸਟ ਫੂਡ ਬਾਹਰ ਦਾ ਖਾਂਦੇ ਆ,
0: ਹਾਂਜੀ,
1: ਬਹੁਤ ਹੀ ਘੱਟ ਤੋਂ ਘੱਟ 3 ਮਹੀਨੇ ਬਾਅਦ ਜਾਂ ਹੱਦ 6 ਮਹੀਨੇ ਬਾਅਦ ਇੱਕ
0: ਜੀ
1: ਵਾਰ ਖਾ ਲਓ,
0: ਠੀਕ ਹੈ ਜੀ,
1: ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਹੈ ਜੀ।
0: ਹਾਂਜੀ,
1: ਠੀਕ ਹੈ ਜੀ, ਧੰਨਵਾਦ।
0: ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਲਈ।

ਸਟੂਡੀਓ ਦੇ ਨੰਬਰ ਹੋ ਚੁੱਕੇ ਆ ਜੀ ਡਾਇਲ, ਇੱਕ ਕਾਲਰ ਬਣੀ ਆ ਸਾਡੇ ਨਾਲ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ, ਓਹੋ, ਤਾਂ ਇਹਨਾਂ ਨਾਲ ਸੰਪਰਕ ਜਿਹੜਾ ਜੀ ਸਾਡਾ ਟੁੱਟ ਗਿਆ। ਤਾਂ ਤੁਸੀਂ ਡਾਇਲ ਕਰ ਸਕਦੇ ਹੋ ਸਟੂਡੀਓ ਨੰਬਰ 0175-80-494।

0: ਸਟੂਡੀਓ ਦੇ ਨੰਬਰ ਹੋ ਚੁੱਕੇ ਡਾਇਲ, ਇੱਕ ਕਾਲਰ ਸਾਡੇ ਨਾਲ ਬਣੇ ਹੋਏ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ ਆਪਣਾ।
1: ਨਾਮ ਸੰਤ ਰਾਮ, ਪਿੰਡ ਬੱਲਾਂ, ਡਿਸਟ੍ਰਿਕਟ ਪਟਿਆਲਾ ਜੀ।
0: ਜੀ ਸੰਤ ਰਾਮ ਜੀ, ਫਿਰ ਦੱਸੋ ਕੀ ਹਾਲ ਚਾਲ ਹੈ ਤੁਹਾਡੇ।
1: ਜੀ, ਹਾਲ ਚਾਲ ਬਹੁਤ ਵਧੀਆ ਮੈਡਮ ਜੀ। ਵੈਸਾ ਸੁਣ ਕੇ ਹੋਰ ਵਧੀਆ ਹੋ ਜਾਂਦਾ ਜੀ।
0: ਜੀ ਤਾਂ ਫਿਰ
1: ਰੇਡੀਓ ਨਾਲ
0: ਦੱਸੋ,
1: ਲੱਗੇ ਹੋਏ
0: ਅੱਜ
1: ਹਾਂ।
0: ਦੇ ਵਿਸ਼ੇ ਨਾਲ ਸੰਬੰਧਿਤ ਕੀ ਕਹਿਣਾ ਚਾਹੋਗੇ?
1: ਵਿਸ਼ਾ ਇਸ ਤਰ੍ਹਾਂ ਮੈਡਮ ਜੀ, ਇਸ ਤਰ੍ਹਾਂ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸੇਜ ਰੁਕਾ ਹੈ ਨਾ। ਮੈਂ ਜੋ ਸਟੂਲ ਬਣਾਉਣਾ ਚਾਹੁੰਦਾ, ਇਸ ਤਰ੍ਹਾਂ ਕੰਮ ਦਾ ਸਟੂਲ ਬਣਾਉਣਾ, ਅਸੀਂ ਇਸਤੇ ਮੇਹ ਕਰਾਂਗੇ, ਇਸਤੇ ਮੇਹ ਕਰਾਂਗੇ।
0: ਜੀ
1: ਉਹ ਬੰਦਾ ਫਿਰ ਮਾਰ ਨਹੀਂ ਖਾਂਦਾ ਮੈਡਮ ਕਦੀ ਜ਼ਿੰਦਗੀ 'ਚ।
0: ਜੀ
1: ਇਸ ਤਰ੍ਹਾਂ ਮੈਡਮ, ਇੱਕ ਬੰਦੇ ਨੇ ਤਾਂ ਉੱਠਣਾ 4 ਵਜੇ, ਇੱਕ ਬੰਦੇ ਨੇ ਉੱਠਣਾ 6 ਵਜੇ, ਉਹ ਰਲ ਨਹੀਂ ਸਕਦਾ ਕੰਮ ਮੈਡਮ ਉਹਦੇ ਨਾਲ।
0: ਹਾਂ, 2 ਘੰਟਿਆਂ ਦਾ ਜਿਹੜਾ ਫਰਕ ਪੈ ਜਾਂਦਾ ਉਹ ਉੱਥੇ ਹੀ ਮਾਰ ਪੈ ਜਾਂਦੀ ਹੈ ਨਾ।
1: ਹਾਂ, ਉੱਥੇ ਮਾਰ ਪੈਂਦੇ।

0: ਕਰਾਂਗੇ, ਸਟੇ ਮੈਂ ਕਰਾਂਗੇ,
1: ਜੀ
0: ਉਹ ਬੰਦਾ ਫਿਰ ਮਾਰ ਨਹੀਂ ਖਾਂਦਾ ਮੈਡਮ ਕਦੀ ਜ਼ਿੰਦਗੀ 'ਚ
1: ਜੀ।
0: ਇਸ ਤਰ੍ਹਾਂ ਮੈਡਮ ਇੱਕ ਬੰਦੇ ਨੇ ਤਾਂ ਉੱਠਣਾ 4 ਵਜੇ, ਇੱਕ ਬੰਦੇ ਨੇ ਉੱਠਣਾ 6 ਵਜੇ, ਉਹ ਰਲੋ ਨਹੀਂ ਸਕਦਾ ਕੰਮ ਮੈਡਮ ਉਹਦੇ ਨਾਲ।
1: ਹਾਂ, 2 ਘੰਟਿਆਂ ਦਾ ਜਿਹੜਾ ਫਰਕ ਪੈ ਜਾਂਦਾ ਉਹ ਉੱਥੇ ਹੀ ਮਾਰ ਪੈ ਜਾਂਦੀ ਹੈ ਨਾ।
0: ਹਾਂ, ਉੱਥੇ ਮਾਰ ਪੈਂਦੇ।

0: ਤੇ ਕਾਲਰ ਸਾਡੇ ਨਾਲ ਬਣੇ ਆ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਜੀ ਆਪਣਾ।
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਹਨਾਂ ਨਾਲ ਗੱਲ ਹੋ ਰਹੀ ਹੈ?
1: ਹਾਂਜੀ, ਮੈਂ ਪਿੰਡ ਜਲੂਰ, ਜ਼ਿਲ੍ਹਾ ਸੰਗਰੂਰ, ਬਿਲਕੁਲ ਨੇੜੇ ਜੱਗੇ ਦੇ ਲੱਭਿਆ ਜੀ, ਅਤੇ
0: ਅੱਛਾ ਜੀ
1: ਮਹੀਂਪਾਲ ਟੇਲਰ ਮਾਸਟਰ ਬੋਲਦਾ ਜੀ।
0: ਜੀ ਮਹੀਪਾਲ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਵਧੀਆ ਜੀ ਮੈਮ, ਤੁਸੀਂ ਸੁਣਾਓ ਆਪਣੇ।
0: ਬਸ ਠੀਕ ਹੈ ਜੀ, ਕੰਮ ਕਾਰ ਵਧੀਆ ਚੱਲਦਾ?
1: ਹਾਂ ਜੀ, ਓਕੇ। ਮੌਸਮ ਕਿਵੇਂ ਜੀ ਇੱਧਰ?
0: ਮੌਸਮ ਠੀਕ ਹੈ, ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਹੈਗੀ ਹੈ ਵੀ ਟੈਂਪਰੇਚਰ ਜਿਹੜਾ ਹੈਗਾ ਅੱਗੇ ਨਾਲੋਂ ਤਾਪਮਾਨ ਥੋੜ੍ਹਾ ਜਿਹਾ ਘੱਟ ਹੈਗਾ। ਪਿਛਲੇ ਜਿਹੜੇ
1: ਅੱਛਾ,
0: ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਕਿਨਮਿਨ ਹੋਈ ਹੈ, ਉਹਦੇ ਕਰਕੇ ਠੀਕ ਹੈ।
1: ਹਾਂ ਚਲ, ਇਹਦੇ
0: ਹਾਂਜੀ
1: ਕਰਕੇ ਆਪਣੀ ਕਸਰਤ ਵੀ ਥੋੜਾ ਮਾੜੀ ਮੋਟੀ ਸਿਖਾਲੀ ਹੋ ਜੂਗੀ ਗਰਮੀ ਦੀ ਆਊਗੀ ਨਾ।
0: ਸਹੀ ਕਿਹਾ ਤੁਸੀਂ, ਸਹੀ ਹੈ ਸਹੀ ਹੈ। ਹਾਂ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ, ਦੱਸੋ ਫਿਰ।
1: ਹਾਂਜੀ ਹਾਂ, ਪਹਿਲਾਂ ਤਾਂ ਜੀ ਸਵੇਰੇ ਉੱਠਣ ਸਾਰ
0: ਹਾਂਜੀ
1: ਠੰਡਾ ਪਾਣੀ ਪੀਓ ਤੁਸੀਂ, ਜਿੰਨਾ
0: ਠੀਕ
1: ਪੀਤਾ ਜਾਂਦਾ
0: ਠੀਕ
1: ਠੰਡਾ
0: ਹੈ
1: ਪਾਣੀ
0: ਜੀ।
1: ਪੀ ਕੇ। ਇਸ ਤੋਂ ਬਾਅਦ ਚ ਸੈਰ ਕਰੋ, ਭੱਜੋ, ਚਾਹੇ ਤੇ ਕੁਛ ਮਰਜ਼ੀ ਕਰੋ, ਕੋਈ ਜਿੰਮ ਲਾਓ, ਕੋਈ ਕਿਵੇਂ ਮਰਜ਼ੀ ਕਰੋ, ਤੇ
0: ਜੀ
1: ਪਾਰਕਾਂ ਚ ਕਹੋ, ਨੰਗੇ ਪੈਰੀ ਖੱਬਲਾਂ ਤੇ ਘੁੰਮੋ। ਇਹਦੇ ਕਰਕੇ ਬਹੁਤ ਜ਼ਰੂਰੀ ਹੈ ਜੀ। ਜਿਹੜੇ ਮੇਰੇ ਵੀਰ ਮਜ਼ਦੂਰ ਭਰਾ ਨੇ ਉਹਨਾਂ ਤੱਕ ਅਸਰ ਤਾਂ ਵੈਸੇ ਉਵੇਂ ਹੋ ਜਾਂਦੀ ਹੈਗੀ,
0: ਹਾਂਜੀ
1: ਕਦੇ ਕਹੀ ਚੱਕ ਲਈ ਉਹਨਾਂ ਨੇ, ਕਦੇ ਕੁਛ ਹੋ ਕਰ ਲਿਆ। ਤੇ ਜਿਹੜੇ ਆਪਣੇ ਵਰਗੇ ਨੇ ਅੰਦਰ ਬੈਠਣ ਵਾਲੇ,
0: ਹਾਂਜੀ
1: ਕੁਰਸੀਆਂ ਤੇ ਬੈਠਣਾ, ਕੋਈ ਜਿਵੇਂ ਤੁਹਾਡੀ ਡਿਊਟੀ ਆ, ਆਪਾਂ
0: ਹਾਂਜੀ
1: ਨੇ ਜ਼ਰੂਰੀ ਕਸਰਤ ਹੈ।
0: ਜ਼ਰੂਰੀ ਹੈ, ਸਹੀ ਗੱਲ ਹੈ ਜੀ।
1: ਹਾਂ ਜੀ, ਆਪਾਂ ਕਿਉਂ ਖਾਣਾ ਖਾ ਕੇ ਨਾਲ ਦੀ ਨਾਲ ਉਹਨਾਂ ਦਾ ਉਹਨੂੰ ਤੁਰਦੇ ਫਿਰਦੇ ਹੈਗੇ, ਤੇ ਉਹਦੀ ਆਪਾਂ ਆਪਣੇ ਕੰਮ ਤੇ ਬੈਠ ਜਾਂਦੇ ਹਾਂ। ਹੁਣ ਮੈਂ ਵੀ ਜਦੋਂ ਰੋਟੀ ਪ੍ਰਸ਼ਾਦਾ ਛਕਦਾ 10-20 ਮਿੰਟ ਬਾਹਰੇ ਘੁੰਮ ਕੇ ਆਉਣਾ, ਫਿਰ ਬਹਿਣਾ ਆਪਦੇ ਕੰਮ ਤੇ।
0: ਠੀਕ ਹੈ ਜੀ,
1: ਹਾਂ ਜੀ ਹਾਂ,
0: ਚਲੋ ਵਧੀਆ ਜੀ, ਵਧੀਆ ਵਿਚਾਰ ਸਾਂਝੇ ਕੀਤੇ ਤੁਸੀਂ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ
1: ਧੰਨਵਾਦ ਜੀ।
0: ਜੀ।

0: ਤੇ ਸਟੂਡੀਓ ਦਾ ਨੰਬਰ ਹੋ ਚੁੱਕਿਆ ਜੀ ਡਾਇਲ, ਇੱਕ ਕਾਲਰ ਸਰ ਨਾਲ ਬਣੀ ਹੈ, ਕਰਦੀ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਜੀ।
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ।
1: ਜੀ, ਹਰਜੀਤ ਕੌਰ ਬੋਲ ਰਹੀ ਹਾਂ ਜੀ, ਇੱਧਰ ਘਨੌਰ ਕਰਨਾ ਜੀ,
0: ਜੀ ਹਰਜੀਤ ਕੌਰ
1: ਰੁੜਕਾ,
0: ਜੀ।
1: ਪਿੰਡ ਰੁੜਕਾ ਜੀ।
0: ਹਾਂਜੀ, ਠੀਕ ਹੈ ਜੀ,
1: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਮੈਂ ਜੀ, ਵੈਰੀ ਗੁੱਡ, ਰੁੱਕ ਦੇਣੀ ਚਾਹੀਦੀ ਹੈ ਜੀ।
0: ਸ਼ੁਕਰੀਆ ਜੀ।
1: ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਨੇ। ਸਿਹਤ ਬਾਰੇ ਗੱਲ ਕਰੀਏ, ਸਿਹਤਾਂ ਦਾ ਜ਼ਿਆਦਾ ਹੀ ਕੋਈ ਉਹ ਠੀਕ ਆ, ਅੱਜ ਕੱਲ੍ਹ ਦਵਾਈਆਂ ਵੀ ਨਾ ਕੋਈ ਉਹ ਚੱਲ ਰਿਹਾ,
0: ਸਹੀ ਕਿਹਾ ਜੀ
1: ਹਰੇਕ
0: ਤੁਸੀਂ।
1: ਬੰਦਾ ਬਸ ਇਹਨਾਂ ਆਪਾਂ ਨਸ਼ਿਆਂ ਨੂੰ ਕਹਿ ਕੇ ਨਸ਼ਿਆਂ ਕਹਿੰਦੇ ਚੱਲ ਰਹੇ ਆ।
0: ਹਾਂਜੀ,
1: ਔਰ ਜੀ ਸਿਹਤ ਤਾਂ ਬਸ ਅੱਜ ਕੱਲ੍ਹ ਬਾਹਰ ਬੱਚੇ ਤਾਂ ਅੱਜ ਕੱਲ੍ਹ ਦੇ ਜਮੀਓ ਬਾਹਰ ਭੱਜਦੇ ਨੇ, ਬਰਗਰ, ਨਿਊਡਲ, ਕੁਲਚਾ, ਇਹ ਜਾਂ ਕੁਛ ਖਾ ਲਿਆ, ਰੋਟੀ ਤਾਂ ਖਾਣੀ ਉਹ ਨੀ ਬਿਲਕੁਲ ਵੀ।
0: ਜੀ
1: ਹਾਂਜੀ, ਫਿਰ ਸਿਹਤਾਂ ਕਿਆ ਕਰਨਗੀਆਂ ਜੀ, ਸਿਹਤਾਂ ਵੀ ਉਹੀ ਜਿਹੀ ਹੋਣਗੀਆਂ।
0: ਕਿਵੇਂ ਠੀਕ ਕਿਵੇਂ ਰੱਖ ਸਕਦੇ ਹਾਂ, ਕੋਈ ਤੁਸੀਂ ਦੱਸੋ, ਮਸ਼ਵਰਾ ਕੋਈ ਤੁਹਾਡਾ ਹੈਗਾ ਤਾਂ।

0: ਅਤੇ ਸਟੂਡੀਓ ਦਾ ਨੰਬਰ ਡਾਇਲ ਹੋਇਆ ਜੀ, ਕਾਲਰ ਸਾਡੇ ਨਾਲ ਬਣੇ ਆ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਪਹਿਲਾਂ ਤਾਂ ਸਵੇਰੇ ਬੰਦੇ ਨੂੰ ਸਾਜਰੇ ਉੱਠਣਾ ਚਾਹੀਦਾ,
0: ਰੇਡੀਓ ਤੋਂ ਦੂਰ ਹੋ ਜਾਓ ਜੀ ਸਭ ਤੋਂ ਪਹਿਲਾਂ ਤਾਂ,
1: ਸਾਜਰੇ ਉੱਠਣਾ ਚਾਹੀਦਾ। ਉਸ ਤੋਂ ਬਾਅਦ ਹੁਣ ਭਾਈ ਸਾਹਿਬ ਨੇ ਕਿੱਥੇ ਜੇ ਹੁਣ ਤੁਹਾਨੂੰ ਕਾਲ ਕੀਤੀ ਸੀ, ਤਾਂ ਠੰਡਾ ਪਾਣੀ ਪੀਣਾ, ਪਰ ਠੰਡਾ ਤਾਂ ਨਹੀਂ ਪੀਣਾ ਜੀ।
0: ਬਾਈ ਜੀ, ਪਹਿਲਾਂ ਮੇਰੀ ਬੇਨਤੀ ਹੈਗੀ ਹੈ ਵੀ ਰੇਡੀਓ ਸੈੱਟ ਦੀ ਆਵਾਜ਼ ਜਾਂ ਤਾਂ ਘੱਟ ਕਰ ਦਿਓ ਜੀ, ਜਾਂ ਰੇਡੀਓ ਤੋਂ ਥੋੜ੍ਹਾ ਜਿਹਾ ਦੂਰ ਹੋ ਕੇ ਗੱਲ ਕਰੋ ਪਲੀਜ਼।
1: ਸਵੇਰੇ ਕੋਸਾ ਪਾਣੀ ਪੀਣਾ ਚਾਹੀਦਾ।
0: ਹਾਂਜੀ, ਕੋਸਾ ਪਾਣੀ ਪੀਣਾ ਚਾਹੀਦਾ, ਠੀਕ ਹੈ ਜੀ।
1: ਠੰਡਾ ਪਾਣੀ ਤਾਂ ਖਰਾਬ ਕਰਦਾ ਸਵੇਰੇ।
0: ਚਲੋ, ਆਪਦੇ ਆਪਦੇ ਸਰੀਰ ਮੁਤਾਬਕ ਹੈ, ਹੋ ਸਕਦਾ ਜੀ ਵੀ ਉਹਨਾਂ ਨੂੰ ਕੋਸਾ ਪਾਣੀ ਦੇ ਨਾਲੋਂ ਜਿਹੜਾ ਠੰਡਾ ਪਾਣੀ ਰਾਸ ਆਉਂਦਾ ਹੋਵੇ। ਹੋਰ ਦੱਸੋ ਤੁਸੀਂ।
1: ਜ਼ਿਆਦਾ ਨਹੀਂ ਤਾਂ ਸਵੇਰੇ ਸਾਜਰੇ ਉੱਠ ਕੇ ਬੰਦੇ ਨੂੰ ਜ਼ਿਆਦਾ ਨਹੀਂ 2-4 ਕਿਲੋਮੀਟਰ ਦੀ ਬੰਦੇ ਨੂੰ ਸੈਰ ਵੀ ਕਰਨੀ ਚਾਹੀਦੀ ਹੈ।
0: ਠੀਕ ਹੈ ਜੀ,
1: ਸੈਰ ਜ਼ਰੂਰੀ ਹੈ।
0: ਹਾਂਜੀ,
1: ਅੱਜ ਕੱਲ੍ਹ ਜਿਹੜੇ ਕੁਲਚੇ, ਬਰਗਰ, ਨਿਊਡਲ ਇਹ ਜਿਹੜੇ ਹੈ ਨਹੀਂ ਖਾਣੇ ਚਾਹੀਦੇ।
0: ਹਾਂਜੀ,
1: ਦਾਲ ਫੁਲਕਾ ਬੰਦਾ ਖਾਵੇ, ਉਹਦੇ ਨਾਲ ਹੀ ਸਿਹਤ ਬੰਦੇ ਦੀ ਤੰਦਰੁਸਤ ਰਹਿੰਦੀ ਹੈ।
0: ਠੀਕ ਹੈ ਜੀ,
1: ਮੇਰੇ ਤਾਂ ਸੁਝਾਓ ਇਹੀ ਹੈ ਜੀ।
0: ਸ਼ੁਕਰੀਆ ਜੀ ਆਪਦਾ ਕੀਮਤੀ ਸੁਝਾਅ ਦੇਣ ਲਈ।
1: ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।

0: ਇਸ ਗੀਤੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਇੱਥੇ ਹੀ ਖਤਮ ਕਰਨ ਦੀ ਡਿਊ ਆ ਗਿਆ। FM ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਟੂਡੀਓ ਦੀ ਘੜੀ ਮੁਤਾਬਕ 3 ਵੱਜਣ ਜਾ ਰਹੇ ਨੇ। ਹੁਣ ਤੋਂ ਠੀਕ 4 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ।
1: आप सुन रहे हैं विविध भारती, देश की सुरीली धड़कन। बस सखी सहेली के लिए कीजिए थोड़ा सा इंतजार।

0: ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ FM ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਦੁਪਹਿਰ ਦੇ ਠੀਕ 4:15 ਦਾ ਹੋ ਰਿਹਾ। ਵੇਲਾ ਹੋ ਰਿਹਾ ਹੈ ਰੇਡੀਓ OPD ਦਾ। ਰੇਡੀਓ OPD ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਸਤਿ ਸ੍ਰੀ ਅਕਾਲ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ, ਯੋਗ ਹੈ ਤਾਂ ਅਰੋਗ ਹੈ, ਯੋਗਾ ਦੇ ਨਾਲ ਸੰਬੰਧਿਤ ਅੱਜ ਆਪਾਂ ਗੱਲਬਾਤ ਕਰਾਂਗੇ। ਅਤੇ ਅੱਜ ਦੇ ਇਸ ਵਿਸ਼ੇ ਦੇ ਸੰਬੰਧੀ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਨੇ ਮੈਡਮ ਕਿਰਨਜੋਤ ਕੌਰ। ਕਿਰਨਜੋਤ ਜੀ ਜਿਹੜੇ ਕਿ ਇੱਕ ਯੋਗਾ ਟੀਚਰ ਹੈਗੇ ਹੈ, ਅਤੇ ਉਹ ਸਾਨੂੰ ਦੱਸਣਗੇ ਕਿ ਯੋਗ ਦੇ ਕੀ ਫਾਇਦੇ ਹੁੰਦੇ ਹੈ ਅਤੇ ਕਿਸ ਤਰੀਕੇ ਦੇ ਨਾਲ ਕਿਹੜੇ ਆਸਣ ਕਰਕੇ ਅਸੀਂ ਇਸ ਯੋਗ ਦਾ ਫਾਇਦਾ ਜਿਹੜਾ ਹੈਗਾ ਚੁੱਕ ਸਕਦੇ ਹਾਂ ਅਤੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਆਕਾਸ਼ਵਾਣੀ ਪਟਿਆਲਾ ਦੇ ਮੰਚ ਦੇ ਉੱਪਰ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ।
1: ਧੰਨਵਾਦ ਜੀ ਤੁਹਾਡਾ। ਮੇਰਾ ਨਾਮ ਕਿਰਨਜੋਤ ਕੌਰ।
0: ਕਿਰਨ ਮੈਮ, ਯੋਗ ਹੈ ਤਾਂ ਅਰੋਗ ਹੈ, ਅੱਜ ਦੀ ਜਿਹੜੀ ਮੇਨ ਅਸੀਂ ਗੱਲ ਕਰੀਏ ਤਾਂ ਸਿਹਤ ਸਭ ਤੋਂ ਅਹਿਮ ਮੁੱਦਾ ਜਿਹੜਾ ਹਰ ਇੱਕ ਇਨਸਾਨ ਦੇ ਲਈ ਬਣਿਆ ਹੋਇਆ ਹੈਗਾ। ਤਾਂ ਸਿਹਤ ਦੇ ਲਈ ਹਰ ਕੋਈ ਇਨਸਾਨ ਆਪਣੇ ਆਪਣੇ ਲੈਵਲ 'ਤੇ ਬਹੁਤ ਸਾਰੀਆਂ ਐਫਰਟਸ ਵੀ ਕਰਦਾ ਹੈਗਾ, ਕਿਉਂਕਿ ਸਟ੍ਰੈਸ ਲਾਈਫ ਬਹੁਤ ਵੱਧਦੀ ਜਾ ਰਹੀ ਹੈ। ਪਰ ਸਭ ਤੋਂ ਆਸਾਨ ਜੇਕਰ ਅਸੀਂ ਕਹੀਏ ਵੀ ਸਿਹਤਮੰਦ ਰਹਿਣ ਦੇ ਲਈ ਸਭ ਹਰ ਇੱਕ ਇਨਸਾਨ ਦੇ ਲਈ ਜ਼ਰੂਰੀ ਜਿਹੜਾ ਹੈਗਾ ਤਾਂ ਉਹ ਯੋਗ ਹੈਗਾ। ਯੋਗ ਨੂੰ ਅਪਣਾ ਕੇ ਸਿੱਧੇ ਤਰੀਕੇ ਦੇ ਨਾਲ ਕੋਈ ਵੀ ਇਨਸਾਨ ਸਿਹਤਮੰਦ ਰਹਿ ਸਕਦਾ। ਤਾਂ ਤੁਸੀਂ ਜਿਵੇਂ ਨੋਰਮਲ ਅਸੀਂ ਕਹਿ ਦਿੰਦੇ ਹਾਂ ਕਿ ਯੋਗ ਹੈ ਤਾਂ ਅਰੋਗ ਹੈ, ਤਾਂ ਯੋਗਾ ਮੇਨ ਸਧਾਰਨ ਸ਼ਬਦਾਂ ਦੇ ਵਿੱਚ ਜੇ ਅਸੀਂ ਸਮਝਾਉਣਾ ਹੋਵੇ ਤਾਂ ਕਿਵੇਂ ਕਹਿ ਸਕਦੇ ਹਾਂ ਯੋਗ ਕੀ ਚੀਜ਼ ਹੈ?
1: ਯੋਗਾ ਆਪਣੇ ਘਰ ਬੈਠੇ ਉਹ ਚੀਜ਼ ਹੈ ਜਿਸ ਕੰਫਰਟ ਜ਼ੋਨ 'ਚ ਬਹਿ ਕੇ ਕੋਈ ਚੀਜ਼ ਕਰਨੀ। ਹੁਣ ਕਈ ਲੋਕ ਬਾਹਰ ਜਾ ਕੇ ਯੋਗਾ ਕਰਨ ਨੂੰ ਫਿਰਦੇ ਨੇ, ਕਈਆਂ ਕੋਲ ਟਾਈਮ ਹੀ ਨਹੀਂ ਹੈਗਾ ਅੱਜ ਕੱਲ੍ਹ, ਜਿੱਦਾਂ ਦੀ ਆਪਣੀ ਟਾਈਮਿੰਗ ਪੂਰੀ ਬਿਜ਼ੀ ਸ਼ਡਿਊਲ ਚੱਲ ਰਹੇ ਨੇ ਸਾਰਿਆਂ ਦੇ, ਅਸੀਂ ਬਾਹਰ ਜਾ ਕੇ ਯੋਗਾ ਨਹੀਂ ਕਰ ਸਕਦੇ। ਪਰ ਇੱਕ ਇਹੋ ਜਿਹੀ ਚੀਜ਼ ਹੈ ਯੋਗਾ ਜੋ ਅਸੀਂ ਘਰ ਬਹਿ ਕੇ ਕਿਸੇ ਵੀ ਜਗ੍ਹਾ 'ਤੇ ਕਰ ਸਕਦੇ ਹਾਂ, ਚਾਹੇ ਤੁਸੀਂ ਬਾਹਰ ਜਾਓ, ਚਾਹੇ ਤੁਸੀਂ ਘਰ ਦੇ ਅੰਦਰ ਰਹੋ, ਜਿੱਥੇ ਮਰਜ਼ੀ। ਕਿਚਨ 'ਚ ਜਨਾਨੀਆਂ ਜਦੋਂ

0: ਕੁਕਿੰਗ ਕਰ ਰਹੀਆਂ ਨੇ ਅਸੀਂ ਉਦੋਂ ਵੀ ਕਰ ਸਕਦੇ ਹਾਂ, ਕਈ ਚੀਜ਼ਾਂ ਨੇ ਜਿਹੜੀਆਂ ਸਾਡੇ ਦਿਲ ਸਾਡੇ ਉਸੀ ਟਾਈਮ ਠੀਕ ਕਰ ਸਕਦੀਆਂ ਸਾਨੂੰ ਕਈ ਬਿਮਾਰੀਆਂ ਤੋਂ, ਜਿਵੇਂ ਯੋਗਾ 'ਚ ਬਹੁਤ ਆਸਣ ਨੇ, ਕਿਰਿਆਵਾਂ ਨੇ, ਇਹ ਚੀਜ਼ਾਂ ਅਸੀਂ ਆਪ ਬਹਿ ਕੇ ਘਰ ਕਰ ਸਕਦੇ ਹਾਂ, ਕਿਸੇ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ। ਜਿਮ 'ਚ ਜਾਂਦੇ ਨੇ ਕਈ ਬੰਦੇ ਲੈ ਕੇ ਆਉਣੇ ਪੈਂਦੇ ਨੇ, ਕਈ ਯੋਗਾ ਦੇ ਪੈਸੇ ਦੇਣੇ ਪੈਂਦੇ ਨੇ, ਪਰ ਯੋਗਾ ਦੇ ਵਿੱਚ ਅਸੀਂ ਆਪਣੇ ਆਪ ਨੂੰ ਆਪ ਠੀਕ ਕਰ ਸਕਦੇ ਹਾਂ ਬਿਨਾਂ ਪੈਸੇ ਦਿੱਤੇ ਹੋਏ ਵੀ।
1: ਜੀ, ਤਾਂ ਯੋਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਉਮਰ ਵਰਗ ਦਾ ਇਨਸਾਨ ਜਿਹੜਾ ਯੋਗ ਕਰ ਸਕਦਾ ਹੈ ਜਾਂ ਬੱਚੇ ਵੀ ਕਰ ਸਕਦੇ ਹੈ, ਇਹ ਗੱਲ ਕਿਸ ਕਿਸ 'ਤੇ ਲਾਗੂ ਹੁੰਦੀ ਹੈ? ਵੀ ਜੇਕਰ ਅਸੀਂ ਬੱਚਿਆਂ ਤੋਂ ਸ਼ੁਰੂਆਤ ਕਰੀਏ ਕਿ ਬੱਚੇ ਵੀ ਸਾਡੀ ਯੋਗ ਕਰ ਸਕਦੇ ਹੈਗੇ।
0: ਹਾਂਜੀ, ਬੱਚਿਆਂ ਵਾਸਤੇ ਯੋਗਾ ਬਣਿਆ, ਪਹਿਲੀ ਗੱਲ ਤਾਂ ਇਹ, ਬੱਚਿਆਂ ਦੀ ਹਾਈਟ ਵਾਸਤੇ। ਅੱਜ ਕੱਲ੍ਹ ਦੇ ਬੱਚੇ ਮੋਬਾਈਲ ਫੋਨ ਤੋਂ ਨਿਕਲਣ ਵਾਸਤੇ ਜਾਂ ਨਿਕਲਣਾ ਚਾਹੁੰਦੇ ਨੇ, ਉਹਨਾਂ ਨੂੰ ਯੋਗਾ ਹੀ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਹਾਈਟ ਵਧੇ, ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਅੱਜ ਕੱਲ੍ਹ ਬੱਚਿਆਂ ਦੀ, ਬੀਪੀ ਵੱਧ ਰਹੇ ਨੇ, ਘੱਟ ਰਹੇ ਨੇ, ਕਈ ਸ਼ੂਗਰ ਦੀ ਬਿਮਾਰੀਆਂ ਹੋ ਰਹੀਆਂ ਨੇ ਉਹਨਾਂ ਛੋਟੇ ਬੱਚਿਆਂ ਨੂੰ, ਉਹਨਾਂ
1: ਜੀ
0: ਨੂੰ ਯੋਗਾ ਤੋਂ ਹੀ ਸਟਾਰਟ ਕਰਨਾ ਚਾਹੀਦਾ ਹਰ ਇੱਕ ਚੀਜ਼ ਆਪਣੇ ਲਈ, ਕਿ ਆਪਣਾ ਲਾਈਫ ਸਟਾਈਲ ਚੇਂਜ ਕਰ ਲੈਣਗੇ ਉਹ।
1: ਜੀ, ਤਾਂ ਤੁਸੀਂ ਜਿਹੜਾ ਹੈਗਾ ਜਿਸ ਤਰੀਕੇ ਨਾਲ ਕਿਹਾ ਯੋਗ ਕਰਨ ਦੀ, ਮੇਰਾ ਜਿਹੜਾ ਮੇਨ ਸਵਾਲ ਹੈਗਾ ਵੀ ਕਿੰਨੀ ਉਮਰ ਤੋਂ ਅਸੀਂ ਸਟਾਰਟ ਕਰ ਸਕਦੇ ਹੈਗੇ ਹਾਂ? ਜਿਵੇਂ ਬੱਚਿਆਂ ਦੀ ਮੈਂ ਗੱਲ ਕੀਤੀ ਹੈਗੀ ਹੈ, ਤਾਂ ਬੱਚਿਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿੰਨੀ ਉਮਰ ਦੇ ਬੱਚਿਆਂ ਨੂੰ ਅਸੀਂ ਯੋਗ ਸਟਾਰਟ ਕਰਵਾ ਸਕਦੇ ਹੈਗੇ ਹਾਂ?
0: ਬੱਚੇ ਯੋਗਾ ਤਾਂ ਮੈਮ ਸਾਡੇ 'ਤੇ ਡਿਪੈਂਡ ਕਰਦਾ, ਪਹਿਲੇ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਇਹਦੇ 'ਚ ਏਜ ਲਿਮਿਟ ਦਿੱਤੀ ਗਈ ਹੈ। ਜਦੋਂ ਬੱਚਾ ਜਨਮ ਲੈਂਦਾ ਉਦੋਂ ਵੀ ਬੱਚਾ ਆਪਣੇ ਲੱਤਾਂ ਬਾਹਾਂ ਚੱਕਦਾ, ਉਹ ਵੀ ਇੱਕ ਤਰ੍ਹਾਂ ਦਾ ਯੋਗਾ ਹੀ ਮੰਨਿਆ ਜਾਂਦਾ। ਉਹ ਅਲੱਗ ਗੱਲ ਹੈ ਕਿ ਉਹਨੂੰ ਪਰਖ ਕੇ ਉਹਨੂੰ ਸਹੀ ਤਰੀਕੇ ਨਾਲ ਸਿਖਾਉਣਾ, ਉਹ ਯੋਗਾ ਆਸਣ ਆ ਜਾਂਦੇ ਨੇ, ਉਹ ਤਾਂ ਅਸੀਂ ਬੱਚੇ ਨੂੰ ਅਸੀਂ 5 ਸਾਲ ਦੀ ਉਮਰ ਤੋਂ ਬਾਅਦ ਹੀ ਕਰਾਇਆ ਜਾਂਦਾ ਹੈ
1: ਜੀ,
0: ਕਿ ਬੱਚੇ ਨੂੰ ਪਤਾ ਚੱਲ ਜਾਏ ਕਿ ਕਰ ਕੀ ਰਿਹਾ ਮੈਂ ਆਪਣੀ ਲਾਈਫ 'ਚ। ਐਵੇਂ ਤਾਂ ਹਰ ਅਸੀਂ ਸੋਂਦੇ ਹਾਂ, ਉੱਠਦੇ ਹਾਂ, ਬਹਿੰਦੇ ਹਾਂ, ਸਾਰੇ ਸਾਡੇ ਯੋਗਾ ਦੇ ਆਸਣ ਹੀ ਆਉਂਦੇ ਨੇ ਉਹਨਾਂ ਵਿੱਚ।
1: ਬਿਲਕੁਲ, ਯਾਨੀ ਕਿ ਹਰ ਇੱਕ ਕਿਰਿਆ ਜਿਹੜੀ ਵੀ ਅਸੀਂ ਕਰਦੇ ਹੈਗੇ ਹਾਂ ਰੋਜ਼ਮਰਾ ਦੀ ਲਾਈਫ ਦੇ ਵਿੱਚ, ਉਹ ਜਾਣੇ ਅਣਜਾਣੇ ਸਾਡੀ ਜਿਹੜੀ ਸਰੀਰਕ ਕਿਰਿਆ ਕੋਈ ਵੀ ਹੈਗੀ ਆ ਉਹ ਯੋਗ ਦਾ ਹੀ ਇੱਕ ਰੂਪ ਹੁੰਦੀ ਹੈ। ਪਰ ਇਹ ਵੀ ਜਦੋਂ ਅਸੀਂ ਯੋਗ ਨੂੰ ਮੰਨ ਕੇ ਕਰਦੇ ਹੈਗੇ ਹਾਂ ਜਾਂ ਇੱਕ ਸਮਾਂ ਬੰਨ ਕੇ ਕਰਦੇ ਹੈਗੇ ਹਾਂ, ਉਸ ਤਰੀਕੇ ਦੇ ਨਾਲ ਰੂਲਸ ਨੂੰ ਫੋਲੋ ਕਰਕੇ ਕਰਦੇ ਹੈਗੇ, ਤਾਂ ਉਹ ਅਸੀਂ ਕਹਿੰਦੇ ਕਿ ਅਸੀਂ ਪ੍ਰੋਪਰ ਯੋਗ ਕਰ ਰਹੇ ਹੈਗੇ ਹਾਂ। ਯੋਗ ਸਾਧਨਾ ਦੀ ਗੱਲ ਕਰੀਏ ਤਾਂ ਯੋਗ ਜਿਹੜਾ ਹੈਗਾ ਕਿ ਅਸੀਂ ਆਪਣੇ ਆਪ, ਜਿਵੇਂ ਤੁਸੀਂ ਕਿਹਾ ਵੀ ਕੋਈ ਵੀ ਇਨਸਾਨ ਆਪਣੇ ਆਪ ਵੀ ਕਰ ਸਕਦਾ, ਕਿ ਇਸੇ ਲਈ ਕਿਸੇ ਮਾਹਿਰ ਦੀ ਹੀ ਜ਼ਰੂਰਤ ਪੈਂਦੀ ਹੈਗੀ ਹੈ?
0: ਮਾਹਿਰ ਦੀ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਕੋਈ ਲੈਵਲ ਤੱਕ ਖੇਲਣਾ ਹੋਵੇ ਜਾਂ ਬੰਦੇ ਨੇ ਆਪਣੇ ਆਪ ਨੂੰ ਖੁਦ ਠੀਕ ਕਰਨਾ ਹੈ। ਕੁਛ ਚੀਜ਼ਾਂ ਹੁੰਦੀਆਂ ਨੇ ਜੋ ਅਸੀਂ ਮਾਹਿਰ ਬੰਦਿਆਂ ਤੋਂ ਸਿੱਖਦੇ ਹਾਂ, ਕੁਛ ਅਸੀਂ ਆਪਣੇ ਆਪ ਸਿੱਖਦੇ ਹਾਂ। ਜਿਵੇਂ ਅਸੀਂ ਆਪਣੀ ਸਵੇਰੇ ਉੱਠਦੇ ਸਾਰ ਅਸੀਂ ਘਾਹ 'ਤੇ ਵੋਕ ਕੀਤੀ ਹੈ, ਇਹ ਵੀ ਇੱਕ ਤਰ੍ਹਾਂ ਦੀ ਯੋਗਾ ਆ ਗਈ, ਇਹ ਤਾਂ ਅਸੀਂ ਆਪ ਹੀ ਕਰ ਰਹੇ ਹਾਂ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਖੁਦ ਬੰਦਾ ਆਪ ਲੈਂਦਾ ਆਪਣੇ ਅੰਦਰ, ਔਰ ਕੁਛ ਚੀਜ਼ਾਂ ਜੋ ਦੂਸਰੇ ਬੰਦੇ ਵੱਲੋਂ ਸਿਖਾਈਆਂ ਜਾਂਦੀਆਂ। ਪਰ ਕਈ ਲੋਕ ਕਹਿੰਦੇ ਨੇ ਕਿ ਅਸੀਂ ਆਪ ਨਹੀਂ ਕੁਛ ਕਰ ਸਕਦੇ ਯੋਗਾ ਜਦ ਤੱਕ ਸਾਡੇ ਬੰਦਾ ਸਿਰ 'ਤੇ ਨਹੀਂ ਖੜਦਾ। ਐਵੇਂ ਦੀ ਐਕਸਪੀਰੀਅੰਸ ਕਰਕੇ ਹੀ ਅਸੀਂ ਯੋਗਾ ਯੂਟਿਊਬ ਚੈਨਲ ਬਣਵਾਏ ਆ, ਕਈ ਚੀਜ਼ਾਂ ਵੀਡੀਓਜ਼ ਆਈਆਂ ਨੇ, ਹੁਣ CM ਦੀ ਯੋਗਸ਼ਾਲਾ ਵੀ ਇਹਦੇ ਕਰਕੇ ਚੱਲ ਰਹੀ ਹੈ ਕਿ ਬੰਦਿਆਂ ਨੂੰ ਕੋਈ ਦਿੱਕਤ ਨਾ ਆਵੇ ਯੋਗਾ ਕਰਨ ਦੇ ਵਿੱਚ।
1: ਜੀ, ਤਾਂ ਜ਼ਰੂਰੀ ਹੈਗਾ ਜੀ ਕਿ ਤੁਸੀਂ ਕੋਈ ਵੀ ਕਿਰਿਆ ਕਰਦੇ ਹੋ ਉਹ ਯੋਗ ਦਾ ਹੀ ਰੂਪ ਹੈਗੀ ਹੈ, ਤਾਂ ਤੁਸੀਂ ਯੋਗ ਕਿਸੇ ਵੀ ਉਮਰ ਦੇ ਵਿੱਚ ਕਦੋਂ ਵੀ ਜਿਹੜਾ ਹੈਗਾ ਕਰ ਸਕਦੇ ਹੋਗੇ। ਤਾਂ ਇਸ ਵਿੱਚ ਜਿਵੇਂ ਤੁਸੀਂ ਕਿਹਾ ਵੀ ਇੱਕ ਮਾਹਿਰ ਦੀ ਜ਼ਰੂਰਤ ਪੈਂਦੀ ਹੈਗੀ ਹੈ, ਕਈ ਲੋਕ ਤੁਸੀਂ ਕਹਿ ਰਹੇ ਹੋ ਵੀ ਇਹ ਨੋਰਮਲ ਵੀ ਕੀਤਾ ਜਾ ਸਕਦਾ ਹੈਗਾ, ਅਤੇ ਅਸੀਂ ਜਿਹੜਾ ਨੋਰਮਲ ਕਰਦੇ ਹੈਗੇ ਹਾਂ ਸਾਨੂੰ ਇਹ ਲੱਗਦਾ ਕਿ ਕੋਈ ਐਕਸਪਰਟ ਸਾਡੇ ਨਾਲ ਹੋਵੇ, ਜਾਂ ਤਾਂ ਅਸੀਂ ਆਲਸੀ ਇੰਨੇ ਹੋ ਚੁੱਕੇ ਹਾਂ ਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਬਿਨਾਂ ਕਿਸੇ ਇੰਸਟਰਕਸ਼ਨ ਤੋਂ, ਹੈ ਨਾ, ਬਿਨਾਂ ਕਿਸੇ ਦੀ ਗਾਈਡਲਾਈਨਸ ਤੋਂ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ, ਕਿਉਂਕਿ ਕਿਸੇ ਵੀ ਕੰਮ ਨੂੰ ਆਦਤ ਬਣਾਉਣ ਦੇ ਲਈ ਸਾਨੂੰ ਇਹ ਲੱਗਦਾ ਕਿ ਕੋਈ ਸਾਨੂੰ ਤਾਕੀਦ ਕਰੇ, ਕੋਈ ਸਾਨੂੰ ਸਿਖਾਵੇ। ਜਿਸ ਤਰੀਕੇ ਨਾਲ ਤੁਸੀਂ ਯੋਗਾ ਟੀਚਰ ਹੈਗੇ ਹੋ ਤਾਂ ਤੁਸੀਂ ਵੀ ਬੱਚਿਆਂ ਨੂੰ ਦੱਸਦੇ ਹੋਵੋਗੇ ਕਿ ਇਸ ਤਰੀਕੇ ਦੇ ਨਾਲ ਕਰਨਾ ਹੈਗਾ, ਤਾਂ ਉਸ ਤੋਂ ਬਿਨਾਂ ਇੱਕ ਰੂਟੀਨ ਜਿਹੜਾ ਬਣਨਾ ਮੁਸ਼ਕਿਲ ਹੋ ਜਾਂਦਾ ਹੈਗਾ। ਤਾਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਸ਼ਾਇਦ ਸਾਨੂੰ ਸਾਰਿਆਂ ਨੂੰ ਇਸੇ ਚੀਜ਼ ਦੀ ਹੀ ਆਦਤ ਬਣ ਚੁੱਕੀ ਹੈ ਕਿ ਸਾਨੂੰ ਕੋਈ ਕਿਸੇ ਵੀ ਰਸਤੇ 'ਤੇ ਜੇਕਰ ਲੈ ਕੇ ਜਾਵੇ ਜਾਂ ਸਾਨੂੰ ਕੋਈ ਚੰਗਾ ਕੰਮ ਵੀ ਕਰਨਾ ਸਿਖਾਵੇ, ਚਾਹੇ ਉਹ ਐਕਸਰਸਾਈਜ਼ ਦਾ ਪਾਰਟ ਹੈਗਾ ਚਾਹੇ ਉਹ ਯੋਗਾ ਦਾ ਹੀ ਪਾਰਟ ਹੈਗਾ, ਤਾਂ ਸਾਨੂੰ ਇੱਕ ਅਧਿਆਪਕ ਜਾਂ ਅਸੀਂ ਕਹੀਏ ਕਿ ਕੋਈ ਗਾਈਡ ਕਰਨ ਵਾਲਾ ਹੋਣਾ ਹੀ ਚਾਹੀਦਾ ਹੈਗਾ, ਇਹ ਹਰ ਕੋਈ ਮਹਿਸੂਸ ਕਰਦਾ। ਅਤੇ ਜਿਵੇਂ ਯੂਟਿਊਬ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਜਿਹੜੀਆਂ ਨੋਰਮਲ ਕਿਰਿਆਵਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਕਿੰਨਾ ਕੁ ਸਮਾਂ ਜਿਹੜਾ ਹੈਗਾ ਯੋਗ ਨੂੰ ਹਰ ਰੋਜ਼ਮਰਾ ਦੀ ਲਾਈਫ 'ਚੋਂ ਦਿੱਤਾ ਜਾ ਸਕਦਾ ਜਿਨ੍ਹਾਂ ਨੇ ਸ਼ੁਰੂ ਕਰਨਾ? ਸ਼ੁਰੂਆਤੀ ਦੀ ਗੱਲ ਕਰੀਏ ਅਸੀਂ, ਸ਼ੁਰੂਆਤੀ ਸਫ਼ਰ ਦੀ
0: ਸ਼ੁਰੂਆਤ 'ਚ ਸਾਨੂੰ ਯੋਗਾ ਵਾਸਤੇ ਰੋਜ਼ ਦਾ 1 ਘੰਟਾ ਦੇਣਾ ਚਾਹੀਦਾ।
1: ਕੋਈ ਵੀ ਇਨਸਾਨ ਜਿਹੜਾ ਸ਼ੁਰੂ ਕਰ ਰਿਹਾ ਵੀ, ਯਾਨੀ ਕਿ 1 ਘੰਟੇ ਤੋਂ ਸਟਾਰਟ,
0: 1 ਘੰਟੇ ਤੋਂ ਸਟਾਰਟ ਕਰੇ, ਫਿਰ ਹੀ ਅੱਗੇ ਵਧੇਗਾ ਉਹ।
1: ਜੀ,
0: ਵੈਸੇ 1 ਘੰਟਾ ਉਹਨਾਂ ਲਈ ਬਹੁਤ ਠੀਕ ਹੈ, ਕਿਉਂਕਿ ਜੋ ਸਟਾਰਟ ਕਰ ਰਿਹਾ ਉਹਨੇ ਜੋ ਜੋ ਕਰਨਾ ਹੈ ਉਹਦੇ ਵਿੱਚ ਚੱਲਣਾ ਹੈ,

0: ਫਿਰਨਾ ਹੈ, ਆਸਨ ਕਰਨੇ ਨੇ, ਕਿਰਿਆਵਾਂ ਕਰਨੀਆਂ ਨੇ, ਉਹਨਾਂ ਵਾਸਤੇ 1 ਘੰਟਾ ਹੀ ਬੈਟਰ ਹੈ। ਜਦੋਂ ਅਸੀਂ 1 ਸਾਲ, ਮਤਲਬ 1 ਸਾਲ ਜਾਂ 1.5 ਸਾਲ ਹੋ ਜੇ, ਫਿਰ ਉਸ ਤੋਂ ਬਾਅਦ ਆਪਣੇ ਆਪ ਟਾਈਮ ਇਨਕਰੀਜ਼ ਕਰ ਦਿੰਦੇ, ਕਿਉਂਕਿ 1 ਇੰਟਰਸਟ ਪੈ ਜਾਂਦਾ ਹੈ ਕਿ ਹਾਂ ਅਸੀਂ ਠੀਕ ਹੋ ਰਹੇ ਹਾਂ, ਇਹਦੇ ਨਾਲ ਸਾਨੂੰ ਬਹੁਤ ਚੀਜ਼ਾਂ ਤੋਂ ਅਸੀਂ ਰਿਲੀਫ ਫੀਲ ਕਰ ਰਹੇ ਹਾਂ। ਕਈਆਂ ਨੂੰ ਸਟ੍ਰੈਸ ਹੁੰਦਾ, ਉਹ ਘੱਟ ਰਹੇ ਆ, ਤਾਂ ਉਹਨਾਂ ਦੇ ਨਾਲ ਨਾਲ ਉਹ ਖੁਦ ਹੀ ਟਾਈਮ ਵਧਾ ਦਿੰਦੇ ਨੇ ਕਈ ਬੰਦੇ।
1: ਜੀ, ਤਾਂ ਯੋਗ ਦੀ ਹੁਣ ਅਸੀਂ ਅਗਰ ਗੱਲ ਕਰੀਏ ਵੀ ਬਹੁਤ ਸਾਰੀਆਂ ਪ੍ਰੋਬਲਮਸ ਆ ਜਿਵੇਂ ਹਰ ਇੱਕ ਇਨਸਾਨ ਦੀ ਲਾਈਫ ਦੇ ਵਿੱਚ ਹੈਗੀਆਂ, ਖਾਸ ਕਰਕੇ ਸਟ੍ਰੈਸ ਦੀ ਗੱਲ ਹੀ ਆਪਾਂ ਕਰ ਲਈਏ, ਤਾਂ ਸਟ੍ਰੈਸ ਨੂੰ ਰਿਲੀਫ ਕਰਨ ਦੇ ਲਈ ਕਿੱਦਾਂ ਦੇ ਯੋਗ ਆਸਨ ਜਿਹੜੇ ਹੈਗੇ ਆ ਉਹ ਕੀਤੇ ਜਾ ਸਕਦੇ ਜਿਸ ਦੇ ਨਾਲ ਕੋਈ ਵੀ ਇਨਸਾਨ ਹੈਗਾ ਉਹ ਸਟ੍ਰੈਸ ਤੋਂ ਮੁਕਤ ਰਹੇ, ਜਾਂ ਅਗਰ ਕਿਸੇ ਨੂੰ ਐਨਜਾਇਟੀ ਫੀਲ ਹੁੰਦੀ ਹੈਗੀ ਹੈ ਨਾ, ਤਾਂ ਵੀ ਉਹ ਇਹਨਾਂ ਚੀਜ਼ਾਂ 'ਚੋਂ ਬਚ ਸਕੇ।
0: ਯੋਗਾ ਵਿੱਚ ਜਦੋਂ ਅਸੀਂ ਦੇਖਿਆ ਜਾਵੇ ਸਟ੍ਰੈਸ ਵਾਸਤੇ ਇੱਕ ਬੇਸਿਕ ਆਸਨ ਤਾਂ ਨਹੀਂ ਹੈਗਾ, ਪ੍ਰਾਣਾਯਾਮ ਨੇ ਆਸਨ ਨਾਲ ਹੀ ਇਨਕਲੂਡ ਕਰ ਦੇਣੇ। ਪਰ ਜਦੋਂ ਬੰਦੇ ਨੂੰ ਕਿਸੇ ਸਟ੍ਰੈਸ ਹੁੰਦਾ, ਕਈ ਕੋਈ ਡਾਕਟਰ ਕਹਿੰਦੇ ਨੇ, ਰਿਕਮੈਂਡ ਕਰਦੇ ਨੇ ਕਿ ਹਾਂ ਵੀ ਯੋਗਾ ਕਰਨਾ ਤੁਸੀਂ, ਤੇ ਯੋਗਾ ਵਾਸਤੇ ਸਭ ਤੋਂ ਪਹਿਲੇ ਪ੍ਰਾਣਾਯਾਮ ਕਰਦੇ ਨੇ,
1: ਪ੍ਰਾਣਾਯਾਮ
0: ਜਿਵੇਂ
1: ਜੀ,
0: ਕਪਾਲ ਭਾਤੀ ਹੋ ਗਈ, ਠੀਕ ਹੈ, ਭ੍ਰਾਮਰੀ ਹੋ ਗਈ। ਭ੍ਰਾਮਰੀ ਦਾ ਅਭਿਆਸ ਕਰਨ ਨਾਲ ਸਾਡਾ ਦਿਮਾਗ ਬਿਲਕੁਲ ਸ਼ਾਂਤ ਹੁੰਦਾ ਹੈ, ਆਪਣਾ ਬਿਲਕੁਲ ਸਟ੍ਰੈਸ ਫਰੀ ਹੋ ਜਾਂਦੇ ਹਾਂ ਅਸੀਂ, ਔਰ ਆਪਣੇ ਸਾਰਾ ਧਿਆਨ ਆਪਣੇ ਦਿਮਾਗ ਤੇ ਲੱਗ ਜਾਂਦਾ ਹੈ ਕਿ ਆਪਾਂ ਦੇ ਉਹ ਗੱਲਾਂ ਨਹੀਂ ਸੋਚਣੀਆਂ ਜਿਨ੍ਹਾਂ ਤੋਂ ਸਟ੍ਰੈਸ ਵੱਧ ਰਿਹਾ।
1: ਜੀ,
0: ਉਹ ਖੁਦ ਜਦੋਂ ਬੰਦਾ ਇਹ ਚੀਜ਼ਾਂ ਕਰਦਾ ਹੈ, ਉਸ ਤੋਂ ਬਾਅਦ ਜਾ ਕੇ ਆਸਣਾਂ ਤੇ ਆਉਂਦੇ ਨੇ। ਪਹਿਲੇ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ, ਆਪਣੇ ਪੂਰੇ ਸਰੀਰ ਤੇ ਆਪਣੇ ਪੂਰਾ ਰੂਟੀਨ ਸੈੱਟ ਕਰਨਾ ਹੈ ਕਿ ਹਾਂ ਵੀ ਦਿਮਾਗ ਸੈੱਟ ਹੋ ਰਿਹਾ ਇਹਨਾਂ ਚੀਜ਼ਾਂ ਦੇ ਨਾਲ, ਫਿਰ ਉਸ ਤੋਂ ਬਾਅਦ ਆਸਣਾਂ ਤੇ ਆਉਂਦੇ ਨੇ। ਜਦੋਂ ਕੋਈ ਯੋਗਾ ਇੰਸਟ੍ਰਕਟਰ ਕੁਝ ਦੱਸਦਾ ਉਹਨਾਂ ਨੂੰ,
1: ਜੀ,
0: ਤਾਂ ਸਭ ਤੋਂ ਪਹਿਲੇ ਪ੍ਰਾਣਾਯਾਮ ਕਰਵਾਉਂਦੇ ਨੇ, ਫਿਰ ਉਸ ਤੋਂ ਬਾਅਦ ਮੈਡੀਟੇਸ਼ਨ ਕਰਾਉਂਦੇ ਨੇ, ਫਿਰ ਆਸਣ ਆਉਂਦੇ ਨੇ, ਫਿਰ ਕਿੱਥੇ ਜਾ ਕੇ ਬੱਚਾ ਪੂਰਾ ਮਤਲਬ 1 ਘੰਟੇ ਦਾ ਪ੍ਰੋਸੈਸ ਕੰਪਲੀਟ ਕਰਦਾ ਇਹਦੇ ਨਾਲ।
1: ਜੀ, ਯਾਨੀ ਕਿ ਸਭ ਤੋਂ ਪਹਿਲਾਂ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਮਨ ਨੂੰ ਕੰਟਰੋਲ ਕਿਸ ਤਰੀਕੇ ਦੇ ਨਾਲ ਕਰਨਾ ਹੈਗਾ। ਪ੍ਰਾਣਾਯਾਮ ਸਾਨੂੰ ਉਹ ਚੀਜ਼ ਨੂੰ ਸਿਖਾਉਂਦੇ ਆ, ਹੈ ਨਾ। ਸਾਹ ਕਿਰਿਆ ਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਯੋਗ ਦੇ ਵਿੱਚ ਕਿ ਤੁਸੀਂ ਸਾਹ ਕਿਰਿਆ ਨੂੰ ਕਿਸ ਤਰੀਕੇ ਦੇ ਨਾਲ ਸਾਹਾਂ 'ਤੇ ਆਪਣੇ ਕਾਬੂ ਪਾ ਕੇ ਰੱਖਣਾ, ਤਾਂ ਇਹ ਸਾਹ ਪ੍ਰਕਿਰਿਆ ਦਾ ਹੀ ਸਾਰਾ ਖੇਡ ਹੈਗਾ ਜਿਹੜਾ ਸੀ ਕਿ ਯੋਗ ਦੇ ਵਿੱਚ ਇਹ ਸਭ ਕੁਝ ਸੁਮੇਲ ਉਸਦਾ ਬਣਦਾ ਹੈਗਾ। ਅਤੇ ਇਸ ਤੋਂ ਬਿਨਾਂ ਜਿਵੇਂ ਤੁਸੀਂ ਕਿਹਾ ਕਿ ਪ੍ਰਾਣਾਯਾਮ ਸਿਖਾਏ ਜਾਂਦੇ ਹੈਗੇ ਆ, ਭ੍ਰਾਮਰੀ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਤਾਂ ਭ੍ਰਾਮਰੀ ਆਸਨ ਕੁਛ ਇੱਦਾਂ ਦਾ ਕੋਈ ਆਸਨ ਤੁਸੀਂ ਸਾਨੂੰ ਇੱਥੇ ਜਿਹੜਾ ਸਾਡੇ ਜਿਹੜੇ ਇਸ ਸਮੇਂ ਦੇ ਉੱਪਰ ਲਿਸਨਰ ਸਾਨੂੰ ਸੁਣ ਰਹੇ ਹੈਗੇ ਆ, ਜਾਂ ਅੱਜ ਅਸੀਂ ਰੇਡੀਓ ਓਬੀਡੀ 'ਤੇ ਲਾਈਵ ਵੀ ਹੈਗੇ ਹਾਂ, ਤਾਂ ਤੁਸੀਂ ਉਹਨਾਂ ਨੂੰ ਕੁਛ ਕਰਕੇ ਵੀ ਦਿਖਾ ਸਕਦੇ ਹੋ। ਭ੍ਰਾਮਰੀ ਤਾਂ ਬਹੁਤ ਈਜ਼ੀ ਆਸਨ ਹੈਗਾ, ਕਿਸ ਤਰੀਕੇ ਨਾਲ ਕਰਨਾ ਉਸਦਾ ਅਭਿਆਸ ਤੁਸੀਂ ਉਹਨਾਂ ਨੂੰ
0: ਭ੍ਰਾਮਰੀ
1: ਦੱਸ।
0: ਦੇ ਵਿੱਚ ਕੀ ਕਰਦੇ ਨੇ, ਅੱਖਾਂ ਬੰਦ ਕਰਨੀਆਂ ਨੇ, ਆਪਣੇ ਥੰਮ ਨੂੰ ਆਪਣੇ ਕੰਨਾਂ 'ਤੇ ਲਾਉਣਾ ਹੈ,
1: ਜੀ,
0: ਅੱਖਾਂ 'ਤੇ ਆਪਣੀ ਉਂਗਲੀਆਂ ਰੱਖਣੀਆਂ ਨੇ ਕਿ
1: ਜੀ,
0: ਆਪਣੀ ਆਈਜ਼ ਬਿਲਕੁਲ ਕਲੋਜ਼ ਹੋਣ, ਅਤੇ ਇੱਕ ਵਾਰੀ ਸਾਹ ਲੈਣਾ, ਉਸ ਤੋਂ ਬਾਅਦ ਆਪਣੇ ਲਿਪਸ ਨੂੰ ਬੰਦ ਕਰਕੇ ਆਪਣੀ ਇੱਕ ਹਨੀ ਬੀਨ ਦੀ ਆਵਾਜ਼ ਸੁਣੀ ਹੈ ਨਾ ਅਸੀਂ, ਇਸ ਆਵਾਜ਼ ਨੂੰ ਸੁਣੀ ਜਾਣਾ ਇਹ 5 ਵਾਰੀ ਕਰੋਗੇ, ਤਾਂ ਅਗਲੀ ਜਦੋਂ ਤੁਸੀਂ 6ਵੀਂ ਵਾਰ ਕਰਨ ਲੱਗੋਗੇ ਨਾ, ਤੁਹਾਡਾ ਦਿਮਾਗ ਇੱਕਦਮ ਸ਼ਾਂਤ ਹੋ ਜਾਏਗਾ ਇਸ ਤੋਂ ਬਾਅਦ।
1: ਜੀ,
0: ਇਸ ਨੂੰ ਭ੍ਰਾਮਰੀ ਕਹਿੰਦੇ ਨੇ, ਇਹਦਾ ਬਹੁਤ ਰੂਲ ਉਹ ਹੈ, ਮੇਨ ਰੋਲ ਹੈ ਸਟ੍ਰੈਸ ਵਾਸਤੇ, ਐਨਜਾਇਟੀ ਵਾਸਤੇ, ਡਿਪਰੈਸ਼ਨ ਵਾਸਤੇ।
1: ਜੀ, ਤਾਂ ਭ੍ਰਾਮਰੀ ਆਸਨ ਦੇ ਜਿਹੜੇ ਹੈਗੇ ਆ ਬਹੁਤ ਸਾਰੇ ਫਾਇਦੇ ਜਿਹੜੇ ਹੈਗੇ ਆ ਦੋਸਤੋ ਹੁੰਦੇ ਹੈਗੇ ਆ। ਭ੍ਰਾਮਰੀ ਆਸਨ ਕਰਨਾ ਬਹੁਤ ਹੀ ਈਜ਼ੀ ਹੈਗਾ, ਅਤੇ ਖਾਸ ਕਰਕੇ ਮੈਨੂੰ ਇਹ ਲੱਗਦਾ ਕਿਰਨ ਜੀ ਕਿ ਯੋਗ ਦਾ ਸਹੀ ਸਮੇਂ ਦੀ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਉਹ ਅਨੁਕੂਲ ਅਕੋਰਡਿੰਗ ਦੇਖੀਏ ਤਾਂ ਆਪਾਂ ਨੂੰ ਸਵੇਰ ਦਾ ਸਮਾਂ ਜ਼ਿਆਦਾ ਅਨੁਕੂਲ ਬੈਠਦਾ, ਜੇ ਕੋਈ ਸ਼ਾਮ ਨੂੰ ਕਰਨਾ ਚਾਹੇ ਤਾਂ ਕੀ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ ਯੋਗ?
0: ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ ਯੋਗ, ਪਰ ਸਵੇਰੇ ਦਾ ਟਾਈਮ ਸਭ ਤੋਂ ਵਧੀਆ ਹੁੰਦਾ ਹੈ ਯੋਗਾ ਕਰਨ ਵਾਸਤੇ।
1: ਜੀ,
0: ਕਿਉਂਕਿ ਉਦੋਂ ਵਾਤਾਵਰਣ ਬਿਲਕੁਲ ਸ਼ੁੱਧ ਹੁੰਦਾ ਹੈ, ਸਾਹ ਵੀ ਸਹੀ ਤਰੀਕੇ ਨਾਲ ਲੈ ਸਕਦੇ ਨੇ। ਸ਼ਾਮ ਤੱਕ ਤਾਂ ਬੰਦੇ ਦਾ ਪਹਿਲੇ ਦਿਮਾਗ 'ਚ ਬਹੁਤ ਸਟ੍ਰੈਸ ਹੁੰਦਾ, ਵਰਕ ਲੋਡ ਹੁੰਦਾ, ਉਹਦੇ ਕਰਕੇ ਉਹ ਕਰ ਨਹੀਂ ਪਾਉਂਦੇ, ਧਿਆਨ ਨਹੀਂ ਲਗਾ ਪਾਉਂਦੇ, ਫੋਨ ਕਾਲ ਜਿੰਨੀਆਂ ਆਉਂਦੀਆਂ ਨੇ ਇਹਨਾਂ ਨੂੰ ਅੱਜ ਕੱਲ੍ਹ, ਅਤੇ ਪਰ ਜੇ ਸਵੇਰੇ ਕਰੇ ਬੰਦਾ ਉਹਦੇ ਵਾਸਤੇ ਬਿਲਕੁਲ ਸ਼ਾਂਤ ਔਰ ਵਾਤਾਵਰਣ ਦੇ ਅਕੋਰਡਿੰਗ ਉਹਨਾਂ ਲਈ ਬਹੁਤ ਬੈਟਰ ਹੈ।
1: ਜੀ, ਤਾਂ ਇੱਕ ਹੋਰ ਮੈਂ ਬਹੁਤ ਵਾਰੀ ਸੁਣਿਆ ਹੈਗਾ ਵੀ ਅੱਜ ਕੱਲ੍ਹ ਅਸੀਂ ਦੇਖੀਏ ਵੀ ਚਲੋ ਮੋਟਾਪੇ ਦੀ ਦਿੱਕਤ ਬਹੁਤ ਜ਼ਿਆਦਾ ਹੈਗੀ ਹੈ, ਤਾਂ ਮੋਟਾਪੇ ਵਾਸਤੇ ਅਕਸਰ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਰੀਲਜ਼ਾਂ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹੈਗੀਆਂ, ਯੋਗ ਦੇ ਨਾਲ ਰਿਲੇਟਡ ਵੀ ਬਹੁਤ ਸਾਰੀਆਂ ਰੀਲਸ ਵਾਇਰਲ ਹੁੰਦੀਆਂ ਹੈਗੀਆਂ, ਤਾਂ ਮੋਟਾਪੇ ਨੂੰ ਜੇਕਰ ਘੱਟ ਕਰਨਾ ਹੋਵੇ ਤਾਂ ਕਿਹੜੇ ਕਿਹੜੇ ਯੋਗ ਆਸਨ ਜਿਹੜੇ ਹੈ ਲਾਹੇਵੰਦ ਹੁੰਦੇ ਹੈਗੇ?
0: ਮੋਟਾਪੇ ਨੂੰ ਦੂਰ ਕਰਨਾ ਹੋਵੇ, ਜੈਸੇ ਹੁਣ ਤਾਂ ਅਸੀਂ ਆਮ ਬੰਦੇ ਹਾਂ, ਹੁਣ ਤੁਸੀਂ ਯੋਗਾ ਤਾਂ ਕਰਦੇ ਨਹੀਂ ਹੈਗੇ ਅੱਜ ਕੱਲ੍ਹ ਲੋਕੀ, ਜਾਂ ਜਿਵੇਂ ਰੋਟੀ ਖਾਣ ਤੋਂ ਪਹਿਲੇ ਇੱਕੋ ਹੀ ਆਸਣ ਆ ਯੋਗਾ ਦਾ ਜਿਹੜਾ ਕਰ ਸਕਦੇ ਹਾਂ, ਵਜਰ ਆਸਣ।
1: ਜੀ,
0: ਜਿਨ੍ਹਾਂ ਨੇ ਵਜਰ ਆਸਣ ਕਰ ਲਿਆ ਉਹ ਆਪਣੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਨੇ।
1: ਵਜਰ ਆਸਨ ਦੀ ਪ੍ਰਕਿਰਿਆ ਕਿੱਦਾਂ ਦਾ ਉਸਦਾ?
0: ਵਜਰ ਆਸਨ ਜਿਵੇਂ ਆਪਣਾ ਜਪਾਨ ਦੇ ਵਿੱਚ, ਜਿਵੇਂ ਆਪਾਂ ਮੁਸਲਮਾਨ ਨਮਾਜ਼ ਪੜ੍ਹਨ ਟਾਈਮ ਆਪਣੇ ਪੈਰਾਂ ਨੂੰ ਬੈਂਡ ਕਰਕੇ ਬਹਿੰਦੇ ਨੇ ਨਾ, ਉਸ
1: ਜੀ,
0: ਕਿਰਿਆ ਨੂੰ ਕਹਿੰਦੇ ਨੇ ਵਜਰ ਆਸਨ ਆਪਣੇ
1: ਯਾਨੀ ਕਿ
0: ਯੋਗਾ 'ਚ।
1: ਤੁਸੀਂ ਗੋਡੇ ਮੁੱਦੇ ਮਾਰ ਕੇ ਤੇ ਉਸੇ ਉੱਪਰ
0: ਹਾਂਜੀ
1: ਬੈਠਣਾ ਹੁੰਦਾ ਹੈਗਾ। ਇਹ
0: ਜੀ
1: ਪ੍ਰਕਿਰਿਆ ਖਾਣਾ ਖਾਣ ਤੋਂ ਪਹਿਲਾਂ ਕਰਨੀ ਹੈ ਜਾਂ ਖਾਣਾ ਖਾਣ ਤੋਂ ਬਾਅਦ?
0: ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹਾਂ। ਇਹ ਇਕਲੌਤਾ ਆਸਨ ਹੈ ਯੋਗਾ ਦੇ ਵਿੱਚ ਜਿਹੜਾ ਅਸੀਂ ਖਾਣਾ ਖਾਣ ਤੋਂ ਬਾਅਦ ਇੱਕੋ ਵਾਰ 'ਚ ਕਰ ਸਕਦੇ ਹਾਂ,
1: ਜੀ,
0: ਹੋਰ ਕੋਈ ਆਸਨ ਨਹੀਂ ਕਰ ਸਕਦੇ 2 ਘੰਟੇ ਤੋਂ ਪਹਿਲੇ ਅਸੀਂ।
1: ਜੀ
0: ਜੀ,
1: ਤਾਂ ਯਾਨੀ ਕਿ ਖਾਣਾ ਖਾਣ ਤੋਂ ਬਾਅਦ ਜੇਕਰ ਅਸੀਂ ਇਹ ਆਸਨ ਕਰਦੇ ਹਾਂ ਤਾਂ ਉਸੇ ਨਾਲ ਖਾਣਾ ਵੀ ਜਿਹੜਾ ਪਚ ਜਾਂਦਾ, ਖਾਣੇ ਨੂੰ ਪਾਚਣ ਦੇ ਵਿੱਚ ਵੀ ਆਸਾਨੀ ਰਹਿੰਦੀ ਹੈ। ਤੇ ਇਹ ਤੁਸੀਂ ਕਹਿ ਰਹੇ ਹੋ ਵੀ ਇਹ ਮੋਟਾਪੇ ਨੂੰ ਵੀ ਘੱਟ ਕਰਨ ਦੇ ਵਿੱਚ, ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈਗਾ। ਤਾਂ ਇਸ ਤੋਂ ਬਿਨਾਂ ਜਿਹੜੀਆਂ ਹੋਰ ਤਰ੍ਹਾਂ ਦੀਆਂ ਯੋਗ ਦੀਆਂ ਐਕਸਰਸਾਈਜ਼ ਹੁੰਦੀਆਂ ਹੈਗੀਆਂ ਜਾਂ ਯੋਗਾ ਦੇ ਹੋਰ ਕਿਹੜੇ ਕਿਹੜੇ ਆਸਨ ਹੈਗੇ ਆ ਜਿਹੜੇ ਅਸੀਂ ਕਹੀਏ ਕਿ ਜਿਹੜੇ ਆਪਣਾ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੈਗੇ ਆ, ਤਾਂ ਕਿੱਦਾਂ ਦੇ ਹੋਰ ਕਿਹੜੇ ਆਸਨ?
0: ਸਭ ਤੋਂ ਪਹਿਲੇ ਤਾਂ ਅਸੀਂ ਪਸ਼ਮੋਤਾਨ ਆਸਨ ਕਰਦੇ ਹਾਂ, ਜਿਹਦੇ 'ਚ ਲੱਤਾਂ ਸਿੱਧੀਆਂ ਕਰਦੇ ਹਾਂ, ਹੱਥ ਨੂੰ ਉੱਪਰ ਚੱਕਣਾ ਹੁੰਦਾ, ਤੋਂ ਆਪਣਾ ਸਿਰ ਆਪਣੇ ਗੋਡਿਆਂ 'ਤੇ ਲਾਉਣਾ ਹੁੰਦਾ, ਉਹਨੂੰ ਪਸ਼ਮੋਤਾਨ ਆਸਨ ਕਰਦੇ ਕਹਿੰਦੇ ਨੇ। ਉਹਦੇ ਵਿੱਚ ਕੀ ਹੁੰਦਾ, ਆਪਣੇ ਸਾਰਾ ਪ੍ਰੈਸ਼ਰ ਆਪਣੇ ਪੇਟ 'ਤੇ ਪੈਂਦਾ, ਜਦੋਂ ਪੇਟ ਇਕੱਠਾ ਹੁੰਦਾ ਤਾਂ ਆਪਣਾ ਫੈਟ ਖੁਦ ਹੀ ਘੱਟ ਜੂਗਾ, ਬੈਲੀ ਫੈਟ।
1: ਜੀ,
0: ਉਸ ਤੋਂ ਬਾਅਦ ਅਸੀਂ ਇੱਕ ਪਵਨ ਮੁਕਤ ਆਸਨ ਹੁੰਦਾ, ਜਿਹਦੇ ਵਿੱਚ ਅਸੀਂ ਪੂਰਾ ਲੇਟ ਕੇ ਸ਼ਵ ਆਸਨ 'ਚ ਲੇਟਣਾ ਹੁੰਦਾ, ਜਿਵੇਂ ਅਸੀਂ ਸੋਨੇ ਆਮ ਲਾਈਫ 'ਚ, ਗੋਡਿਆਂ ਨੂੰ ਬੈਂਡ ਕਰਨਾ ਹੁੰਦਾ, ਉਹ ਆਪਣੇ ਪੇਟ 'ਤੇ ਲਗਾ ਕੇ ਬਸ ਥੋੜ੍ਹੀ ਦੇਰ ਹੋਲਡ ਕਰਨਾ ਹੁੰਦਾ ਉਸਨੂੰ, 10-10 ਸੈਕਿੰਡ।
1: ਅਸੀਂ ਕਹਿ ਸਕਦੇ ਹਾਂ ਕਿ ਮੁੱਧੇ ਪੇਟ ਵੱਲ ਲੇਟ ਕੇ, ਉਹਦੇ ਵਿੱਚ ਮੁੱਧੇ ਪੇਟ ਵੱਲ ਲੇਟ ਕੇ ਤੁਸੀਂ ਉਹ ਹਨੂਮਾਨ ਵਾਲੀ ਮੁਦਰਾ ਦੇ ਵਿੱਚ ਉਹ ਵਾਲੇ ਪਵਨ ਆਸਨ ਦੀ ਗੱਲ ਕਰ ਰਹੇ ਹੋ ਤੁਸੀਂ?
0: ਪਿੱਠ ਦੇ ਬਲ ਲੇਟ ਕੇ ਪਿੱਠੇ ਦੇ ਬਲ ਲੇਟਣਾ, ਗੋਡਿਆਂ ਨੂੰ ਬੈਂਡ ਕਰਨਾ, ਦੋਨੋਂ ਗੋਡਿਆਂ ਨੂੰ ਪਕੜ ਲੈਣਾ ਆਪਣੇ ਹੱਥਾਂ 'ਚ,
1: ਠੀਕ ਹੈ,
0: ਔਰ ਪੇਟ 'ਤੇ ਲਗਾ ਲੈਣੇ,
1: ਪੇਟ 'ਤੇ ਲਗਾ ਲੈਣਾ। ਇਹ ਕਿੰਨੀ ਦੇਰ ਦੀ ਪ੍ਰਕਿਰਿਆ, ਕਿੰਨੀ ਵਾਰ ਦੁਹਰਾਉਣਾ, ਕਿੰਨੇ ਮਿੰਟ ਰੱਖਣਾ, ਕੁਛ ਏਦਾਂ ਦਾ?
0: ਵੈਸੇ 3 ਵਾਰੀ ਕਰਨਾ ਹੁੰਦਾ ਹੈ ਸਰਕਲ, 10-10 ਸੈਕਿੰਡ ਦਾ ਹੋਲਡ
1: ਜੀ,
0: 30 ਸੈਕਿੰਡ ਦਾ ਨੋਰਮਲ ਇੱਕ ਪ੍ਰੋਸੈਸ ਹੈ ਇੱਕ ਆਸਨ ਨੂੰ ਕਰਨ ਦਾ।
1: ਠੀਕ ਹੈ ਜੀ,
0: ਹਾਂਜੀ। ਹੁਣ ਇਹਦੇ ਨਾਲ ਹੀ ਹਲ ਆਸਨ ਹੋ ਗਏ, ਸ਼ਰਵਾਂਗ ਆਸਨ ਹੋ ਗਏ, ਇਹ ਸਾਰੇ ਆਸਨ ਉਦੋਂ ਕਰੇ ਜਾਂਦੇ ਨੇ ਜਦੋਂ ਬੰਦਾ ਥੋੜ੍ਹਾ ਆਪਣੀ ਬੋਡੀ ਨੂੰ ਰੱਖ ਲੈਂਦਾ ਕਿ ਹਾਂ ਵੀ ਮੈਂ ਕਰ ਰਿਹਾ, ਕੋਈ ਐਕਸਰਸਾਈਜ਼ ਕਰ ਰਿਹਾ। ਪਹਿਲੇ ਨੋਰਮਲ ਆਸਨਾਂ 'ਚ ਇਹ 2 ਆਸਨ ਆਉਂਦੇ ਨੇ, ਉਸ ਤੋਂ ਬਾਅਦ 3rd ਆਸਨ ਹਲ ਆਸਨ ਆਉਂਦਾ
1: ਜੀ,
0: ਉਸ ਤੋਂ ਬਾਅਦ ਸਰਵਾਂਗ ਆਸਨ ਆਉਂਦੇ ਨੇ। ਹਲ ਆਸਨ ਕੀ ਕਰਦੇ ਨੇ, ਜਿਵੇਂ ਅਸੀਂ ਪਿੱਠ ਦੇ ਬਲ ਲੇਟੇ ਹੋਏ ਹਾਂ, ਲੱਤਾਂ ਨੂੰ ਸਿੱਧੇ ਚੱਕ ਕੇ 90 ਡਿਗਰੀ, ਫਿਰ ਉਈਂ ਪਿੱਛੇ ਲੈ ਜਾਂਦੇ ਨੇ, ਸਿਰ ਦੇ ਪਿੱਛੇ ਲਗਾ ਕੇ ਆਪਣੇ ਹੱਥਾਂ ਨੂੰ ਪਕੜ ਲੈਂਦੇ ਨੇ। ਇਹਦੇ ਵਿੱਚ ਕੀ ਹੁੰਦਾ, ਪੇਟ ਇਕੱਠਾ ਹੋ ਜਾਂਦਾ, ਬਸ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਹੈ, BP ਹਾਈ ਰਹਿੰਦਾ ਹੈ, ਉਹ ਬੰਦੇ ਆ ਆਸਨ ਨਹੀਂ ਕਰ ਸਕਦੇ।
1: ਠੀਕ ਹੈ ਜੀ, ਤਾਂ ਕਿੰਨੀ ਦੇਰ ਤੋਂ ਬਾਅਦ ਜੇਕਰ ਅਸੀਂ ਸ਼ੁਰੂਆਤ ਦੀ ਗੱਲ ਕਰਦੇ ਹੈਗੇ ਹਾਂ, ਕਿੰਨੀ ਦੇਰ ਦੇ ਅਭਿਆਸ ਤੋਂ ਬਾਅਦ ਕੋਈ ਇਨਸਾਨ ਜਿਹੜਾ ਹੈਗਾ ਇਸ ਤਰ੍ਹਾਂ ਦੇ ਆਸਨ ਕਰ ਸਕਦਾ ਹੈਗਾ, ਜਿਵੇਂ ਤੁਸੀਂ ਕਿਹਾ ਵੀ ਹਲ ਆਸਨ ਕਰਨਾ ਹੈਗਾ, ਸਰਵਾਂਗ ਆਸਨ ਕਰਨਾ ਹੈਗਾ, ਤਾਂ ਕਿੰਨੀ ਦੇਰ ਦਾ ਐਕਸਪੀਰੀਅੰਸ ਵੀ, ਕਿੰਨੀ ਦੇਰ ਦਾ ਅਭਿਆਸ ਚਾਹੀਦਾ ਹੈਗਾ? ਵੀ 15 ਦਿਨ, 20 ਦਿਨ ਜਾਂ 1 ਮਹੀਨੇ ਬਾਅਦ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਸ਼ੁਰੂਆਤ ਦੇ ਵਿੱਚ?
0: ਸ਼ੁਰੂਆਤ ਦੇ ਵਿੱਚ ਦੇਖੀਏ, ਜਿਵੇਂ ਬੱਚੇ ਨੇ, ਉਹ ਤਾਂ ਇਹਨੂੰ 2 ਹਫ਼ਤਿਆਂ ਬਾਅਦ ਕਰਨਾ ਸ਼ੁਰੂ ਕਰ ਸਕਦੇ ਨੇ। ਹੁਣ ਜਿਵੇਂ ਸਾਡੀ ਏਜ ਦੇ ਬੰਦੇ ਨੇ, ਇਹ 3 ਹਫ਼ਤੇ ਲਗਾਉਣਗੇ, ਪਰ ਜੋ ਜ਼ਿਆਦਾ ਬਜ਼ੁਰਗ ਨੇ, ਉਹ ਤਾਂ ਇਹਨਾਂ ਨੂੰ 1 ਹਫ਼ਤਾ 1 ਮਹੀਨਾ ਤਾਂ ਲੱਗੇਗਾ ਉਹਨਾਂ ਨੂੰ ਇੱਕ ਨੋਰਮਲ ਪੋਜੀਸ਼ਨ 'ਚ ਆਉਣ ਵਾਸਤੇ। ਉਹਨਾਂ ਤੋਂ ਪਹਿਲੇ 2 ਆਸਨਾਂ 'ਚ ਹੀ ਜਦੋਂ ਕਰਨਗੇ, ਉਹਨਾਂ ਦੇ ਖਿੱਚਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਲੱਤਾਂ 'ਚ।
1: ਤਾਂ ਅਸੀਂ ਨੋਰਮਲ ਵੀ ਦੇਖਦੇ ਹੈਗੇ ਹਾਂ ਵੀ ਜਦੋਂ ਅਸੀਂ ਯੋਗ ਕਰਦੇ ਹਾਂ ਤਾਂ ਯੋਗ ਦੇ ਨਾਲ ਤੁਹਾਡੀ ਬੋਡੀ ਬੜੀ ਸਟ੍ਰੈਚ ਹੁੰਦੀ ਹੈ, ਖਿੱਚੀ ਜਾਂਦੀ ਹੈ, ਤਾਂ ਉਹ ਪੇਨ ਵੀ ਬਹੁਤ ਕਰਦੀ ਹੈ, ਦਰਦ ਬਹੁਤ ਕਰਦੀ ਹੈਗੀ। ਤਾਂ ਉਹ ਦਰਦ ਨੂੰ ਜਾਣ ਦੇ ਉੱਪਰ ਵੀ ਤਕਰੀਬਨ ਜੇ ਕੋਈ ਇਨਸਾਨ ਕੰਟੀਨਿਊ ਵੀ ਕਰਦਾ ਤਾਂ ਉਹਦੇ ਵਿੱਚ ਵੀ ਮਹੀਨਿਆਂ ਵੱਧੀ ਲੱਗ ਜਾਂਦਾ। ਤਾਂ ਕਿੰਨੇ ਸਮੇਂ ਬਾਅਦ, ਜਿਵੇਂ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਹੈਗੀ ਹੈ, ਤਾਂ ਉਹਨਾਂ ਨੂੰ ਤਾਂ ਇਹ ਦਰਦ ਮੈਨੂੰ ਲੱਗਦਾ ਹੋਰ ਵੀ ਜ਼ਿਆਦਾ ਦੇਰ ਤੱਕ ਸਹਿਣਾ ਪੈਂਦਾ ਹੈਗਾ, ਕਿ ਉਸ ਤੋਂ ਬਾਅਦ ਇਹ ਦਰਦ ਚਲਾ ਜਾਂਦਾ ਹੈਗਾ? ਕਿਉਂਕਿ ਸ਼ੁਰੂਆਤ ਦੇ ਵਿੱਚ ਜਿਹੜਾ ਵੀ ਕੋਈ ਇਨਸਾਨ ਯੋਗ ਕਰਨ ਲੱਗਦਾ ਤਾਂ ਜਦੋਂ ਉਹਨੂੰ ਇਹ ਲੱਗਦਾ ਕਿ ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਤਾਂ ਉਹ ਛੱਡ ਦਿੰਦਾ, ਤਾਂ ਯੋਗ ਨਾ ਕਰਨ ਦਾ ਮੇਨ ਕਾਰਨ ਹੀ ਜਿਹੜਾ ਸਾਡੀ ਇਸ ਤੋਂ ਵੱਡਿਆਂ ਦੀ ਗੱਲ ਅਸੀਂ ਜੇਕਰ ਕਰੀਏ ਤਾਂ ਉਹਨਾਂ ਦਾ ਇਹੀ ਬਣਦਾ ਹੈਗਾ ਵੀ ਜੇ ਉਹਨਾਂ ਨੇ ਇਸ ਉਮਰ 'ਚ ਉਹ ਸ਼ੁਰੂਆਤ ਕਰਦੇ ਹੈਗੇ ਹੈ ਤਾਂ ਉਹ ਜਿਹੜਾ ਦਰਦ ਹੈਗਾ ਉਸੇ ਕਰਕੇ ਉਸ ਨੂੰ ਛੱਡ ਦਿੰਦੇ ਹੈਗੇ ਹੈ। ਤਾਂ ਨੋਰਮਲ ਕੀ ਡਾਇਟ ਦੇ ਨਾਲ ਜਾਂ ਹਰ ਰੋਜ਼ ਦੇ ਅਭਿਆਸ ਦੇ ਨਾਲ ਉਹ ਦਰਦ ਚਲਾ ਜਾਂਦਾ?
0: ਹਰ ਰੋਜ਼ ਦੇ ਅਭਿਆਸ ਦੇ ਨਾਲ ਦਰਦ ਤਾਂ ਚਲਾ ਜਾਂਦਾ ਹੈ। ਇੱਕ ਤਾਂ ਲੋਕ ਇਹ ਗਲਤੀ ਕਰ ਜਾਂਦੇ ਨੇ, ਜਿਵੇਂ ਕੋਈ ਵੀ ਚੀਜ਼ ਸਟਾਰਟ ਕਰਦੇ ਨੇ, ਪਾਣੀ ਛੱਡ ਦਿੰਦੇ ਨੇ
1: ਜੀ,
0: ਅਸੀਂ ਪੂਰੇ ਦਿਨ 'ਚ 1 ਬੋਟਲ ਵੀ ਨਹੀਂ ਪੀ ਸਕਦੇ, ਹੈ ਨਾ। ਪਰ ਜਦੋਂ ਅਸੀਂ ਯੋਗਾ ਕਰ ਰਹੇ ਹਾਂ ਨਾ, ਨਾਲ ਨਾਲ ਪਾਣੀ ਪੀਵਾਂਗੇ ਨਾ, ਜਿਹੜੀ ਅਭਿਆਸ ਦੇ ਨਾਲ ਖਿੱਚਾਂ ਪਈਆਂ ਨੇ ਉਹ ਬਿਲਕੁਲ ਠੀਕ ਹੋ ਜਾਣਗੀਆਂ। ਪਾਣੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਸਾਡੀ ਬੋਡੀ 'ਚੋਂ ਬਿਲਕੁਲ ਠੀਕ ਕਰ ਦਿੰਦਾ, ਸਾਡੀਆਂ ਜਿਹੜੀਆਂ ਖੱਲੀਆਂ ਪੈਂਦੀਆਂ ਨੇ ਆਸਣ ਕਰਕੇ, ਮਸਲ ਬਣਾਉਂਦੇ ਹਾਂ ਜਦੋਂ ਜਿੰਮ ਜਾਂਦੇ ਹਾਂ, ਤਾਂ ਪਾਣੀ ਨਾਲ ਹੀ ਸਭ ਕੁਛ ਠੀਕ ਹੁੰਦਾ
1: ਜੀ।
0: ਪਾਣੀ ਨਹੀਂ ਛੱਡਣਾ, ਯੋਗਾ ਕਰਦੇ ਰਹੋ, ਪਾਣੀ ਨਹੀਂ ਛੱਡੋਗੇ ਤਾਂ ਫਿਰ ਯੋਗਾ ਦਾ ਦਰਦ ਨਹੀਂ ਹੋਏਗਾ ਕਿਸੇ ਨੂੰ ਵੀ।
1: ਠੀਕ ਹੈ ਜੀ, ਤਾਂ ਇਸ ਤੋਂ ਬਿਨਾਂ ਜਿਨ੍ਹਾਂ ਦੀ ਆਈ ਸਾਈਟ ਘੱਟ ਹੈਗੀ ਆ, ਬਹੁਤ ਵਾਰੀ ਅਸੀਂ ਇਹ ਵੀ ਸੁਣਦੇ ਹਾਂ ਕਿ ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਗਈ ਹੈਗੀ ਹੈ, ਆਈ ਸਾਈਟ ਵੀਕ ਹੋ ਗਈ ਹੈ, ਤਾਂ ਬਹੁਤ ਸਾਰੀਆਂ ਉਹਦੇ ਵਿੱਚ ਵੀ ਸਾਨੂੰ ਦੱਸਿਆ ਜਾਂਦਾ ਕਿ ਕੁਛ ਕੁ ਅਭਿਆਸ, ਕੁਛ ਕੁ ਕਿਰਿਆਵਾਂ ਇੱਦਾਂ ਦੀਆਂ ਵੀ ਜੇ ਤੁਸੀਂ ਉਹਨਾਂ ਨੂੰ 6 ਮਹੀਨੇ 1 ਸਾਲ ਕੰਟੀਨਿਊ ਕਰਦੇ ਹੋ ਤਾਂ ਤੁਹਾਡੀ ਆਈ ਸਾਈਟ ਠੀਕ ਹੋ ਜਾਂਦੀ ਹੈ, ਕਿ ਇੱਦਾਂ ਦਾ ਵੀ ਪੋਸੀਬਲ ਹੈ?
0: ਹਾਂਜੀ, ਇਹ ਤਾਂ ਪੋਸੀਬਲ ਹੈ।

0: ਹੈਗੇ ਨੇ, ਜਿਵੇਂ ਤ੍ਰਾਟਕ ਹੋ ਗਿਆ, ਤ੍ਰਾਟਕ ਮੈਨੂੰ ਲੱਗਦਾ ਨਹੀਂ ਹੈਗਾ ਆਪਣੇ ਪੰਜਾਬ 'ਚ ਕੋਈ ਕਰਦਾ ਹੋਣਾ, ਪਰ ਤ੍ਰਾਟਕ ਇੱਕ ਇਹੋ ਜਿਹੀ ਚੀਜ਼ ਹੈ ਜੋ ਆਪਣੀ ਆਈਸਾਈਟ ਨੂੰ ਬਿਲਕੁਲ ਠੀਕ ਕਰ ਸਕਦੀ ਹੈ, ਜਾਂ ਅਸੀਂ ਉਹਨੂੰ ਪੂਰਾ 1 ਮਹੀਨਾ ਰੈਗੂਲਰ ਕਰਦੇ ਹਾਂ।
1: ਜੀ
0: ਤ੍ਰਾਟਕ 'ਚ ਕੀ ਹੁੰਦਾ, ਇੱਕ ਮਤਲਬ ਕਿਸੇ ਵੀ ਜਗ੍ਹਾ 'ਤੇ ਆਪਣੀ ਆਈਸ ਦੇ ਲੈਵਲ ਦੇ ਅਕੋਰਡਿੰਗ ਇੱਕ ਦੀਆ ਜਾਂ ਮੋਮਬੱਤੀ ਰੱਖ ਲਓ, ਬਸ ਉਹਦੇ 'ਤੇ ਫੋਕਸ ਕਰਨਾ ਹੈ, ਇਹ 3-3 ਟਾਈਮ ਕਰਨਾ ਹੈ। ਜਿਵੇਂ ਫੋਕਸ ਕਰ ਲਿਆ, ਆਈਸ ਤੋਂ ਪਾਣੀ ਆਉਣ ਲੱਗ ਗਿਆ, ਜਲਨ ਆਉਣ ਲੱਗ ਗਈ, ਅੱਖਾਂ ਬੰਦ ਕਰ ਲਓ, ਫਿਰ ਤੋਂ ਉਸੀ ਚੀਜ਼ 'ਤੇ ਫੋਕਸ ਕਰੋ, ਫਿਰ ਅੱਖਾਂ ਬੰਦ ਕਰ ਲਓ, ਫਿਰ ਫੋਕਸ ਕਰੋ। ਇਹ ਚੀਜ਼ ਦੇ ਨਾਲ ਆਪਾਂ ਦੀ ਸਾਰੀ ਆਈਸ 'ਤੇ ਪ੍ਰੈਸ਼ਰ ਪੈਂਦਾ ਹੈ ਅਤੇ ਆਪਣੀ ਆਈਸ ਦਾ ਫੋਕਸ ਵੱਧਦਾ ਹੈ, ਅਤੇ ਜਿਸ ਨਾਲ ਸਾਡੀ ਜੋ ਅੱਖਾਂ ਦੀ ਰੋਸ਼ਨੀ ਘਟੀ ਹੈ ਉਹ ਠੀਕ ਹੁੰਦੀ ਹੈ। ਪਰ ਅੱਜ ਕੱਲ੍ਹ ਲੋਕ ਫੋਕਸ ਹੀ ਨਹੀਂ ਕਰ ਪਾਉਂਦੇ ਕਿੱਥੇ ਵੀ।
1: ਇਹ ਫੋਕਸ ਤੁਸੀਂ ਕੀ ਕਹਿ ਰਹੇ ਹੋ ਵੀ ਉਸ
0: ਉਸ
1: ਨੂੰ
0: ਬਸ ਅੱਗ
1: ਕੈਂਡਲ
0: ਤੇ,
1: ਨੂੰ ਜਲਾ ਕੇ ਉਸ ਨੂੰ ਇੱਕ ਟੱਕ ਹੋ ਕੇ ਦੇਖਣਾ
0: ਹਾਂਜੀ
1: ਹੈ ਨਾ, ਨਜ਼ਰ ਟਕਾਉਣੀ ਹੈ। ਯਾਨੀ ਕਿ
0: ਹਾਂਜੀ
1: ਜੇਕਰ ਅਸੀਂ ਉਸ ਤੇ ਕਹੀਏ, ਪਿੱਛੇ ਸਾਡੇ ਜਦੋਂ ਅੱਖਾਂ ਵਾਲੇ ਡਾਕਟਰ ਸਾਹਿਬ ਆਏ ਸੀ, ਉਹ ਵੀ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀਗਾ। ਇਹਦਾ ਮਤਲਬ ਵੀ ਜੇਕਰ ਅਸੀਂ ਉਸ 'ਤੇ ਨਿਗਾਹ ਟਿਕਾ ਕੇ ਰੱਖਦੇ ਹਾਂ, ਜਿੰਨਾ ਚਿਰ ਤੁਸੀਂ ਉਸ ਚੀਜ਼ ਨੂੰ ਬੈਲੈਂਸ ਉਹਦਾ ਬਣਾ ਕੇ ਰੱਖ ਸਕਦੇ ਹੋ, ਤੁਹਾਡੀਆਂ ਅੱਖਾਂ 'ਚੋਂ ਜਿੰਨਾ ਚਿਰ ਪਾਣੀ ਆਉਣਾ ਨਹੀਂ ਸ਼ੁਰੂ ਹੁੰਦਾ, ਬਿਲਕੁਲ ਤੁਸੀਂ ਵੀ ਤੁਹਾਡੇ ਵੱਲੋਂ ਬਸ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਉਹ ਨਿਗਾਹ ਟਿਕਾ ਕੇ ਰੱਖੋ।
0: ਹਾਂਜੀ
1: ਆਫਟਰ ਦੈਟ ਤੁਸੀਂ ਕਿਹਾ ਵੀ ਥੋੜ੍ਹੀ ਦੇਰ ਰੁਕ ਕੇ
0: ਫਿਰ
1: ਅੱਖਾਂ
0: ਉਸ
1: ਬੰਦ
0: ਚੀਜ਼
1: ਕਰਕੇ
0: ਤੇ।
1: ਦੁਬਾਰਾ ਤੁਸੀਂ ਉਸ ਨੂੰ ਸਟਾਰਟ ਕਰ
0: ਹਾਂਜੀ,
1: ਦਿਓ। ਤਾਂ ਇਹ ਪ੍ਰਕਿਰਿਆ ਜੇਕਰ ਅਸੀਂ ਕਹੀਏ ਤਾਂ ਵੀ ਕਿੰਨੀ ਕੁ ਟਾਈਮ ਕੰਟੀਨਿਊ ਕਰਨੀ ਪੈਂਦੀ ਹੈਗੀ ਹੈ। ਕਈ ਲੋਕ ਇਹ ਵੀ ਹੁੰਦਾ ਨਾ ਵੀ ਥੋੜ੍ਹਾ ਚਿਰ ਕਰਦੇ ਹੈ, 15-20 ਦਿਨ, ਮਹੀਨਾ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਵੀ ਸਾਨੂੰ ਫਾਇਦਾ ਨਹੀਂ ਹੋ ਰਿਹਾ। ਵੈਸੇ ਤਾਂ ਮੈਨੂੰ ਇਹ ਲੱਗਦਾ ਕਿ ਤੁਹਾਡਾ ਤਜ਼ੁਰਬਾ ਇਸ ਮਾਮਲੇ 'ਚ ਜ਼ਿਆਦਾ ਸਾਡੇ ਨਾਲੋਂ, ਕਿ ਜੇ ਕੋਈ ਇਨਸਾਨ ਕੰਟੀਨਿਊ ਕੋਈ ਵੀ ਕੰਮ ਕਰਦਾ ਹੈਗਾ ਤਾਂ ਉਹਨੂੰ ਥੋੜ੍ਹੇ ਦਿਨਾਂ ਬਾਅਦ ਫਰਕ ਜ਼ਰੂਰ ਮਹਿਸੂਸ ਹੁੰਦਾ ਹੋਵੇਗਾ
0: ਜੀ ਜੀ
1: ਹੈ ਨਾ। ਤਾਂ ਕਿੰਨਾ ਕੁ ਟਾਈਮ ਲੱਗਦਾ ਹੈਗਾ ਜੇ ਨੋਰਮਲ ਕਿਸੇ ਦੀ ਆਈਸਾਈਟ ਵੀਕ ਹੋਣੀ ਸ਼ੁਰੂ ਹੋਈ ਹੈਗੀ ਹੈ ਅਤੇ ਉਹ ਇਹ ਕਿਰਿਆ ਕਰਦਾ ਹੈਗਾ, ਤਾਂ ਉਹਨੂੰ ਕਿੰਨੇ ਕੁ ਚਿਰ ਬਾਅਦ ਰਿਜ਼ਲਟ ਮਿਲਣੇ ਸ਼ੁਰੂ ਹੁੰਦੇ ਹੈ?
0: 1 ਮਹੀਨੇ ਬਾਅਦ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈਗਾ। ਮੇਰੇ ਤਾਂ ਖੁਦ ਆਪਣੀ ਉਤਾਰੀ ਇਸ ਤੋਂ,
1: ਅੱਛਾ ਜੀ,
0: ਮੈਂ
1: ਤੁਹਾਡੇ ਐਨਕ
0: ਕਿਉਂਕਿ
1: ਲੱਗੀ ਹੋਈ ਸੀ?
0: ਹਾਂਜੀ, ਮੈਂ ਖੁਦ ਯੋਗਾ ਨਹੀਂ ਕਰਦੀ ਸੀ, ਮੈਨੂੰ 2-3 ਸਾਲ ਹੋਏ ਨੇ ਯੋਗਾ ਕਰਦੇ, ਉਹ ਯੋਗਾ ਤੋਂ ਬਾਅਦ ਹੀ ਮੇਰੀ ਬੋਡੀ 'ਚ ਇੰਨੇ ਚੇਂਜਸ ਹੋਏ ਨੇ।
1: ਠੀਕ ਹੈ,
0: ਹਾਂਜੀ, ਤੇ
1: ਤਾਂ
0: ਇਹਦੇ ਨਾਲ ਬਹੁਤ ਮੈਂ ਖੁਦ ਪਰਸਨਲ ਮੇਰਾ ਹੋਇਆ ਐਕਸਪੀਰੀਅੰਸ ਹੈ ਕਿ ਇਹਦੇ ਨਾਲ ਠੀਕ ਹੁੰਦੀਆਂ ਨੇ ਚੀਜ਼ਾਂ, ਇਹ ਕਰਨ ਨਾਲ ਠੀਕ ਹੋਣਗੀਆਂ, ਜਾਂ ਬੰਦਿਆਂ ਦਾ ਬੱਚਿਆਂ ਦਾ ਧਿਆਨ ਫੋਨ ਤੋਂ ਹਟਾਉਣਾ, ਤਾਂ ਚੀਜ਼ਾਂ ਕਰਵਾਉਣੀਆਂ, ਤਾਂ ਹੀ ਐਨਕਾਂ ਉਤਰਨੀਆਂ ਨੇ ਉਹਨਾਂ ਦੀਆਂ।
1: ਬਿਲਕੁਲ ਜੀ, ਤਾਂ ਹੁਣ ਤੁਸੀਂ ਜਿਹੜੇ ਬੱਚਿਆਂ ਨੂੰ ਦੱਸੇ ਹੈਗੇ ਹੋ ਯੋਗ ਕਿਰਿਆਵਾਂ ਦੇ ਬਾਰੇ ਦੇ ਵਿੱਚ, ਤਾਂ ਕਿ ਉਹ ਬੱਚੇ ਆਪਣੀ ਖੁਸ਼ੀ ਦੇ ਨਾਲ ਉਸ ਤੋਂ ਬਾਅਦ ਉਸ ਵਿੱਚ ਇਨਵੋਲਵ ਹੋ ਜਾਂਦੇ ਆ ਯੋਗ ਕਰਨ ਦੇ ਲਈ, ਕਿ ਉਹਨਾਂ ਨੂੰ ਫਿਰ ਤੋਂ ਮੋਟੀਵੇਟ ਕਰਨਾ ਪੈਂਦਾ? ਕਿਉਂਕਿ ਬੱਚਿਆਂ ਨੂੰ ਤਾਂ ਚਲੋ ਆਪਾਂ ਕਿਸੇ ਵੀ ਵੇ 'ਚ ਅਗਰ ਲੈ ਕੇ ਆਉਣਾ ਹੈਗਾ ਤਾਂ ਉਹਨਾਂ ਨੂੰ ਪਲੇ ਮੈਥਡ ਹੀ ਕੰਮ ਕਰਦੇ ਹੈਗੇ ਆ ਜ਼ਿਆਦਾ, ਤਾਂ ਕਿੱਦਾਂ ਦਾ ਰਿਸਪੋਂਸ ਕਿੱਦਾਂ ਦਾ ਰਹਿੰਦਾ ਬੱਚਿਆਂ ਦਾ?
0: ਬੱਚਿਆਂ ਦਾ ਰਿਸਪੋਂਸ ਤਾਂ ਬਹੁਤ ਵਧੀਆ ਰਹਿੰਦਾ ਹੈ। ਬੱਚੇ ਉਹ ਕਰਦੇ ਨੇ ਕਿ ਕੁਛ ਕਰਾਇਆ ਜਾਵੇ ਸਾਨੂੰ, ਕਿ ਅਸੀਂ ਕਰ ਸਕੀਏ ਉਹਨਾਂ ਚੀਜ਼ਾਂ ਨੂੰ, ਫੋਨ ਤੋਂ ਹਟ ਕੇ, ਜਾਂ ਕੋਈ ਕੋਈ ਟੀਚਰ ਗੇਮ ਖਿਲਾ ਰਿਹਾ, ਗੇਮ ਦੇ ਵਿੱਚ ਉਹਨਾਂ ਨੂੰ ਯੋਗਾ ਕਰਾ ਰਹੇ ਹਾਂ, ਤਾਂ ਫਿਰ ਉਹ ਤਾਂ ਕਰਨਗੇ ਇੰਟਰਸਟ ਦੇ ਨਾਲ ਉਹ ਚੀਜ਼ਾਂ ਨੂੰ। ਹੁਣ ਮੈਂ ਸਕੂਲ 'ਚ ਪੜ੍ਹਾਉਂਦੀ ਹਾਂ, ਮੈਨੂੰ ਪਤਾ ਕਿ ਮੈਂ ਕਿਵੇਂ ਬੱਚਿਆਂ ਨੂੰ ਹੈਂਡਲ ਕਰਨਾ, 40-40 ਬੱਚਿਆਂ ਨੂੰ ਵੀ ਇੱਕ ਗੇਮ 'ਚ ਇਨਵੋਲਵ ਕਰਕੇ ਉਹਨਾਂ ਨੂੰ ਯੋਗਾ ਕਰਵਾਉਣਾ ਬਹੁਤ ਵਧੀਆ ਚੀਜ਼ ਹੈ, ਕਿ ਬੱਚੇ ਖੁਦ ਰਿਸਪੋਂਸ ਦਿੰਦੇ ਨੇ ਕਿ ਮੈਮ ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਸਾਡੀ ਹੈਲਥ ਠੀਕ ਹੋ ਰਹੀ ਹੈ। ਕੁਛ ਕੁ ਬੱਚੇ ਨੇ ਜਿਨ੍ਹਾਂ ਨੂੰ ਸ਼ੂਗਰ ਹੈ, ਉਹਨਾਂ ਦੀ ਸ਼ੂਗਰ ਵੀ ਮੈਂ ਉਸ ਯੋਗਾ ਦੇ ਨਾਲ ਹੀ ਠੀਕ ਕਰਦੀ ਹਾਂ
1: ਜੀ। ਤਾਂ ਇਹ ਜਿੰਨੀਆਂ ਵੀ ਪ੍ਰੋਬਲਮਸ ਸਾਡੀਆਂ ਹੈਗੀਆਂ, ਉਸ ਦੀ ਹਰ ਇੱਕ ਬਿਮਾਰੀ, ਆਪਾਂ ਕਹੀਏ ਵੀ ਜਿੰਨੀਆਂ ਵੀ ਅੱਜ ਕੱਲ੍ਹ BP ਹੈ, ਸ਼ੂਗਰ ਹੈ, ਆਈਸਾਈਟ ਦੀ ਤਾਂ ਚਲੋ ਆਪਾਂ ਗੱਲ ਕਰ ਲਈ, ਮੋਟਾਪਾ ਹੈ ਨਾ, ਅਤੇ ਹੋਰ ਵੂਮੈਨ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਕੁੜੀਆਂ ਨੂੰ ਮਹਾਂਮਾਰੀ ਨਾਲ ਰਿਲੇਟਡ ਸੰਬੰਧਿਤ ਸਮੱਸਿਆਵਾਂ ਅਕਸਰ ਹੀ ਹੁੰਦੀਆਂ ਹੈਗੀਆਂ, ਪੀਰੀਅਡਸ ਦਾ ਲੇਟ ਆਉਣਾ, ਜਲਦੀ ਆਉਣਾ, ਤਾਂ ਇੱਦਾਂ ਦੀਆਂ ਪ੍ਰੋਬਲਮਸ ਦੇ ਲਈ ਵੀ ਯੋਗਾ ਜਿਹੜਾ ਲਾਹੇਵੰਦ ਹੈ?
0: ਹਾਂਜੀ, ਸਭ ਤੋਂ ਲਾਹੇਮਨ ਆਸਨ ਹੈਗਾ ਮੱਲ ਆਸਨ, ਜਿਹਦੇ ਵਿੱਚ ਪੁਰਾਣੇ ਜ਼ਮਾਨਿਆਂ 'ਚ ਅਸੀਂ ਵਾਸ਼ਰੂਮ ਕਰਦੇ ਸੀਗੇ ਨਾ, ਸੀਟਿੰਗ ਵੀ ਜਿਹੜੀ,
1: ਅੱਜ ਕੱਲ੍ਹ ਅਸੀਂ ਅੰਗਰੇਜ਼ੀ ਸੀਟ ਦੀ ਵਰਤੋਂ
0: ਅੰਗਰੇਜ਼ੀ
1: ਕਰਦੇ ਹਾਂਗੇ
0: ਸੀਟ ਦੀ,
1: ਬਾਥਰੂਮ ਦੇ ਵਿੱਚ,
0: ਹਾਂਜੀ,
1: ਤਾਂ ਪਹਿਲਾਂ ਜਿਹੜੀ ਸੀਗੀ ਜਿਸ ਇੱਕ ਨਾ ਪੈਰਾਂ ਭਾਰ ਬੈਠ ਕੇ ਤੁਸੀਂ ਗੱਲ ਕਰ ਰਹੇ ਹੈਗੇ ਹੋ ਵੀ ਅਸੀਂ ਜਦੋਂ ਵੀ ਟੋਇਲਟ ਜਾਣਾ ਹੈਗਾ ਤਾਂ ਪੈਰਾਂ ਭਾਰ ਬੈਠ ਕੇ, ਉਸ ਤਰੀਕੇ ਦੀ ਜਿਹੜੀ ਕਿਰਿਆ ਸੀ ਉਹ ਵੀ ਸਾਡੇ ਸਰੀਰ ਦੇ ਲਈ ਲਾਹੇਵੰਦ ਸੀਗੀ।
0: ਹਾਂਜੀ,
1: ਤਾਂ ਅੱਜ ਕੱਲ੍ਹ ਅੰਗਰੇਜ਼ੀ ਸੀਟ ਹੋਣ ਕਰਕੇ ਵਾਕਈ ਅਸੀਂ ਜ਼ਮਾਨਾ ਬਦਲ ਰਿਹਾ, ਤਾਂ ਸਾਡੇ ਜਿਹੜੇ ਸਾਧਨਾ ਦੀ ਅਸੀਂ ਕਹੀਏ ਕਿ ਮਟੀਰੀਅਲਿਸਟਿਕ ਅਸੀਂ ਹੋਈ ਜਾਂਦੇ ਹਾਂ, ਫੈਸ਼ਨ ਦੇ ਚੱਕਰ ਦੇ ਵਿੱਚ ਅਸੀਂ ਪੈ ਰਹੇ ਹਾਂ, ਪਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਉਹ ਸਾਡੀ ਸਿਹਤ ਦੇ ਨਾਲ ਵੀ ਬਹੁਤ ਅਸੀਂ ਕਹੀਏ ਕਿ ਉਹਦੇ ਲਈ ਲਾਹੇਵੰਦ ਵੀ ਸੀਗੀਆਂ ਜੀ। ਤਾਂ ਕੁੜੀਆਂ ਦੇ ਲਈ ਜਾਂ ਆਪਾਂ ਕਹੀਏ ਕਿ ਜਿਹੜੀਆਂ ਟੀਨੇਜ਼ਰ ਗਰਲ ਹੁੰਦੀਆਂ ਹੈਗੀਆਂ, ਜਦੋਂ ਉਹਨਾਂ ਦੇ ਪੀਰੀਅਡਸ ਆਉਣੇ ਸਟਾਰਟ ਹੁੰਦੇ ਹੈਗੇ ਆ, ਉਸ ਸਮੇਂ ਦੇ ਉੱਪਰ ਕਿੱਦਾਂ ਦੇ ਯੋਗ ਆਸਨ, ਜਾਂ ਅਸੀਂ ਕਿ ਨੋਰਮਲ ਰੂਟੀਨ ਦੇ ਵਿੱਚ ਕਿੱਦਾਂ ਦੇ ਯੋਗ ਆਸਨ ਨੂੰ ਕਰ ਸਕਦੀਆਂ ਹੈਗੀਆਂ?
0: ਨੋਰਮਲ ਰੂਟੀਨ ਦੇ ਵਿੱਚ ਉਹਨਾਂ ਜਦੋਂ ਪੀਰੀਅਡ ਚੱਲ ਰਹੇ ਨੇ, ਉਦੋਂ ਤਾਂ ਉਹਨਾਂ ਨੂੰ ਇਹੋ ਜਿਹੀ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਜਿਸ 'ਚ ਖਿੱਚ ਪਵੇ ਪੇਟ 'ਤੇ,
1: ਜੀ
0: ਜਿਵੇਂ ਕਿ ਨੋਰਮਲ ਉਹਨਾਂ ਨੂੰ ਪੀਰੀਅਡਸ ਆਉਣ ਤੋਂ ਪਹਿਲੇ ਪਤਾ ਚੱਲ ਜਾਂਦਾ ਸਾਨੂੰ ਕਿ ਪੀਰੀਅਡਸ ਆਉਣ ਵਾਲੇ ਨੇ, ਉਹਨਾਂ ਨੂੰ ਆਪਣੇ ਕੋਰ

0: ਮਤਲਬ ਪੇਟ ਨੂੰ ਟਾਈਟ ਕਰਨ ਵਾਲੀ ਚੀਜ਼ਾਂ ਕਰ ਲੈਣ, ਜਿਸ 'ਚ ਜਦੋਂ ਪੀਰੀਅਡਸ ਆਉਂਦੇ ਨੇ ਉਦੋਂ ਕ੍ਰੈਮਸ ਨਹੀਂ ਆਉਂਦੇ ਉਹਨਾਂ ਨੂੰ, ਫਿਰ ਦਰਦ ਨਹੀਂ ਹੁੰਦੀ ਜਿੰਨੀ ਹੁਣ ਦਰਦ ਹੁੰਦੀ ਹੈ ਇਹਨਾਂ ਨੂੰ।
1: ਜੀ
0: ਜਿਵੇਂ ਹੋ ਗਿਆ ਆਪਣੇ ਲੈਗਸ ਨੂੰ ਅਪ ਕਰ ਲੈਣਾ ਦੋਨਾਂ ਨੂੰ,
1: ਜੀ
0: ਇਹਦੇ ਨਾਲ ਕੋਰ ਆਪਣੇ ਪੇਟ 'ਤੇ ਅਸਰ ਪੈਂਦਾ, ਜਿਹਦੇ ਨਾਲ ਆਪਣੇ ਪੀਰੀਅਡਸ 'ਚ ਦਰਦ ਨਹੀਂ ਹੁੰਦਾ। ਇਹੋ ਜਿਹੀ ਚੀਜ਼ਾਂ ਆਪਣੇ ਜਦੋਂ ਪੀਰੀਅਡਸ ਆ ਜਾਣ, ਜਦੋਂ ਪੀਰੀਅਡਸ ਚੱਲ ਰਹੇ ਨੇ ਉਦੋਂ ਉਹਨਾਂ ਨੂੰ ਬਟਰਫਲਾਈ ਪੋਜ਼ ਕਰਨਾ ਚਾਹੀਦਾ, ਜਿਹਦੇ 'ਚ ਆਪਾਂ ਪੈਰਾਂ ਨੂੰ ਜੋੜ ਕੇ ਗੋਡਿਆਂ ਨੂੰ ਬਾਹਰ ਦੀ ਓਰ ਰੱਖ ਕੇ ਆਪਣੀ ਲੱਤਾਂ ਨੂੰ ਉੱਪਰ ਥੱਲੇ ਕਰਨ, ਅਤੇ ਆਪਣੀ ਬੋਡੀ ਨੂੰ ਬਿਲਕੁਲ ਰਿਲੈਕਸ ਛੱਡਣ, ਜਿਸ
1: ਜੀ
0: ਨਾਲ ਨਾ ਆਪਣੇ ਪੀਰੀਅਡਸ ਦੇ ਵਿੱਚ ਆਪਾਂ ਠੀਕ ਹੋਵਾਂਗੇ,
1: ਜੀ
0: ਦਰਦ ਨਹੀਂ ਹੁੰਦਾ ਉਹਨਾਂ ਨੂੰ ਜ਼ਿਆਦਾ ਪੀਰੀਅਡਸ 'ਚ।
1: ਤਾਂ ਮਹਿਲਾਵਾਂ ਦੇ ਲਈ ਜੇ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਅਸੀਂ ਕਹੀਏ ਕਿ ਪ੍ਰੈਗਨੈਂਸੀ ਨਾਲ ਰਿਲੇਟਡ ਵੀ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਸੇ ਵਿੱਚ ਕਿ ਜਿਹੜੀਆਂ ਲੜਕੀਆਂ ਸ਼ੁਰੂ ਤੋਂ ਯੋਗ ਕਰ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਸਾਨੂੰ ਕਿ ਉਹਨਾਂ ਨੂੰ ਇਹ ਸਮੱਸਿਆਵਾਂ ਨਹੀਂ ਆਉਂਦੀਆਂ, ਜਾਂ ਜੇ ਕੋਈ ਇਹੋ ਜਿਹੀ ਸਮੱਸਿਆ 'ਚੋਂ ਗੁਜ਼ਰ ਰਿਹਾ ਹੈਗਾ, PCOD ਦੀ ਸਮੱਸਿਆ ਹੈਗੀ ਹੈ ਜਾਂ ਅਰਲੀ ਹੇਅਰਸ ਜਿਹੜੀ ਹੈਗੀ ਫੇਸ਼ੀਅਲ ਹੇਅਰਸ ਦੀ ਅਸੀਂ ਗੱਲ ਕਰੀਏ, ਤਾਂ ਕਿ ਇਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ ਹੈ ਯੋਗ ਦੇ ਨਾਲ।
0: ਹਾਂਜੀ, ਇਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ ਹੈ। ਜਿਵੇਂ ਅਸੀਂ ਕਹਿ ਰਹੇ ਹਾਂ PCOD ਦੀ ਗੱਲ ਕਰਦੇ ਹਾਂ, PCOD ਦਾ ਸਭ ਤੋਂ ਵਧੀਆ ਇਲਾਜ ਹੈਗਾ ਕਿ ਇੱਕ ਬਾਥਟਬ ਦੇ ਵਿੱਚ ਪਾਣੀ ਰੱਖੋ, ਉਹਦੇ ਵਿੱਚ ਨਮਕ ਪਾਓ, ਸੋਡਾ ਪਾਓ, ਉਸ ਜੋ ਪਾਣੀ ਵਿੱਚ ਹੈ ਗਰਮ ਪਾਣੀ ਹੋਣਾ ਚਾਹੀਦਾ, ਇੰਨਾ ਠੰਡਾ ਵੀ ਨਹੀਂ ਹੋਣਾ ਚਾਹੀਦਾ, ਇੰਨਾ ਗਰਮ ਵੀ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਲੇਟ ਜਾਓ
1: ਜੀ।
0: ਉਹਦੇ ਨਾਲ PCOD ਪੂਰੀ ਹੀ ਤਰ੍ਹਾਂ ਠੀਕ ਹੋ ਸਕਦੀ ਹੈ। ਪੂਰੀ 1 ਮਹੀਨੇ 'ਚ ਤੁਸੀਂ ਆਹ ਪ੍ਰੋਸੈਸ ਕਰੋਗੇ ਤਾਂ ਤੁਹਾਡੀ PCOD ਠੀਕ ਹੋ ਜਾਏਗੀ।
1: ਠੀਕ ਹੈ ਜੀ। ਅਤੇ ਜਿਹੜੀ ਫੇਸ਼ੀਅਲ ਹੇਅਰ ਦੀ ਗੱਲ ਅਸੀਂ ਕਰਦੇ ਹੈਗੇ ਹਾਂ, ਤਾਂ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਚੀਜ਼ ਲਾਹੇਵੰਦ ਹੋ ਸਕਦੀ ਹੈ?
0: ਫੇਸ਼ੀਅਲ ਹੇਅਰ ਉਦੋਂ ਹੀ ਠੀਕ ਹੋਣਗੇ ਜਦੋਂ ਸਾਡੇ PCOD ਠੀਕ ਹੋਏਗੀ। ਕਈਆਂ ਨੂੰ ਤਾਂ ਬਾਏ ਬਰਥ ਹੀ ਆਉਂਦੇ ਨੇ ਇਹ ਫੇਸ਼ੀਅਲ ਹੇਅਰ,
1: ਜੀ,
0: ਪਰ ਜਾਂ PCOD ਹੈਗੀ ਹੈ ਜਾਂ PCOD ਠੀਕ ਹੋ ਜੂਗੀ, ਫੇਸ਼ੀਅਲ ਹੇਅਰ ਖੁਦ ਠੀਕ ਹੋ ਜਾਣਗੇ ਉਹਨਾਂ ਦੇ। ਫੇਸ਼ੀਅਲ ਯੋਗਾ ਹੋ ਗਿਆ, ਆਪਣੇ ਕਈ ਫੇਸ਼ੀਅਲ ਯੋਗਾ ਹੁੰਦੇ ਨੇ ਉਹ ਕਰਨ, ਕਿਰਿਆਵਾਂ ਹੁੰਦੀਆਂ ਨੇ ਜਲ ਨੀਤੀ, ਸੁਤਰ ਨੀਤੀ, ਕਪਾਲ ਭਾਤੀ ਕਰਨ ਦੇ ਨਾਲ ਆਪਣੇ ਫੇਸ 'ਤੇ ਬਿਲਕੁਲ ਗਲੋ ਆਉਂਦਾ ਹੈ, ਫੇਸ਼ੀਅਲ ਹੇਅਰ ਘਟਣਗੇ, ਉਹਨਾਂ ਨੂੰ ਪੀਰੀਅਡਸ ਦੀ ਦਿੱਕਤ ਨਹੀਂ ਆਏਗੀ, ਪੇਟ ਬਿਲਕੁਲ ਖਤਮ ਹੋ ਜੂਗਾ, ਮੋਟਾਪਾ ਵੀ ਨਹੀਂ ਆਏਗਾ ਉਹਨਾਂ ਨੂੰ।
1: ਜੀ, ਤਾਂ ਰੋਜ਼ ਕਿੰਨੀ, ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ 1 ਘੰਟੇ ਦਾ ਯੋਗ ਤਾਂ ਹਰ ਇੱਕ ਦੇ ਲਈ ਹੋਣਾ ਹੀ ਚਾਹੀਦਾ ਹੈਗਾ, ਤਾਂ ਬੱਚਿਆਂ ਦੀ ਵੀ ਤੁਸੀਂ ਗੱਲ ਕੀਤੀ ਹੈਗੀ ਹੈ, ਅਤੇ ਹੁਣ ਜੇਕਰ ਮੈਂ ਕਹਾਂ ਕਿ ਸ਼ੂਗਰ ਦੀ ਤੁਸੀਂ ਕਿਹਾ ਵੀ ਤੁਸੀਂ, ਤੁਹਾਡੇ ਬਹੁਤ ਸਾਰੇ ਵਿਦਿਆਰਥੀਆਂ ਦੀ ਤੁਸੀਂ ਗੱਲ ਕੀਤੀ ਹੈਗੀ, ਜਿਨ੍ਹਾਂ ਨੂੰ ਆਲਰੇਡੀ ਸ਼ੂਗਰ ਹੈ ਜਾਂ BP ਹੈ, ਤਾਂ ਕੀ ਉਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ ਕਿ ਯੋਗ ਦਾ ਅਸੀਂ ਜੇ

0: ਘੱਟ ਰਹੀ ਹੈ ਸ਼ੂਗਰ, ਉਹਨਾਂ ਨੂੰ ਟਵਿਸਟਿੰਗ ਕਰਨੀ ਚਾਹੀਦੀ ਹੈ, ਮਤਲਬ ਬੋਡੀ ਨੂੰ ਪਿੱਛੇ ਅੱਗੇ ਪਿੱਛੇ ਅੱਗੇ ਮੋੜਨਾ ਚਾਹੀਦਾ ਹੈ। ਜਿਨ੍ਹਾਂ ਨੂੰ ਹਾਈ ਹੈ ਬੀਪੀ ਉਹਨਾਂ ਨੂੰ ਅੱਗੇ ਝੁਕਣਾ ਚਾਹੀਦਾ, ਉੱਪਰ ਝੁਕਣਾ ਚਾਹੀਦਾ, ਅੱਗੇ ਝੁਕਣਾ ਚਾਹੀਦਾ, ਪਿੱਛੇ ਝੁਕਣਾ ਚਾਹੀਦਾ। ਇਹ ਚੀਜ਼ਾਂ ਨਾ ਉਹਨਾਂ ਨੂੰ ਜਿਹੜੀ ਆਪਣੀ ਪੈਨਕਰਾਜ਼ ਆ ਉਹਨਾਂ 'ਤੇ ਇਫੈਕਟ ਪੈਂਦੀਆਂ ਨੇ, ਜਿਸ ਨਾਲ ਇਹਨਾਂ ਦੀ ਸ਼ੂਗਰ ਕੰਟਰੋਲ ਹੋਏਗੀ। ਬੱਚੇ ਜਿਹੜੇ ਮੇਰੇ ਸਕੂਲ ਦੀ ਮੈਂ ਕਹਿੰਦੀ ਹਾਂ ਗੱਲ ਕਰਦੀ ਹਾਂ, ਬੱਚੇ ਨੂੰ ਬਚਪਨ ਤੋਂ ਲੱਗੀ ਹੋਈ ਹੈ
1: ਜੀ,
0: ਅਤੇ ਉਹ ਬੱਚਾ ਮੇਰੇ ਕੋਲ ਆਇਆ ਸੀ, ਉਹ ਵੀ ਉਸ 'ਤੇ ਕਲਾਸ ਟੀਚਰ ਨੇ ਭੇਜਿਆ ਸੀ ਕਿ ਮੈਮ ਤੁਸੀਂ ਜਾ ਕੇ ਦੱਸੋ ਕਿ ਯੋਗਾ ਕਰ ਦੱਸ ਦਿਓ, ਬੱਚੇ ਨੂੰ ਬਹੁਤ ਦਿੱਕਤ ਹੈ। ਮੈਂ ਉਹਨੂੰ ਹਫ਼ਤੇ ਦੱਸੀ, ਮੈਂ ਕਿਹਾ ਹਫ਼ਤੇ ਆਹ ਚੀਜ਼ਾਂ ਕਰਨੀਆਂ, ਅਗਲੇ ਹਫ਼ਤੇ ਅਸੀਂ ਨਵੀਆਂ ਚੀਜ਼ਾਂ ਕਰਾਵਾਂਗੇ ਤੁਹਾਨੂੰ। ਹਫ਼ਤੇ ਉਹਨੇ ਉਹ ਚੀਜ਼ਾਂ ਕੀਤੀਆਂ ਨੇ, ਅਗਲੇ ਹਫ਼ਤੇ ਉਹਨੇ ਫਿਰ ਉਹ ਚੀਜ਼ਾਂ ਕੀਤੀਆਂ ਨੇ, ਅਤੇ ਉਹ ਤੀਸਰੇ ਹਫ਼ਤੇ ਆ ਕੇ ਮੈਨੂੰ ਇਹ ਕਿਹਾ ਕਿ ਮੈਮ ਮੈਂ ਠੀਕ ਹਾਂ, ਪਰ ਮੇਰੀ ਸ਼ੂਗਰ ਬਿਲਕੁਲ ਕੰਟਰੋਲ 'ਚ ਰਹਿੰਦੀ, ਹੁਣ ਮੈਨੂੰ ਉਹ ਦਿੱਕਤ ਨਹੀਂ ਆਉਂਦੀ ਜੋ ਮੈਨੂੰ ਪਹਿਲੇ ਆਉਂਦੀ ਸੀ
1: ਜੀ। ਅਤੇ ਯਾਨੀ ਕਿ ਵੀ ਅਸੀਂ ਸ਼ੂਗਰ ਨੂੰ ਕੰਟਰੋਲ 'ਚ ਰੱਖ ਸਕਦੇ ਹਾਂ, ਇਸ ਨਾਲ ਇਹ ਫ਼ਰਕ ਜ਼ਰੂਰ ਪੈਂਦਾ ਹੈਗਾ। ਇੱਕ ਯੋਗਾ ਐਕਸਪਰਟ ਦੇ ਕੋਲ ਯੋਗ ਕਰਨਾ ਅਤੇ ਇੱਕ ਆਪਣੇ ਆਪ ਯੋਗ ਕਰਨਾ, ਇਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਫ਼ਰਕ ਹੁੰਦਾ ਹੈਗਾ?
0: ਫ਼ਰਕ ਇੰਨਾ ਹੈ ਕਿ ਜਿਹੜਾ ਯੋਗਾ ਇੰਸਟਰਕਟਰ ਆ, ਜਿਵੇਂ ਮੈਂ ਟੀਚਰ ਹਾਂ, ਮੈਨੂੰ ਪਤਾ ਕਿ ਮੈਂ ਕਿਹੜੀ ਚੀਜ਼ ਕਰਾਉਣੀ ਆ। ਹੁਣ ਤੁਹਾਨੂੰ ਹਾਈ ਬੀਪੀ ਹੈ ਅਤੇ ਮੈਂ ਤੁਹਾਨੂੰ ਕੁਛ, ਤੁਸੀਂ ਖੁਦ ਕੁਛ ਹੋਰ ਕਰ ਲਓ ਤਾਂ ਹਾਈ ਬੀਪੀ ਹੋਰ ਵੀ ਹਾਈ ਹੋ ਜੂਗਾ
1: ਜੀ,
0: ਅਤੇ ਮੈਂ ਕਰਵਾਵਾਂਗੀ ਉਹ, ਮੈਂ ਪਤਾ ਚੱਲ ਜੂਗਾ ਕਿ ਹਾਈ ਬੀ ਪੀ ਦੀ ਦਿੱਕਤ ਹੈ, ਉਹਨੂੰ ਕੰਟਰੋਲ ਕਿਵੇਂ ਕਰਨਾ। ਮੈਂ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਹੀ ਤੁਹਾਨੂੰ ਆਸਣ ਦੱਸਾਂਗੀ, ਉਹ ਚੀਜ਼ਾਂ ਕਰਵਾਵਾਂਗੀ, ਤੁਹਾਡਾ ਧਿਆਨ ਰੱਖਾਂਗੀ ਕਿ ਕਿੰਨੀ ਕੁ ਮੇਨਟੇਨ ਚਾਹੀਦੀ ਹੈ ਤੁਹਾਨੂੰ, ਕਿੰਨਾ ਕੁ ਕੀ ਕਰਵਾਉਣਾ ਚਾਹੀਦਾ ਤੁਹਾਨੂੰ ਕਿਸ ਟਾਈਮ
1: ਜੀ। ਤਾਂ ਯੋਗ ਦੇ ਨਾਲ ਨਾਲ ਕਿ ਡਾਇਟ ਦਾ ਵੀ ਕੋਈ ਸੰਬੰਧ ਹੈਗਾ ਹੈ? ਵੀ ਅਸੀਂ ਖੁਰਾਕ ਦੀ ਗੱਲ ਕਰੀਏ ਕਿ ਕੋਈ ਇਨਸਾਨ ਜੇ ਹਰ ਰੋਜ਼ ਇੱਕ ਘੰਟਾ ਇਸ ਤਰੀਕੇ ਦਾ ਯੋਗ ਕਰ ਰਿਹਾ, ਕਸਰਤ ਕਰ ਰਿਹਾ ਹੈਗਾ, ਤਾਂ ਉਸ ਦੀ ਖੁਰਾਕ, ਵੈਸੇ ਤਾਂ ਅਸੀਂ ਨੋਰਮਲੀ ਕਹਿੰਦੇ ਹਾਂ ਕਿ ਖੁਰਾਕ ਵਧੀਆ ਹੋਣੀ ਚਾਹੀਦੀ ਹੈ, ਪਰ ਕੀ ਉਸ ਨੂੰ ਕੁਛ ਹੋਰ ਵੀ ਐਕਸਟਰਾ ਵੀ ਐਡ ਔਨ ਕਰਨੀ ਚਾਹੀਦੀ ਹੈ?
0: ਜਿਵੇਂ ਸਾਡਾ ਅੱਜ ਕੱਲ੍ਹ ਦਾ ਰਹਿਣ ਸਹਿਣ ਆ, ਤੁਸੀਂ ਦੇਖ ਹੀ ਰਹੋ ਗੇ, ਫਰੂਟ ਖਾਣ ਦਾ ਟਾਈਮ ਵੀ ਨਹੀਂ ਸਾਡਾ ਕੋਈ ਹੈਗਾ
1: ਜੀ।
0: ਅਸੀਂ ਤਾਂ ਰੋਟੀ ਖਾਣ ਤੋਂ ਬਾਅਦ ਫਰੂਟ ਖਾ ਰਹੇ ਹਾਂ ਰਾਤ ਦੇ ਟਾਈਮ, ਪਰ ਸਾਨੂੰ ਦੇਖਿਆ ਜਾਵੇ ਤਾਂ ਰੋਟੀ ਸਾਨੂੰ 4 ਵਜੇ ਤੋਂ ਪਹਿਲੇ ਖਾ ਲੈਣੀ ਚਾਹੀਦੀ ਹੈ
1: ਜੀ।
0: ਜਿਵੇਂ ਸਾਨੂੰ ਫਰੂਟ ਦਿੱਤਾ ਕੱਟ ਕੇ, ਫਰੂਟ ਅਸੀਂ 4 ਵਜੇ ਤੋਂ ਪਹਿਲੇ ਫਰੂਟ ਖਾਣਾ, ਅਤੇ ਰੋਟੀ 7 ਵਜੇ ਤੋਂ ਪਹਿਲੇ ਖਾ ਲੈਣੀ ਰਾਤ ਦੀ। ਅਤੇ ਜਿਹੜਾ ਪਹਿਲੀ ਗੱਲ ਤਾਂ ਸਾਨੂੰ ਰੋਟੀ ਖਾਣੀ ਨਹੀਂ ਚਾਹੀਦੀ ਰਾਤ ਨੂੰ, ਉਸ ਤੋਂ ਪਹਿਲੇ ਅਸੀਂ ਸਲਾਦ ਕੱਟ ਕੇ ਰੱਖਣਾ ਇੱਕ ਪਲੇਟ 'ਚ, ਜਿੰਨਾ ਸਲਾਦ ਤੁਸੀਂ ਖਾ ਸਕਦੇ ਹੋ ਉਹਨੂੰ ਖਾਓ, ਤੁਹਾਨੂੰ ਖੁਦ ਦਿਲ ਨਹੀਂ ਕਰੇਗਾ ਰੋਟੀ ਖਾਣ ਦਾ ਉਸ ਤੋਂ ਬਾਅਦ। ਪਹਿਲੀ ਗੱਲ ਇਹ ਡਾਇਟ ਹੈ ਯੋਗਾ ਦੇ ਵਿੱਚ, ਯੋਗਾ ਦੀ ਸਾਡੇ ਵਾਸਤੇ ਇਹ ਡਾਇਟ ਦਿੱਤੀ ਜਾਂਦੀ ਹੈ ਕਿ ਸਾਨੂੰ ਰਾਤ ਦੀ ਰੋਟੀ ਦੇ ਬਜਾਏ ਸਾਨੂੰ ਸਲਾਦ ਖਾਣਾ ਚਾਹੀਦਾ ਕਿ ਬੋਡੀ 'ਚ ਪਾਣੀ ਇਕੁਅਲ ਰਵੇ ਰਾਤ, ਕਿਉਂਕਿ ਰਾਤ ਅਸੀਂ ਪਾਣੀ ਪੀ ਨਹੀਂ ਸਕਦੇ ਇੰਨਾ
1: ਜੀ
0: ਇਸ ਵਾਸਤੇ।
1: ਅਤੇ ਕਈ ਲੋਕਾਂ ਨੂੰ ਅਗਰ ਮੰਨ ਲਓ ਲੇਟ ਨਾਈਟ, ਕਈ ਲੋਕਾਂ ਦਾ ਇੱਦਾਂ ਦਾ ਵੀ ਕੰਮਕਾਰ ਹੁੰਦਾ ਕਿ ਉਹ ਰਾਤ ਨੂੰ ਲੇਟ ਸੌਂਦੇ ਹੈਗੇ ਆ, 9 ਵਜੇ ਸੌਂਦੇ ਆ, 10 ਵਜੇ, ਹੈ ਨਾ, ਤਾਂ ਉਸ ਰੂਟੀਨ ਦੇ ਵਿੱਚ ਵੀ ਜੇ ਅਗਲਾ 6 ਵਜੇ ਜਾਂ 7 ਵਜੇ ਖਾਣਾ ਖਾ ਲੈਂਦਾ ਅਤੇ ਉਸਨੂੰ ਭੁੱਖ ਲੱਗਦੀ ਹੈ, ਆਫਟਰ ਦੈਟ ਫਿਰ ਕੀ ਉਹ ਉਦੋਂ ਬਾਅਦ ਵੀ ਕੋਈ ਫਰੂਟ ਵਗੈਰਾ ਲੈ ਸਕਦਾ ਹੈ?
0: ਫਰੂਟ ਨਹੀਂ ਖਾ ਸਕਦੇ, ਫਰੂਟ ਦੇ ਨਾਲ ਕੀ ਹੈ, ਇੱਕ ਫਰੂਟ ਦੀ ਤਸੀਲ ਹੈ ਉਹ ਚੇਂਜ ਹੋ ਜਾਣੀ ਹੈ ਉਸ ਤੋਂ ਬਾਅਦ 4 ਵਜੇ ਤੋਂ ਬਾਅਦ। ਜਿਹੜਾ ਫਰੂਟ ਤੁਹਾਨੂੰ ਹੈਲਥੀ ਕਰ ਰਿਹਾ ਉਹ ਫਰੂਟ ਅਨਹੈਲਦੀ ਕਰਨ ਲੱਗ ਜੂਗਾ ਤੁਹਾਨੂੰ ਦਿਨੋ ਦਿਨ।
1: ਓਕੇ,
0: ਤਾਂ ਕਰਕੇ 4 ਵਜੇ ਤੋਂ ਪਹਿਲੇ ਫਰੂਟ ਦਿੱਤਾ ਜਾ ਰਿਹਾ। ਸਲਾਦ ਖਾ ਸਕਦੇ ਤੁਸੀਂ, ਜਾਂ ਤੁਹਾਨੂੰ ਭੁੱਖ ਲੱਗ ਰਹੀ ਆ ਖੀਰਾ ਕੱਟੋ ਉਹ ਖਾਓ, ਪਰ ਫਰੂਟ ਨਾ ਖਾਓ ਰਾਤ ਨੂੰ 4 ਵਜੇ ਤੋਂ ਪਹਿਲੇ ਬਾਅਦ।
1: ਤਾਂ ਬਹੁਤ ਸਾਰੇ ਲੋਕਾਂ ਦੀ ਇਹ ਵੀ ਆਦਤ ਹੁੰਦੀ ਹੈ ਵੀ ਅਕਸਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੇ ਹੈਗੇ ਆ, ਇੱਕ ਰੂਟੀਨ ਸਾਡਾ ਸਾਰਿਆਂ ਦਾ ਬਣਿਆ ਹੁੰਦਾ ਕਿ ਦੁੱਧ ਜ਼ਰੂਰ ਪੀਤਾ ਜਾਂਦਾ ਹੈਗਾ, ਬੱਚਿਆਂ ਨੂੰ ਵੀ ਅਸੀਂ ਦਿੰਦੇ ਹੈਗੇ ਹਾਂ, ਬਜ਼ੁਰਗਾਂ ਨੂੰ ਵੀ ਦਿੰਦੇ ਹੈਗੇ ਹਾਂ, ਤਾਂ ਕੀ ਉਹ ਚੀਜ਼ ਸਹੀ ਹੈ?
0: ਸਹੀ ਤਾਂ ਨਹੀਂ ਹੈਗੀ ਉਹ,
1: ਵੀ ਉਸ ਦਾ ਵੀ ਸਮਾਂ ਸਾਨੂੰ
0: ਸਮਾਂ ਵੀ ਹੈਗਾ, ਮੋਰਨਿੰਗ ਦਾ ਸਮਾਂ ਹੈ, ਜੋ ਜਿਹੜੀ ਚੀਜ਼ ਸਾਨੂੰ ਲੱਗਣੀ ਹੈ ਉਹ ਤਾਂ ਸਵੇਰੇ ਹੀ ਲੱਗਣੀ ਹੈ, ਰਾਤ ਨੂੰ ਤਾਂ ਲੱਗਣੀ ਨਹੀਂ
1: ਜੀ।
0: ਰਾਤ ਦੀ ਤਾਂ ਰੋਟੀ ਬਸ ਸਾਨੂੰ ਫੈਟ ਦੇ ਰਹੀ ਹੈ।
1: ਤਾਂ ਸਰੋਤਿਓ, ਅੱਜ ਜਿਹੜੀ ਆਪਾਂ ਗੱਲਬਾਤ ਕਰ ਰਹੇ ਹੈਗੇ ਹਾਂ, ਯੋਗ ਹੈ ਤਾਂ ਅਰੋਗ ਹੈ, ਤਾਂ ਯੋਗਾ ਨਾਲ ਸੰਬੰਧਿਤ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ, ਉਸ ਨੂੰ ਅਸੀਂ ਯੋਗ ਨੂੰ ਅਪਣਾ ਕੇ ਠੀਕ ਕਰ ਸਕਦੇ ਹੈਗੇ ਹਾਂ। ਤਾਂ ਤੁਸੀਂ ਜੇਕਰ ਤੁਹਾਨੂੰ ਇਹ ਲੱਗਦਾ ਕਿ ਤੁਹਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਚੱਲ ਰਹੀ ਹੈ, ਕੋਈ ਇੱਦਾਂ ਦੀ ਬਿਮਾਰੀ ਹੈਗੀ ਹੈ ਜਿਸ 'ਚ ਤੁਹਾਨੂੰ ਇਹ ਲੱਗਦਾ ਕਿ ਯੋਗ ਤੁਹਾਨੂੰ ਫਾਇਦਾ ਕਰ ਸਕਦਾ, ਤਾਂ ਤੁਸੀਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਜੀ ਸਾਡੇ ਨਾਲ ਜੁੜ ਸਕਦੇ ਹੈਗੇ ਹੋ। ਤਾਂ ਸਟੂਡੀਓ ਦਾ ਜਿਹੜਾ ਨੰਬਰ ਹੈਗਾ ਜੀ ਉਹ ਤੁਸੀਂ ਅੱਜ ਡਾਇਲ ਕਰਨਾ ਹੈਗਾ 0175-280-494। ਤਾਂ ਸਰੋਤਿਓ, ਯੋਗ ਜਿਹੜਾ ਹੈਗਾ ਹਰ ਇੱਕ ਤਰੀਕੇ ਦੀ ਸਰੀਰਕ ਇੱਕ ਪ੍ਰਕਿਰਿਆ ਹੈਗੀ ਹੈ, ਜਿਸ ਦੇ ਵਿੱਚ ਕਿ ਤੁਸੀਂ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਚਾਹੇ ਉਹ ਅੱਖਾਂ ਦੀ ਰੌਸ਼ਨੀ ਹੈ, ਚਾਹੇ ਮੋਟਾਪਾ ਹੈ, ਚਾਹੇ ਔਰਤਾਂ ਨਾਲ ਸੰਬੰਧਿਤ ਰੋਗ ਹੈਗੇ ਹੈ, ਬੀ ਪੀ ਹੈ, ਸ਼ੂਗਰ ਹੈ, ਤਾਂ ਕੋਈ ਵੀ ਸਮੱਸਿਆ ਉਹ ਯੋਗ ਦੇ ਨਾਲ ਠੀਕ ਕੀਤੀ ਜਾ ਸਕਦੀ ਹੈ, ਪਰ ਜ਼ਰੂਰਤ ਹੁੰਦੀ ਹੈ ਕਿ ਅਭਿਆਸ ਹੀ ਇਸ ਕਿਰਿਆ ਨੂੰ ਕਰਨ ਦੇ ਲਈ। ਤਾਂ

0: ਕਿਰਨ ਜੀ, ਹੋਰ ਤੁਸੀਂ ਅਗਰ ਅੱਜ ਕੱਲ੍ਹ ਅਸੀਂ ਨੋਰਮਲ ਰੂਟੀਨ ਦੀ ਗੱਲ ਕਰੀਏ ਤਾਂ ਮਹਿਲਾਵਾਂ ਜਿਹੜੀਆਂ ਹੈਗੀਆਂ ਉਹਨਾਂ ਕੀ ਉਹਨਾਂ ਲਈ ਜ਼ਿਆਦਾ ਜ਼ਰੂਰੀ ਹੈ ਜਾਂ ਅਸੀਂ ਕਹੀਏ ਕਿ ਮਰਦਾਂ ਲਈ ਜ਼ਿਆਦਾ ਜ਼ਰੂਰੀ ਹੈ? ਕੀ ਤੁਹਾਨੂੰ ਕਦੇ ਇੱਦਾਂ ਦਾ ਮਹਿਸੂਸ ਹੋਇਆ ਕਿ ਕੌਣ ਜ਼ਿਆਦਾ ਯੋਗ ਕਰਦਾ? ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਨੋਰਮਲ ਦੇਖਦੇ ਹੈਗੇ ਹੋ ਤਾਂ ਤੁਹਾਨੂੰ ਕਿਹੜੇ ਲੋਕ ਜ਼ਿਆਦਾ ਮਿਲਦੇ ਆ, ਵੀ ਲੇਡੀਜ਼ ਜ਼ਿਆਦਾ ਕਰਦੀਆਂ ਜਾਂ ਜੈਂਟਸ ਜ਼ਿਆਦਾ ਕਰਦੇ? ਜੈਂਟਸ ਜ਼ਿਆਦਾ ਕਰਦੇ
1: ਜੈਂਟਸ
0: ਆ,
1: ਜ਼ਿਆਦਾ ਕਰਦੇ ਨੇ ਅੱਜ ਕੱਲ੍ਹ ਯੋਗਾ।
0: ਠੀਕ ਹੈ। ਤਾਂ ਤੁਹਾਡੀ ਨਜ਼ਰ ਦੇ ਵਿੱਚ ਵੀ ਮਹਿਲਾਵਾਂ ਨੂੰ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਹੈਗੀਆਂ ਵੀ ਨੋਰਮਲ ਜਿਹੜੀਆਂ ਕਿ ਉਹ ਜਿਸ ਤਰੀਕੇ ਨਾਲ ਮੇਲ ਪਰਸਨ ਸਾਡੇ ਹੈਗੇ ਆ ਵੀ ਉਹਨਾਂ ਨੂੰ ਜ਼ਿਆਦਾ ਆਉਂਦੀਆਂ? ਕਰਨਾ ਤਾਂ ਵੈਸੇ ਦੋਨਾਂ ਨੂੰ ਚਾਹੀਦਾ ਹੈਗਾ।
1: ਦਿੱਕਤ ਤਾਂ ਦੋਨਾਂ ਨੂੰ ਆਉਂਦੀ ਹੈ ਪਰ ਜ਼ਿਆਦਾ ਤੋਂ ਜ਼ਿਆਦਾ ਕੁੜੀਆਂ ਨੂੰ ਆਉਂਦੀ ਹੈ ਦਿੱਕਤ।
0: ਕੁੜੀਆਂ ਨੂੰ ਦਿੱਕਤ ਆਉਂਦੀ ਹੈ ਪਰ
1: ਹਾਂਜੀ,
0: ਕੁੜੀਆਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਘੱਟ ਕਰਦੀਆਂ ਗਿਆ,
1: ਹਾਂਜੀ,
0: ਉਸ ਦਾ ਕੀ ਕਾਰਨ ਤੁਹਾਨੂੰ ਕੀ ਲੱਗਦਾ ਹੈਗਾ ਵੀ ਅਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਜਾਂ ਸਕੂਲਾਂ ਦੇ ਵਿੱਚ ਸ਼ੁਰੂਆਤ ਹੀ ਉਦਾਂ ਦੀ ਕਰਨੀ ਚਾਹੀਦੀ ਹੈ ਵੀ ਅਸੀਂ ਯੋਗ ਦੇ ਵੱਲ ਜਿਹੜੇ ਹੈਗਾ ਸਭ ਨੂੰ ਪ੍ਰੇਰਿਤ ਕਰ ਸਕੀਏ ਵੀ ਸਾਡੀਆਂ ਜਿਹੜੀਆਂ ਮਹਿਲਾਵਾਂ ਹੈਗੀਆਂ ਘਰੇ ਬੈਠੀਆਂ ਹੈਗੀਆਂ ਔਰਤਾਂ ਵੀ ਉਹ ਵੀ ਯੋਗ ਦੇ ਨਾਲ ਜੁੜ ਸਕਣ?
1: ਸਾਨੂੰ ਸਕੂਲ ਤੋਂ ਹੀ ਸਟਾਰਟ ਕਰਨਾ ਚਾਹੀਦਾ ਕਿ ਯੋਗਾ ਦਾ ਕੀ ਮਹੱਤਵ ਹੈ, ਉਹਨਾਂ ਨੂੰ ਪਤਾ ਚੱਲੂ। ਬੱਚਿਆਂ ਤੋਂ ਹੀ ਪੇਰੈਂਟਸ ਨੂੰ ਜਾਊਗਾ ਸੰਦੇਸ਼ ਕਿ ਹਾਂ ਯੋਗਾ ਮੰਮਾ ਇੰਨਾ ਵਧੀਆ ਕਰਦੇ ਨੇ, ਇਹ ਕਰਦੇ ਨੇ, ਇਹਦੇ ਨਾਲ ਇਹ ਚੀਜ਼ ਠੀਕ ਹੁੰਦੀ ਹੈ। ਤਾਂ ਹੀ ਕਰਕੇ ਯੋਗਾ ਟੀਚਰ ਬਣਾਏ ਗਏ ਨੇ। ਅਸੀਂ ਕੋਈ ਆਸਣ ਕਰਾਉਂਦੇ ਹਾਂ, ਉਹਨਾਂ ਦੇ ਬੈਨੀਫਿਟਸ ਦੱਸਦੇ ਹਾਂ, ਉਹੀ ਬੱਚਾ ਮੰਮਾ ਨੂੰ ਦੱਸੂਗਾ ਤਾਂ ਹੀ ਮੰਮੀ ਉਹ ਚੀਜ਼ ਕਰਨਗੇ। ਦੱਸਦੇ ਹੀ ਨਹੀਂ ਹੈਗੇ ਤਾਂ ਫਿਰ ਪੇਰੈਂਟਸ ਕਰਦੇ ਹੀ ਨਹੀਂ ਹੈਗੇ, ਬਸ ਪਾਪਾ ਜਾਂਦੇ ਨੇ ਜਿੰਮ, ਜਾਂਦੇ ਨੇ ਪਾਪਾ ਹੈਲਥ ਵਾਸਤੇ ਠੀਕ ਕਰਦੇ ਨੇ, ਬੋਡੀ ਬਣਾਉਂਦੇ ਨੇ, ਬਸ ਉਹੀ ਕਰ ਸਕਦੇ ਨੇ ਫਿਰ।
0: ਜੀ, ਤਾਂ ਮੰਮਾ ਕੁਛ ਨਹੀਂ ਕਰਦੀ,
1: ਮੰਮੀ ਕੁਛ ਨਹੀਂ ਕਰਦੇ ਕਿਸੇ ਦੇ,
0: ਉਹੀ ਚੀਜ਼ ਹੈਗੀ
1: ਉਹ
0: ਹੈ
1: ਘਰ
0: ਵੀ
1: ਦੇ ਕੰਮਾਂ 'ਚ ਨਹੀਂ ਨਿਕਲਦੇ, ਬੱਚਿਆਂ ਤੋਂ ਨਹੀਂ ਨਿਕਲਦੇ। ਆਪਣੇ
0: ਜੀ
1: ਵਾਸਤੇ ਟਾਈਮ ਕੱਢਣਾ ਉਹਨਾਂ ਨੂੰ ਜ਼ਿਆਦਾ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਠੀਕ ਰੱਖਣਾ, ਅਤੇ ਬਾਹਰ ਤਾਂ ਆਉਣਾ ਪੈਣਾ ਉਹਨਾਂ ਨੂੰ।
0: ਨਹੀਂ, ਔਰਤਾਂ ਦੇ ਲਈ ਵੀ ਬਹੁਤ ਜ਼ਰੂਰੀ ਹੈਗਾ ਕਿਉਂਕਿ ਇੱਕ ਜਿਹੜੀ ਨੋਰਮਲ, ਚਲੋ ਸਾਡੀ ਭੈਣਾਂ ਦੀ ਨੋ ਡਾਊਟ ਕਿ ਘਰ ਦੇ ਵਿੱਚ ਕੰਮ ਕਰਦੇ, ਬਹੁਤ ਜ਼ਿਆਦਾ ਉਹਨਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ, ਉਹਨਾਂ ਦਾ ਇਹ ਮੰਨਣਾ ਹੈਗਾ ਕਿਉਂਕਿ ਅਕਸਰ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਦਾ ਇੱਕੋ ਹੀ ਗੱਲ ਹੁੰਦੀ ਹੈ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਤਾਂ ਕਰੀ ਜਾਈਦਾ ਹੈ ਨਾ। ਤਾਂ ਪਰ ਜਿਹੜਾ ਅਸੀਂ ਕਿਚਨ ਦੇ ਵਿੱਚ ਕੰਮ ਕਰਦੇ ਹੈਗੇ ਹਾਂ ਜਾਂ ਅਸੀਂ ਇੱਕ ਮੰਨ ਕੇ ਕੋਈ ਵੀ ਕਸਰਤ ਕਰਦੇ ਹਾਂ, ਉਸ ਦੇ ਵਿੱਚ ਕਿਰਨ ਜੀ ਕਿੰਨਾ ਕੁ ਫਰਕ ਹੈ, ਤੁਸੀਂ ਕੀ ਇਹਦੇ ਬਾਰੇ ਕਹੋਗੇ?
1: ਜੋ ਅਸੀਂ ਕਿਚਨ 'ਚ ਕੰਮ ਕਰਦੇ ਹਾਂ ਉਹਦੇ ਵਿੱਚ ਤਾਂ ਸਾਨੂੰ ਕੋਈ ਬੋਡੀ 'ਚ ਇਫੈਕਟ ਹੀ ਨਹੀਂ ਪੈਂਦਾ, ਉਹ
0: ਜੀ
1: ਤਾਂ ਸਾਡਾ ਫੈਟ ਵਧਾ ਰਹੀ ਹੈ ਚੀਜ਼,
0: ਜੀ
1: ਕਿਉਂਕਿ ਅਸੀਂ ਤਾਂ ਖਾਣ ਨੂੰ ਹੀ ਬਣਾ ਰਹੇ ਹਾਂ, ਜਿੰਨਾ ਅਸੀਂ ਬਣਾ ਰਹੇ ਅੱਧਾ ਅਸੀਂ ਖਾ ਰਹੇ ਹਾਂ ਉੱਥੇ ਬੈਠ ਖੜੇ ਖੜੇ।
0: ਜੀ,
1: ਪਰ ਜਾਂ ਉਹਦੇ ਨਾਲ ਅਸੀਂ 1 ਘੰਟਾ ਆਪਣੀ ਬੋਡੀ ਨੂੰ, ਆਪਣੀ ਹੈਲਥ ਨੂੰ ਥੋੜ੍ਹਾ ਦੇਵਾਂਗੇ ਤਾਂ ਉਹ ਵਧੀਆ ਰਹੇਗਾ ਆਪਣੇ ਵਾਸਤੇ।
0: ਜੀ, ਹੈੱਡਫੋਨ ਤਾਂ ਸਟੂਡੀਓ ਦਾ ਨੰਬਰ ਹੈਗਾ ਜੀ 0175-22-80-494। ਕਾਲਰ ਸਾਡੇ ਨਾਲ ਬਣੇ ਹੋਏ ਆ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
2: ਹੈਲੋ,
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਨਾਮ ਦੱਸਿਓ ਜੀ ਆਪਣਾ।
2: ਮੈਂ ਨਿਰਭੈ ਸਿੰਘ ਹਣੇ ਤੋਂ ਬੋਲਦਾ ਜੀ।
0: ਹਾਂਜੀ ਨਿਰਭੈ ਸਿੰਘ ਜੀ, ਸਵਾਲ
2: ਇਹ ਦੱਸੋ ਵੀ ਜਿਹੜਾ ਅਸੀਂ ਦਿਨ ਹੱਥਾਂ ਕਰਕੇ ਖੇਤੀ ਦਾ ਕੰਮ ਕਰਦੇ ਹਾਂ, ਸਾਨੂੰ ਵੀ ਜੋ ਜ਼ਰੂਰੀ ਹੈ ਜੀ।
0: ਜੀ, ਤੁਸੀਂ ਕਿੰਨੀ ਉਮਰ ਕਿੰਨੀ ਹੈ ਜੀ ਤੁਹਾਡੀ?
2: ਉਮਰ ਤਾਂ ਮੇਰੀ 65 ਸਾਲ ਹੈ ਜੀ।
0: 65 ਸਾਲ ਹੈਗੇ ਆ। ਆਪਣੇ ਰੇਡੀਓ ਸੈੱਟ ਤੋਂ ਦੂਰ ਹੋ ਕੇ ਗੱਲ ਕਰੋ ਜੀ ਇੱਕ ਵਾਰੀ, ਜਾਂ ਰੇਡੀਓ ਦੀ ਆਵਾਜ਼ ਘੱਟ ਕਰ ਦੇ ਲਓ ਜੀ। ਹਾਂਜੀ ਨਿਰਭੈ ਸਿੰਘ ਜੀ ਪੁੱਛਦੇ ਆ ਜੀ, ਹੁਣ ਆਪਣੇ ਤੋਂ ਵੀ ਇਹ ਖੇਤੀਬਾੜੀ ਦੇ ਕੰਮ ਕਰਦੇ ਆ ਵੀ ਇਹਨਾਂ ਨੂੰ ਵੀ ਯੋਗ ਕਰਨਾ ਚਾਹੀਦਾ?
1: ਹਾਂਜੀ, ਇਹਨਾਂ ਨੂੰ ਵੀ ਯੋਗਾ ਕਰਨਾ ਚਾਹੀਦਾ ਕਿਉਂਕਿ ਖੇਤੀ ਦੇ ਕੰਮ 'ਚ ਝੁੱਕਦੇ ਪਏ ਨੇ, ਇਹ ਕਿਹੜੇ ਗੋਡਿਆਂ ਨੂੰ ਬੈਂਡ ਕਰਕੇ ਝੁੱਕ ਰਹੇ ਨੇ, ਅਲਾਈਨਮੈਂਟ ਠੀਕ ਨਹੀਂ ਇਹਨਾਂ ਦੀ ਬੋਡੀ ਦੀ ਹੋਣੀ, ਤਾਂ ਇਹਨਾਂ ਨੂੰ ਵੀ ਯੋਗਾ ਕਰਨਾ ਚਾਹੀਦਾ। ਆਪਣੇ ਲਈ ਤਾਂ 1 ਘੰਟਾ ਕੱਢਣਾ ਚਾਹੀਦਾ ਤੁਹਾਨੂੰ ਸਰ ਜੀ।
2: ਅੱਛਾ ਜੀ,
1: ਹਾਂਜੀ,
2: ਤੁਹਾਨੂੰ
1: ਕੋਈ ਦਿੱਕਤ ਹੋਣੀ ਉਹ ਦੱਸ ਦੋ ਜੀ।
2: ਦਿੱਕਤ ਤਾਂ ਮੈਨੂੰ ਸ਼ੂਗਰ ਤੇ ਬੀਪੀ ਦੀ ਹੈ ਜੀ।
1: ਹਾਂਜੀ, ਬੀਪੀ ਹਾਈ ਹੁੰਦਾ ਜੀ ਘੱਟ?
2: ਮੈਂ ਗੋਲੀ ਲੈ ਲੈਣਾ ਸਪਲੀਮੈਂਟ ਦੀ ਜੀ, ਕਦੇ ਨਾ ਵਧਿਆ ਨਾ ਘਟਿਆ।
0: ਇਹਨਾਂ ਦੀ ਯਾਨੀ ਕਿ ਬੀਪੀ ਦੀ ਗੋਲੀ ਲੱਗੀ, ਬੀਪੀ ਦੀ ਗੋਲੀ ਲੱਗੀ ਹੋਈ ਹੈ ਬਾਈ ਜੀ ਤੁਹਾਡੀ?
2: ਹਾਂ ਜੀ, ਹਾਂ
0: ਹਾਂ, ਗੋਲੀ ਇਹਨਾਂ ਦੀ ਲੱਗੀ ਹੋਈ ਹੈ, ਯਾਨੀ ਕਿ ਉਹ ਪਰਮਾਨੈਂਟ ਉਹੀ ਗੋਲੀ ਹੈ, ਕਾਫੀ ਟਾਈਮ ਤੋਂ ਇਹ ਲੈ ਰਹੇ ਹੋਣਗੇ, ਇਹੀ ਗੱਲ ਹੈ ਜੀ?
2: ਹਾਂ ਜੀ, ਚੱਲਦੀ ਹੈ ਇੱਕ ਸ਼ੂਗਰ ਵਾਲੀ ਜੀ,
0: ਇੱਕ
2: ਬੀਐਮ2
0: ਸ਼ੂਗਰ ਵਾਲੀ
2: ਜੀ, ਅੱਧੀ ਗੋਲੀ
0: ਜੀ,
2: ਦੋ ਹੀ ਖਾਣਾ ਜੀ।
1: ਤੇ ਮੈਂ ਸ਼ੂਗਰ ਦੇ ਕੁਝ ਚੀਜ਼ਾਂ ਦੱਸੀਆਂ ਸੀ ਕਿ ਤੁਸੀਂ ਆਪਣੀ ਬੋਡੀ ਨੂੰ ਪਿੱਛੇ ਅੱਗੇ ਮਤਲਬ ਲਚਕਾਇਆ ਕਰੋ, ਘੁਮਾਇਆ ਕਰੋ।
2: ਚਲੋ ਅਸੀਂ ਯੋਗਾ ਵੀ ਕਰਿਆ ਕਰਾਂਗੇ ਤਾਂ ਮੈਂ ਤਾਂ ਤਾਹੀ
0: ਜੀ ਨਿਰਭੈ ਸਿੰਘ ਜੀ, ਜ਼ਰੂਰੀ ਹੈਗਾ ਜਿਹੜਾ ਤੁਸੀਂ ਕੰਮ ਕਾਰ ਕਰਦੇ ਹੈਗੇ ਹੋ, ਕੰਮ ਕਾਰ ਦੇ ਨਾਲ ਨਾਲ ਜਿਹੜਾ ਸਰੀਰ ਨੂੰ, ਵੈਸੇ ਆਪਾਂ ਅੱਧਾ ਘੰਟਾ ਘੰਟੇ ਦਾ ਚਾਹੇ ਉਹ ਤੁਸੀਂ ਸਵੇਰ ਦੀ ਸੈਰ ਦੇ ਨਾਲ ਵੀ ਸ਼ੁਰੂ ਕਰ ਸਕਦੇ ਹੋਗੇ। ਥੋੜ੍ਹੀ ਬਹੁਤ ਹਲਕੀਆਂ ਜਿਹੀਆਂ ਕਿਰਿਆਵਾਂ ਤੁਸੀਂ ਨੋਰਮਲ ਕਰਿਆ ਕਰੋ। ਜਿਹੜਾ ਕੰਮ ਕਾਰ ਦੇ ਵਿੱਚ ਆਪਣੇ ਸਰੀਰ ਨੂੰ ਆਪਾਂ ਕੰਮ ਚਲਾਈ ਰੱਖਦੇ ਹਾਂ, ਉਹ ਇੱਕ ਅੱਡ ਤਰੀਕੇ ਦੀ ਸਰੀਰ ਦੀ ਕਸਰਤ ਹੁੰਦੀ ਹੈ। ਜਿਹੜੀ ਆਪਾਂ ਆਪਦੇ ਦਿਮਾਗ ਨੂੰ ਇਹ ਦੱਸ ਕੇ ਕਸਰਤ ਕਰਵਾਉਣੀ ਹੈ ਵੀ ਆਪਾਂ ਇਸ ਨੂੰ ਠੀਕ ਰੱਖਣਾ, ਉਹਦੇ ਵਿੱਚ ਆਪਣਾ ਦਿਮਾਗ ਜਿਹੜਾ ਹੈਗਾ ਕਾਫੀ ਹੱਦ ਤੱਕ ਸ਼ਾਂਤ ਵੀ ਹੁੰਦਾ ਹੈਗਾ, ਤੇ ਉਹ ਫਿਰ ਆਪਣੀ ਬਾਡੀ ਉਸ ਨਾਲ ਠੀਕ ਵੀ ਹੁੰਦੀ ਹੈ। ਜਿਹੜਾ ਤੁਸੀਂ ਕੰਮ ਕਰਦੇ ਹੋਏ ਕਰਦੇ ਹੋ ਉਹ ਇੱਕ ਟੈਨਸ਼ਨ ਹੁੰਦੀ ਹੈ ਦਿਮਾਗ ਦੇ ਵਿੱਚ ਵੀ। ਹੁਣ ਤੁਸੀਂ ਕਿਹਾ ਵੀ ਜੇ ਆਪਾਂ ਨੀਰੇ ਦੀ ਪੰਡ ਚੱਕਣੀ ਹੈ ਤਾਂ ਉਹ ਤੁਹਾਨੂੰ ਪਤਾ ਤੁਹਾਡੀ ਡਿਊਟੀ ਹੈ। ਹਾਂਜੀ
2: ਦੇਖੋ ਜੀ, 40 ਡਿਗਰੀ ਦਾ ਤਾਪਮਾਨ।
0: ਜੀ ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ। ਸਟੂਡੀਓ ਦਾ ਨੰਬਰ ਹੈਗਾ ਜੀ 0175-22-80-494। ਤਾਂ ਮੈਂ ਹਲਾਵਾਂ ਲਈ ਯੋਗ ਦੀ ਗੱਲ ਕਰ ਰਹੀ ਸੀਗੀ ਕਿ ਅਕਸਰ ਸਾਡੀਆਂ ਭੈਣਾਂ ਜਦੋਂ ਰਸੋਈ ਦੇ ਵਿੱਚ ਜਾਂ ਘਰ ਦਾ ਕੰਮ ਕਰਦੀਆਂ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਸਾਰਾ ਦਿਨ ਤਾਂ ਕੰਮ ਕਾਰ ਦੇ ਵਿੱਚ ਲੱਗੇ ਹੋਏ ਹੈਗੇ ਹਾਂ। ਜਿਹੜੀ ਵੈਸੇ ਸਾਡੇ ਕੰਮ ਕਾਰ ਦੀ ਪ੍ਰਕਿਰਿਆ ਹੁੰਦੀ ਹੈ ਅਤੇ ਜਿਹੜੀ ਕੋਈ ਐਕਸਰਸਾਈਜ਼ ਜਾਂ ਅਸੀਂ ਯੋਗ ਦੀ ਪ੍ਰਕਿਰਿਆ ਕਰਦੇ ਹੈਗੇ ਹਾਂ, ਉਹਨਾਂ ਦੋਨਾਂ ਦਾ ਕਿੱਦਾਂ ਦਾ ਫਰਕ ਹੁੰਦਾ, ਇਹ ਸਵਾਲ ਸੀਗਾ ਮੇਰਾ ਜੀ।
1: ਉਹ ਤਾਂ ਹੁਣ ਤੁਸੀਂ ਕਿਸ ਕਾਲਿੰਗ ਕਰਦੇ ਹੋਏ ਆਖਿਆ ਕਿ ਉਹ ਤੁਹਾਡਾ ਕੰਮ ਹੈ, ਇੱਕ ਟੈਨਸ਼ਨ ਹੈ, ਉਹ ਸਾਡੇ ਸਿਰ ਤੇ ਬਰਡਨ ਹੈ ਕਿ ਹਾਂ ਅਸੀਂ ਰੋਟੀ ਬਣਾਉਣੀ ਤੇ ਬਣਾਉਣੀ ਹੈ
0: ਜੀ।
1: ਇੱਕ ਆਪਾਂ ਉਹ ਟਾਈਮ ਹੈ, ਇੱਕ ਆਪਣੇ ਇੱਕ ਘੰਟੇ ਦਾ ਟਾਈਮ ਹੈ ਜੋ ਸਪੈਸ਼ਲ ਅਸੀਂ ਉਸ ਚੀਜ਼ ਵਾਸਤੇ ਕੱਢਣਾ। ਜੋ ਅਸੀਂ ਸਪੈਸ਼ਲ ਕੱਢਾਂਗੇ ਉਹ ਆਪਣੇ ਸਰੀਰ ਤੇ ਇਫੈਕਟ ਪਾਊਗੀ,
0: ਉਹ ਅਸਰ ਪਾਊਗੀ।
1: ਹਾਂਜੀ,
0: ਯਾਨੀ ਕਿ ਤੁਹਾਡੇ ਦਿਮਾਗ ਦਾ ਜਿਹੜਾ ਸੰਤੁਲਨ ਹੈਗਾ ਉਹ ਉਸ ਚੀਜ਼ ਦੇ ਵਿੱਚ ਵਰਕ ਕਰਦਾ ਹੈਗਾ।
1: ਹਾਂਜੀ,
0: ਕੰਮ ਕਰਦਾ ਵੀ ਤੁਹਾਨੂੰ ਬਾਡੀ ਨੂੰ, ਤੁਹਾਡੀ ਨੂੰ ਪ੍ਰੋਗਰੈਸ ਉਸ ਚੀਜ਼ ਨੇ ਦੇਣੀ ਹੈ ਕਿ ਤੁਹਾਡਾ ਦਿਮਾਗ ਉਸ ਵੇਲੇ ਕੀ ਸੋਚ ਰਿਹਾ ਹੈਗਾ
1: ਜੀ।
0: ਜੀ ਤਾਂ ਇੱਕ ਕਾਲਰ ਸਾਡੇ ਨਾਲ ਬਣੇ ਆ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
2: ਹੈਲੋ,
0: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੀ ਨਾਮ ਹੈ ਜੀ ਆਪਣਾ? ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ ਜੀ। ਹਾਂਜੀ ਸਵਾਲ ਪੁੱਛੋ ਜੀ ਆਪਣਾ। ਬੀਪੀ ਸੁਣਿਆ ਮੈਨੂੰ ਕੱਲਾ, ਬੀਪੀ ਵੱਧਦਾ ਕਿ ਘਟਦਾ ਜੀ ਤੁਹਾਡਾ? ਤਾਂ ਇਹਨਾਂ ਦੀ ਆਵਾਜ਼ ਜਿਹੜੀ ਹੈਗੀ ਹੈ ਜੀ ਸਾਨੂੰ ਪ੍ਰੋਪਰ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ। ਸਟੂਡੀਓ ਦਾ ਨੰਬਰ 0175-22-80-494 ਤੁਸੀਂ ਡਾਇਲ ਕਰ ਸਕਦੇ ਹੋ ਜੀ। ਤਾਂ ਕਿਰਨ ਜੀ ਆਪਾਂ ਗੱਲ ਕਰ ਰਹੇ ਸੀ ਕਿ ਤੁਹਾਡੇ ਦਿਮਾਗ ਦਾ ਸੰਤੁਲਨ ਜਿਹੜਾ ਹੈਗਾ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਤੁਹਾਡਾ ਦਿਮਾਗ ਅਕਸਰ ਹੀ ਅਸੀਂ ਵੀ ਜਦੋਂ ਵੀ ਜੇ ਅਸੀਂ ਜਿਮ ਕਰਦੇ ਹਾਂ ਜਾਂ ਯੋਗ ਕਰਦੇ ਹਾਂ ਤਾਂ ਉੱਥੇ ਸਾਨੂੰ ਇੰਸਟ੍ਰਕਸ਼ਨ ਇਹੀ ਗੱਲ ਕਹਿੰਦਾ ਵੀ ਤੁਹਾਡੀ ਸੋਚ ਜਿਹੜੀ ਹੈ ਨਾ, ਵੀ ਸੋਚਣਾ ਵੀ ਉਸ ਲੈਵਲ ਤੇ ਹੀ ਤੁਹਾਨੂੰ ਪੈਂਦਾ, ਫਿਰ ਹੀ ਐਕਸਰਸਾਈਜ਼ ਵਰਕ ਕਰੇਗੀ। ਤਾਂ ਕਾਲਰ ਬਣੇ ਆ ਜੀ ਸਾਡੇ ਨਾਲ, ਵਾਪਸ ਆਵਾਂਗੇ ਇਸੀ ਗੱਲ ਤੇ। ਹੈਲੋ,
2: ਹੈਲੋ,
0: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਨਾਮ ਦੱਸਿਓ ਜੀ ਆਪਣਾ।
2: ਸਤਿ ਸ੍ਰੀ ਅਕਾਲ ਜੀ, ਮੈਂ ਬਿੱਟੂ ਸ਼ੈਰੀ ਬੋਲ ਰਹੀ ਪਿਆੜੇ ਤੋਂ ਜੀ।
0: ਹਾਂਜੀ ਸ਼ੈਰੀ ਜੀ, ਸਵਾਲ ਪੁੱਛੋ।
2: ਮੈਂ ਅੱਖਾਂ ਦੀ ਰੋਸ਼ਨੀ ਵਧਾਉਣ ਵਾਸਤੇ ਵੀ ਹੈ ਜੀ ਕੋਈ ਯੋਗ ਜੀ?
0: ਅੱਖਾਂ ਦੀ ਰੋਸ਼ਨੀ ਵਧਾਉਣ ਵਾਸਤੇ? ਹਾਂਜੀ, ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੈ ਜੀ, ਐਨਕ ਵਗੈਰਾ ਲੱਗੀ ਆਪਣੀ?
2: ਹਾਂਜੀ ਹਾਂਜੀ,
0: ਠੀਕ ਹੈ ਜੀ, ਠੀਕ ਹੈ।
1: ਅੱਖਾਂ ਦੀ ਰੋਸ਼ਨੀ ਵਾਸਤੇ ਸਪੇਤਾ ਸਤਿ ਸ਼੍ਰੀ ਅਕਾਲ ਤੁਹਾਨੂੰ। ਅਤੇ ਅੱਖਾਂ ਦੀ ਰੋਸ਼ਨੀ ਵਾਸਤੇ ਤੁਸੀਂ ਵੱਧ ਤੋਂ ਵੱਧ ਇੱਕ ਜਗ੍ਹਾ 'ਤੇ ਫੋਕਸ ਕਰਿਆ ਕਰੋ ਪਹਿਲੇ ਤਾਂ। ਜਿਵੇਂ ਆਪਾਂ ਦੀਵਾਰ 'ਤੇ ਕੋਈ ਨਿਸ਼ਾਨ ਲਗਾਤਾ, ਉਹ 'ਤੇ ਫੋਕਸ ਕਰਨਾ, ਜਦ ਤੱਕ ਅੱਖਾਂ ਤੋਂ ਪਾਣੀ ਨਹੀਂ ਆਉਂਦਾ ਤਦ ਤੱਕ ਉਸ ਚੀਜ਼ ਨੂੰ ਦੇਖਦੇ ਰਹਿਣਾ। ਕਿੰਨੀ

0: ਕਿਆ ਕਰਨੀ ਹੈਗੀ ਹੈ।
1: ਜਿਵੇਂ ਅਸੀਂ ਹੁਣ ਸਾਹਮਣੇ ਮੈਂ ਨਿਸ਼ਾਨ ਲਗਾਤਾ, ਤੁਸੀਂ 10 ਸੈਕਿੰਡ ਦਾ ਹੋਲਡ ਕਰਕੇ ਉਸ ਚੀਜ਼ 'ਤੇ ਫੋਕਸ ਕਰਦੇ ਰਹਿਣਾ, ਫਿਰ 5 ਸੈਕਿੰਡ ਹੋਲਡ ਕਰਕੇ ਆਪਣਾ ਅੱਖਾਂ ਬੰਦ ਕਰਕੇ ਉਸ ਪੁਆਇੰਟ 'ਤੇ ਫਿਰ ਫੋਕਸ ਕਰਦਾ ਹੈ ਅੱਖਾਂ ਬੰਦ ਕਰਕੇ ਕਿ ਹਾਂ ਵੀ ਦੇਖ ਰਿਹਾ ਮੈਂ ਉਸ ਚੀਜ਼ ਨੂੰ ਹਜੇ ਵੀ। ਇਸੀ ਪ੍ਰਕਿਰਿਆ ਨੂੰ ਤੁਸੀਂ 5 ਵਾਰੀ ਕਰਦਾ। ਉਸ ਤੋਂ ਬਾਅਦ ਤੁਸੀਂ ਆਪਣੀ ਅੱਖਾਂ ਨੂੰ ਹੱਥਾਂ ਨੂੰ ਆਪਸ 'ਚ ਰਗੜ ਕੇ ਆਪਣੀ ਅੱਖਾਂ 'ਤੇ ਲਗਾਉਣਾ ਕਿ ਅੱਖਾਂ 'ਤੇ ਇਫੈਕਟ ਨਾ ਪਵੇ ਜ਼ਿਆਦਾ। ਇਸ ਤੋਂ ਬਾਅਦ ਜਦੋਂ ਇਹ ਹਫ਼ਤਾ ਹੋ ਜੂਗੀ ਪ੍ਰਕਿਰਿਆ, ਉਸ ਤੋਂ ਬਾਅਦ ਅਸੀਂ ਤ੍ਰਾਟਕ 'ਤੇ ਜਾਵਾਂਗੇ ਜਿਹਦੇ 'ਚ ਅਸੀਂ ਕੈਂਡਲ ਜਲਾ ਕੇ ਅੱਗ ਦੀ ਲੋਈ ਨੂੰ ਦੇਖਦੇ ਰਹਿੰਦੇ ਹਾਂ। ਉਹ ਚੀਜ਼ ਦੇ ਨਾਲ ਜ਼ਿਆਦਾ ਇਫੈਕਟ ਪਵੇਗਾ ਤੁਹਾਡੀ ਅੱਖਾਂ 'ਤੇ। ਇਹ 2 ਹਫ਼ਤੇ ਕਰੋਗੇ ਤੁਸੀਂ, ਤੀਸਰੇ ਹਫ਼ਤੇ ਤੁਹਾਡੀ ਅੱਖਾਂ ਖੁਦ ਠੀਕ ਹੋਣ ਲੱਗ ਜਾਣਗੀਆਂ।
0: ਜੀ, ਤਾਂ ਇੱਕ ਕਾਲਰ ਸਾਡੇ ਨਾਲ ਬਣੀ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਰੇਡੀਓ ਦੀ ਆਵਾਜ਼ ਘੱਟ ਕਰ ਦਿਓ ਜੀ ਆਪਣੇ ਦੀ।
2: ਰੇਡੀਓ ਕੀ ਆਵਾਜ਼ ਘੱਟ ਹੈ?
0: ਹਾਂਜੀ, ਸਵਾਲ ਪੁੱਛੋ ਜੀ।
2: ਮੈਂ ਰਾਮਤੇਜ ਜੀ ਪਟਿਆਲਾ ਤੋਂ ਬੋਲ ਰਹਾ
0: ਹਾਂ। ਹਾਂਜੀ, ਸਵਾਲ ਦੱਸੋ ਜੀ।
2: ਸਵਾਲ ਇਹ ਹੈ, ਮੈਨੇ ਮੇਰੇ ਕਮਰ ਕੇ ਨੀਚੇ ਅੰਦਰੋਂ ਜੋ ਹੋਤਾ ਹੈ ਨਾ ਕਮਰ, ਇੱਥੋਂ ਦਰਦ ਕਰਦਾ ਹੈ।
0: ਠੀਕ ਹੈ ਜੀ, ਕਿੰਨੀ ਦੇਰ ਤੋਂ ਦਰਦ ਕਰਦਾ ਹੈ?
2: ਯੋਗਾਸਨ
0: ਬਤਾਏ ਇਸਕੇ ਲਿਏ? ਹਾਂਜੀ, ਕਿਰਨ ਜੀ ਕੀ ਕਰਨਾ ਚਾਹੀਦਾ ਇਹਨਾਂ ਨੂੰ?
1: ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਬੈਗ ਦੇ ਲੋਅਰ ਪਾਰਟ 'ਚ ਦਰਦ ਹੁੰਦਾ ਹੈ?
2: ਨਹੀਂ ਨਹੀਂ, ਐਸੇ ਮਤਲਬ ਪੂਰੇ ਪੈਰ ਮੇਂ ਜੈਸੇ ਸਿਲਾਈ ਕਰਤਾ ਹੂੰ ਤੋ ਜੈਸੇ ਮਾਲੂਮ ਪੜਤਾ ਹੈ ਕਿ ਮਤਲਬ ਜੁੰਜੁਨਾਟ ਸਾ ਹੋਤਾ ਹੈ, ਦਰਦ ਹੋਤਾ ਹੈ ਨਸੋਂ ਮੇਂ।
1: ਪਹਿਲੇ ਤਾਂ ਤੁਸੀਂ ਆਪਣੇ ਬੈਠਣ ਦੀ ਤਰੀਕਾ ਸਹੀ ਕਰੋ, ਠੀਕ ਹੈ? ਉਸ ਦੇ ਨਾਲ ਠੀਕ ਹੋਵੇਗਾ। ਔਰ ਪਹਿਲੀ ਗੱਲ ਤਾਂ ਜਦੋਂ ਤੁਸੀਂ ਸੋਣਾ ਹੈ ਰਾਤ ਨੂੰ, ਆਪਣੇ ਗਰਮ ਪਾਣੀ ਦੇ ਵਿੱਚ ਮਿੱਠਾ ਸੋਡਾ, ਨਮਕ, ਗਰਮ ਪਾਣੀ ਹੋਣਾ ਚਾਹੀਦਾ। ਉਹਦੇ ਵਿੱਚ ਆਪਣਾ ਟੋਵਲ ਡਿਪ ਕਰਕੇ ਮਤਲਬ ਤੋਲੀਆ ਪਾ ਕੇ ਉਸਨੂੰ ਨਿਚੋੜ ਕੇ ਆਪਣੀ ਪੂਰੀ ਲੱਤ 'ਤੇ ਲਗਾਉਣਾ ਇੱਕ ਵਾਰੀ, ਠੀਕ ਹੈ? ਇਸ ਦੇ ਨਾਲ ਜ਼ਿਆਦਾ ਇਫੈਕਟ ਪਵੇਗਾ। ਔਰ ਆਪਣੀ ਇਹ ਚੀਜ਼ ਤੁਸੀਂ ਰੋਜ਼ ਹੀ ਕਰਨੀ ਹੈ ਸੌਣ ਤੋਂ ਪਹਿਲੇ ਕਿ ਤੁਹਾਡੀ ਲੈਗ ਬਿਲਕੁਲ ਰਿਲੈਕਸ ਹੋ ਜਾਵੇ।
0: ਜੀ ਠੀਕ ਹੈ। ਬਾਕੀ ਜਿਹੜੀ ਤੁਸੀਂ ਆਸਣ ਕਰਦੇ ਹੈਗੇ ਹੋ ਉਹ ਜਿਹੜੇ ਤੁਹਾਨੂੰ ਫਾਇਦੇਮੰਦ ਹੈਗੇ ਆ, ਆਸਣ ਵੀ ਨਾਲ ਨਾਲ ਕਿਰਨ ਜੀ ਇਹ ਕਰ ਸਕਦੇ ਆ ਨਾ?
1: ਹਾਂਜੀ, ਉਹ ਚੀਜ਼ਾਂ ਕਰਨਗੇ ਤਾਂ ਹੀ ਠੀਕ ਹੋਣਗੇ।
0: ਠੀਕ ਹੈ ਜੀ, ਠੀਕ ਹੈ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ। ਤਾਂ ਸੋਤਿਆਂ ਦੱਸੀਏ, ਸਟੂਡੀਓ ਦਾ ਨੰਬਰ 0175-2484-94 ਤੁਸੀਂ ਡਾਇਲ ਕਰ ਸਕਦੇ ਹੋ। ਤਾਂ ਯੋਗ ਇੱਕ ਇਹੋ ਜਿਹੀ ਕਿਰਿਆ ਹੈਗੀ ਹੈ ਜਿਸ ਦੇ ਵਿੱਚ ਕਿ ਤੁਸੀਂ ਆਪਣੀ ਹਰ ਇੱਕ ਪ੍ਰੋਬਲਮ ਜਿਹੜੀ ਹੈਗੀ ਹੈ, ਕੋਈ ਵੀ ਬਿਮਾਰੀ ਠੀਕ ਕਰ ਸਕਦੇ ਹੋ। ਪਰ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਕੋਈ ਵੀ ਜਿਹੜਾ ਕੰਮ ਹੈਗਾ ਉਸ ਨੂੰ ਪੂਰੇ ਤਰੀਕੇ ਦੇ ਨਾਲ, ਪੂਰੇ ਅਭਿਆਸ ਦੇ ਨਾਲ ਜੇਕਰ ਕਰਦੇ ਹੈਗੇ ਹੋ। ਤਾਂ ਕਿਰਨ ਜੀ, ਜਿਹੜੀਆਂ ਹੋਰ ਭੈਣਾਂ ਸਾਨੂੰ ਸੁਣਦੀਆਂ ਹੈਗੀਆਂ ਉਹਨਾਂ ਦੇ ਨਾਲ ਵੀ ਆਪਾਂ ਰਾਬਤਾ ਕਾਇਮ ਕਰਾਂਗੇ। ਇੱਕ ਕਾਲਰ ਸਾਡੇ ਨਾਲ ਬਣਿਆ ਕਰੀਏ, ਉਹਨਾਂ ਨਾਲ ਗੱਲ ਪਹਿਲਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ ਆਪਣਾ।
3: ਮੰਗਤ ਰਾਏ ਬੋਲਦਾ ਜੀ, ਪਿੰਡ ਬੰਨਾ ਤੋਂ।
0: ਹਾਂਜੀ ਮੰਗਤ ਰਾਏ ਜੀ, ਸਵਾਲ ਪੁੱਛੋ।
3: ਮੈਂ ਜਦੋਂ ਰਾਤ ਨੂੰ ਪੈਂਦਾ ਹਾਂ ਜੀ, ਮੇਰੇ ਨਾ ਮੇਰੇ ਗੋਡੇ ਗੋਡੇ ਜਦੋਂ ਗੋਡਾ ਥੋੜਾ ਜਿਹਾ ਮੋੜ ਲੈਂਦੇ ਨਾ, ਜਦ ਸਿੱਧਾ ਕਰਦੇ ਥੱਲੇ ਤੋਂ ਨਾੜਾਂ ਜੀ ਜਿਹੜੀਆਂ ਉਹ ਅੜ ਜਾਂਦੀਆਂ ਸਿੱਧੀ ਨਹੀਂ ਹੁੰਦੀ ਲੱਤ ਫਿਰ। ਅੱਛਾ, ਇਹਨੇ ਹੱਥਾਂ ਦੀ ਉਂਗਲੀ ਜਦੋਂ ਇਹ ਮੁੜ ਜਾਂਦੀ ਹੈ ਫੜ ਕੇ ਸਿੱਧੀ ਕਰਨੀ ਪੈਂਦੀ ਹੈ, ਆਪਣੇ ਆਪ ਤਾਂ ਮੁੜਦੀ ਨੀ।
0: ਤੁਹਾਨੂੰ ਕੋਈ ਬੀਪੀ ਜਾਂ ਸ਼ੂਗਰ ਦੀ ਸਮੱਸਿਆ ਹੈਗੀ ਹੈ? ਕੋਈ ਦਵਾਈ ਚੱਲਦੀ ਹੈ ਤੁਹਾਡੀ? ਅੱਛਾ ਜੀ, ਠੀਕ ਹੈ। ਕੀ ਕੰਮ ਕਰਦੇ ਹੋ ਤੁਸੀਂ? ਠੀਕ ਹੈ ਜੀ, ਠੀਕ ਹੈ। ਤੇ ਇਹ ਜਿਹੜੀ ਦਿੱਕਤ ਹੈਗੀ ਆ ਤੁਹਾਨੂੰ ਕੰਮ ਕਰਦਿਆਂ ਦੌਰਾਨ ਆਉਂਦੀ ਹੈ ਕਿ ਜਦੋਂ ਕੰਮ ਤੋਂ ਉੱਠ ਜਾਂਦੇ ਹੋ ਉਸ ਸਮੇਂ ਤੇ ਮੈਂ ਹੁੰਦੀ ਹੈਗੀ?
3: ਮੈਂ ਰਾਤ ਨੂੰ ਪੈਣ ਲੱਗੇ ਨਾ, ਜਦੋਂ ਲੱਤ ਮਰਜ਼ੀ ਮੁੜ ਜਾਂਦੀ ਹੈ ਫਿਰ ਸਿੱਧੀ ਕਰਦੀ ਹੈ ਨਾ, ਥੱਲੇ ਜਿਹੜੀਆਂ ਨਸਾਂ ਜੀ ਨਾ ਉਹ ਅੜ ਜਾਂਦੀਆਂ ਨੇ।
0: ਠੀਕ ਹੈ ਜੀ, ਠੀਕ ਹੈ। ਯਾਨੀ ਕਿ ਇਹ ਜਦੋਂ ਕਹਿੰਦੇ ਆ ਵੀ ਇਹਨਾਂ ਦੀਆਂ ਲੱਤਾਂ ਜਿਹੜੀਆਂ ਆਕੜ ਜਾਂਦੀਆਂ, ਮੁੜ ਕੇ ਲੱਤ ਸਿੱਧੀ ਨਹੀਂ ਹੁੰਦੀ ਗੀ, ਤਾਂ ਉਹੀ ਸਮੱਸਿਆ ਇਹ ਆਪਣੇ ਹੱਥਾਂ ਦੀਆਂ ਉਂਗਲੀਆਂ ਦੀ ਦੱਸਦੇ ਪਏ ਹੋ, ਹੈ ਨਾ ਜੀ?
1: ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਹ ਕਰਿਆ ਕਰੋ ਜਿੱਦਾਂ ਹੋ ਸਕੇ ਆਪਣੀ ਨਾ ਲੱਤਾਂ ਨੂੰ, ਜਿਵੇਂ ਸੌਣ ਤੋਂ ਪਹਿਲੇ ਸਾਈਕਲਿੰਗ ਕਰਦੇ ਸੀ ਨਾ ਅਸੀਂ ਬਚਪਨ ਚ, ਜਾਂ ਹੁਣ ਵੀ ਤੁਸੀਂ ਸਾਈਕਲ ਚਲਾਉਂਦੇ ਹੋਵੋਗੇ,

0: ਹਾਂਜੀ, ਉਹ ਤਾਂ ਅਸੀਂ ਬਿਨਾਂ ਸਾਈਕਲ ਤੋਂ ਆਪਣੇ ਲੱਤਾਂ ਨੂੰ ਘੁਮਾਈ ਜਾਣਾ, ਸਾਈਕਲ ਮਾਰਦੇ ਰਹੇ, ਪੈਡਲ ਮਾਰਦੇ ਰਹਿੰਦੇ ਹਾਂ ਨਾ, ਉਵੇਂ ਪੈਡਲ ਮਾਰਦੇ ਨੇ ਸੌਣ ਤੋਂ ਪਹਿਲੇ ਆਪਣੀ ਲੱਤਾਂ ਦੇ ਨਾਲ, ਕਿ ਜਿਹੜੀਆਂ ਨਾ ਸਾਡੇ ਮਸਲ ਵੀਕ ਹੋਏ ਨੇ ਨਾ, ਉਹਨਾਂ ਸਟਰੈਂਥ ਆਵੇਗੀ, ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਵਰਕ ਕਰ ਰਹੇ ਹਾਂ, ਕਿਉਂਕਿ ਤੁਸੀਂ ਜ਼ਿਆਦਾਤਰ ਬਹਿੰਦੇ ਹੋ, ਉਸ ਕਰਕੇ ਆ ਦਿੱਕਤ ਹੁੰਦੀ ਹੈ ਤੁਹਾਡੀ ਲੱਤਾਂ 'ਤੇ। ਔਰ ਹੱਥਾਂ ਦੀ, ਹੱਥ ਖੋਲ੍ਹਣੇ, ਹੱਥ ਬੰਦ ਕਰਨੇ, ਹੱਥ ਖੋਲ੍ਹਣੇ, ਹੱਥ ਬੰਦ ਕਰਨੇ, ਇਹ ਚੀਜ਼ਾਂ ਤੁਸੀਂ ਰੋਜ਼ ਕਰਨੀਆਂ ਨੇ, ਜਿਹਦੇ ਨਾਲ ਇਫੈਕਟ ਪਵੇਗਾ ਔਰ ਠੀਕ ਹੋਣਗੀਆਂ ਚੀਜ਼ਾਂ। ਹਾਂਜੀ
1: ਜੀ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ। ਤਾਂ ਮਹਿਲਾਵਾਂ ਦੇ ਲਈ, ਜਿਵੇਂ ਆਪਾਂ ਪਹਿਲਾਂ ਕਹਿ ਰਹੇ ਸੀ ਕਿ ਮਹਿਲਾਵਾਂ ਬਹੁਤ ਘੱਟ, ਤੁਸੀਂ ਕਿਹਾ ਵੀ ਨੋਰਮਲੀ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਘੱਟ ਯੋਗਾ ਐਕਸਰਸਾਈਜ਼ ਕਰਦੀਆਂ ਹੈਗੀਆਂ, ਤਾਂ ਉਹਨਾਂ ਨੂੰ ਪ੍ਰੇਰਿਤ ਕਰਨਾ ਜਾਂ ਉਹ ਮਹਿਸੂਸ ਕਰਦੀਆਂ ਹੈਗੀਆਂ ਵੀ, ਜਿਵੇਂ ਮੈਂ ਪਹਿਲਾਂ ਕਹਿ ਰਹੀ ਸੀ ਵੀ ਕੰਮਕਾਰ ਹੀ ਇੰਨਾ ਹੁੰਦਾ ਹੈਗਾ, ਤਾਂ ਉਹਦੇ ਵਿੱਚ ਪਰ ਆਪਣੇ ਲਈ ਸਮਾਂ ਕੱਢਣਾ ਵੀ ਬਹੁਤ ਜ਼ਰੂਰੀ ਹੈਗੀ ਹੈ, ਤਾਂ ਉਹਨਾਂ ਲਈ ਕੀ ਮੈਸੇਜ ਤੁਸੀਂ ਉਹਨਾਂ ਨੂੰ ਦੇਣਾ ਚਾਹੋਗੇ?
0: ਉਹਨਾਂ ਲਈ ਮੈਸੇਜ ਇਹ ਹੈ ਕਿ ਜਾਂ ਤੁਸੀਂ ਪੁਰਾਣੇ ਆਪਣੇ ਸਕਿਨ ਦੇ ਵਿੱਚ ਲੈ ਕੇ ਆਉਣਾ ਆਪਣੀ ਬੋਡੀ ਨੂੰ ਵਾਪਸ ਤੋਂ।
1: ਅੱਛਾ, ਆਪਾਂ ਸਕਿਨ ਦੀ ਗੱਲ ਕਰੀਏ ਵੀ, ਮਹਿਲਾਵਾਂ ਸੋਹਣੀਆਂ ਹੋ ਸਕਦੀਆਂ ਜੋ ਕਰਕੇ?
0: ਹਾਂਜੀ
1: ਬਸ ਠੀਕ ਹੈ, ਖੂਬਸੂਰਤੀ ਦੀ ਗੱਲ ਕਰਾਂਗੇ ਕਾਲਰ ਨਾਲ, ਪਹਿਲਾਂ ਗੱਲ ਕਰ ਲਈਏ। ਹੈਲੋ,
2: ਮੈਡਮ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਬਲਵੀਰ ਸਿੰਘ ਪਟਿਆਲੇ ਤੋਂ ਬੋਲ ਰਹੇ ਹਾਂ ਜੀ, ਅਰਬਨ ਸਟੇਟ ਤੋਂ।
1: ਹਾਂਜੀ ਬਲਵੀਰ ਸਿੰਘ ਜੀ, ਸਵਾਲ ਪੁੱਛੋ।
2: ਜਿਵੇਂ ਨਾ ਧਰਨ ਦੀ ਬਹੁਤ ਸਮੱਸਿਆ ਹੁੰਦੀ ਹੈ ਜੀ, ਜਿਵੇਂ ਪੇਟ ਲੱਗ ਜਾਂਦਾ ਦੁਖਣ ਬਾਰ ਬਾਰ।
1: ਹਾਂਜੀ,
2: ਪੇਟ ਜਿਵੇਂ ਅੰਦਰ ਖਿੱਚਦੇ ਆ ਨਾ ਤਾਂ ਪੇਨ ਹੁੰਦਾ ਗਾ, ਉਹ ਥੋੜੇ ਕੁ ਟਾਈਮ ਬਾਅਦ ਹੋ ਜਾਂਦਾ ਜੀ, ਕਰਾਉਣੇ ਵੀ ਸੈੱਟ ਦੁਬਾਰੇ ਫੇਰ ਹੋ ਜਾਂਦਾ ਉਹਦਾ।
1: ਯਾਨੀ ਕਿ ਧਰਨ ਪੈ ਜਾਂਦੀ ਹੈ ਜੀ, ਤਾਂ ਉਸ ਦੇ ਲਈ ਕਿਹੜੇ ਆਸਨ ਇਹਨਾਂ ਨੂੰ ਕਰਨੇ ਚਾਹੀਦੇ ਕਿਰਨ ਜੀ?
0: ਸਰ, ਤੁਹਾਨੂੰ ਧਰਨ ਵਾਸਤੇ ਮਤਲਬ ਪੇਟ ਦੇ ਬਲ ਮੁੱਦੇ ਪੈਣਾ ਇੱਕ ਵਾਰੀ ਬੈੱਡ 'ਤੇ, ਆਪਣੇ ਲੱਤਾਂ ਨੂੰ ਮਤਲਬ ਆਪਣੇ ਐਂਕਲ ਨੂੰ, ਪੈਰ ਦੀ ਅੱਡੀਆਂ ਨੂੰ ਪਕੜ ਕੇ ਆਪਣੀ ਬੋਡੀ ਨੂੰ ਉੱਪਰ ਨੂੰ ਖਿੱਚਣਾ, ਉਹਦੇ ਨਾਲ ਧਰਨ ਨਹੀਂ ਪਏਗੀ। ਜਦ ਤੁਸੀਂ ਰੋਜ਼ ਰੋਜ਼ ਆਹ ਚੀਜ਼ ਕਰੋਗੇ ਨਾ, ਇਹਦੇ ਨਾਲ ਧਰਨ ਦੀ ਦਿੱਕਤ ਘੱਟ ਹੋ ਜੂਗੀ ਤੁਹਾਡੀ, ਜਿਹਨੂੰ ਅਸੀਂ ਧਨੁਰ ਆਸਨ ਵੀ ਕਹਿੰਦੇ ਹਾਂ। ਤੁਸੀਂ ਸਰਚ ਵੀ ਕਰ ਸਕਦੇ ਹੋ ਗੂਗਲ 'ਤੇ ਧਨੁਰ ਆਸਨ ਕਿਵੇਂ ਦਾ ਹੁੰਦਾ।
2: ਓਕੇ ਜੀ, ਇਹ ਮੈਮ ਜਿੱਦਾਂ ਮਤਲਬ ਐਕਚੁਅਲ 'ਚ ਧਰਨ ਹੁੰਦੀ ਹੈ ਜਾਂ ਇਹ ਮਿੱਥੀ ਹੁੰਦੀ ਹੈਗੀ, ਮੈਨੂੰ ਉਸ ਚੀਜ਼ ਦਾ ਥੋੜ੍ਹਾ ਜਿਹਾ ਹੈਗਾ, ਕਿਉਂਕਿ ਥੋੜ੍ਹੇ ਕੁ ਟਾਈਮ ਬਾਅਦ ਕਹਿ ਦਿੰਦੇ ਹਾਂ ਵੀ ਹੱਲ ਗਈ ਜੀ, ਫਿਰ ਡਾਕਟਰ ਸਾਹਿਬ ਕਹਿੰਦੇ ਵੀ ਇੱਦਾਂ ਦਾ ਕੁਛ ਹੁੰਦਾ ਨਹੀਂ।
0: ਹੁੰਦਾ ਹੈ ਸਰ, ਇੱਦਾਂ ਦੀ ਦਿੱਕਤ ਤਾਂ ਹੁੰਦੀ ਹੈ, ਕਿਉਂਕਿ ਨਾਭੀ ਡਿੱਗ ਜਾਂਦੀ ਹੈ ਬਸ ਆਪਣੀ, ਕਿਉਂਕਿ ਜਿੰਨਾ ਪ੍ਰੈਸ਼ਰ ਅਸੀਂ ਆਪਣੀ ਬੋਡੀ 'ਤੇ ਪਾਉਂਦੇ ਹਾਂ ਸਮਾਨ ਚੱਕਣ ਲੱਗੇ, ਕੁਛ ਕਰਨ ਲੱਗੇ, ਉਹ ਸਾਡਾ ਪ੍ਰੈਸ਼ਰ ਆਪਣੀ ਨਾਭੀ 'ਤੇ ਪੈਂਦਾ ਹੈ।
2: ਪੱਕਾ ਹੱਲ ਇਹੀ ਹੈ ਜੀ?
0: ਹਾਂਜੀ, ਪੱਕਾ ਹੱਲ ਇਹੀ ਹੈ ਕਿ ਤੁਸੀਂ ਧਨੁਰ ਆਸਨ ਕਰੋ, ਜਦੋਂ ਤੁਸੀਂ ਸੋਣਾ ਆਪਣੇ ਪੇਟ ਅੱਗੇ, ਮਤਲਬ ਥੋੜ੍ਹਾ ਆਪਣੇ ਪੇਟ ਅੱਗੇ ਕੋਈ ਤੌਲੀਆ ਗੱਠ ਜੀ ਮਾਰ ਕੇ ਆਪਣੇ ਪੇਟ ਨਾਭੀ ਦੇ ਨੀਚੇ ਰੱਖਣਾ ਹੈ, ਕਿ ਜਿੰਨਾ ਅਸਰ ਪਵੇ। ਠੀਕ ਹੈ, ਥੋੜ੍ਹਾ ਟਾਈਮ ਹੀ ਕਰਨਾ, 5-5 ਸੈਕਿੰਡ ਰੱਖਣੀ ਹੈ, ਉਸ ਤੋਂ ਬਾਅਦ ਆਰਾਮ ਨਾਲ ਰਿਲੈਕਸ ਹੋ ਕੇ ਸੋ ਸਕਦੇ ਹੋ ਤੁਸੀਂ।
2: ਸ਼ੁਕਰੀਆ
1: ਜੀ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ। ਤਾਂ ਮਹਿਲਾਵਾਂ ਦੀ ਖੂਬਸੂਰਤੀ ਦੇ ਲਈ ਅਸੀਂ ਆਸਣ ਦੀ ਗੱਲ ਕਰੀਏ ਵੀ, ਕਿੱਦਾਂ ਦੇ ਫੇਸ਼ੀਅਲ ਆਸਣ ਜੇ ਸਿੱਕੇ ਦੇ ਨਾਲ ਹੈ ਨਾ ਚਿਹਰੇ ਦੀ ਖੂਬਸੂਰਤੀ ਨੂੰ ਵਧਾਇਆ ਜਾ ਸਕਦਾ ਹੈਗਾ?
0: ਹਾਂਜੀ
1: ਜੀ,
0: ਜਿਵੇਂ ਅਸੀਂ ਗੁਬਾਰੇ ਫਲਾਉਂਦੇ ਹਾਂ, ਆਪਣੇ ਮੂੰਹ ਦੇ ਮਸਲ ਮੂਵ ਕਰਦੇ ਨੇ ਉਹਦੇ ਵਿੱਚ ਸਾਰੇ, ਉਹ ਚੀਜ਼ਾਂ ਆਪਾਂ ਨੋਰਮਲ ਬਿਨਾਂ ਗੁਬਾਰੇ ਫਲਾਏ ਵੀ ਅਸੀਂ ਕਰ ਸਕਦੇ ਹਾਂ। ਜਿਵੇਂ ਸਾਹ ਲੈ ਲਓ, ਮੂੰਹ ਨੂੰ ਫੁਲਾ ਲਓ, ਉਹਦੇ ਨਾਲ ਕੀ ਹੋਊਗਾ, ਆਪਣੇ ਫੇਸ਼ੀਅਲ ਦੇ ਜਿੰਨੇ ਵੀ ਮਤਲਬ ਸਕਿਨ ਦੇ ਨੇ, ਜਿਹਨਾਂ ਦੀ ਗੱਲਾਂ ਬਿਲਕੁਲ ਹੀ ਰੈੱਡ ਰੈੱਡ ਨਹੀਂ ਹੁੰਦੀਆਂ, ਉਹ ਰੈੱਡ ਰੈੱਡ ਹੋਣ ਲੱਗ ਜਾਣਗੀਆਂ, ਫੇਸ 'ਤੇ ਗਲੋ ਆਏਗਾ। ਕਪਾਲ ਭਾਤੀ ਕਰੋ ਰੋਜ਼, ਜਿਸ 'ਤੇ ਆਪਣੇ ਫੋਰਹੈੱਡ 'ਤੇ ਬਿਲਕੁਲ ਸ਼ਾਈਨ ਆਏਗੀ।
1: ਠੀਕ ਹੈ ਜੀ, ਕਾਲਰ ਬਣੇ ਆ ਜੀ ਸਾਡੇ ਨਾਲ, ਪੁੱਛਦੇ ਹਾਂ ਉਹਨਾਂ ਦਾ ਸਵਾਲ। ਹੈਲੋ, ਹੈਲੋ,
3: ਹੈਲੋ,
1: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਨਾਮ ਦੱਸਿਓ ਜੀ ਆਪਣਾ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਾਲਾ ਜੀ।
1: ਹਾਂਜੀ, ਸਵਾਲ ਪੁੱਛੋ ਜੀ ਆਪਣਾ।
3: ਹੈਲੋ,
1: ਹਾਂਜੀ ਆਵਾਜ਼ ਆ ਰਹੀ ਹੈ ਜੀ, ਸਵਾਲ ਦੱਸੋ ਜੀ।
3: ਹਾਂਜੀ ਹੁਣ ਆ ਰਹੀ ਹੈ,
1: ਸਵਾਲ ਦੱਸੋ ਜੀ।
3: ਹਾਲ ਠੀਕ ਹੈ ਜੀ, ਉਹ ਅਸੀਂ ਨਾ ਡਰਾਈਵਰ ਆ ਜੀ, ਟਰੱਕ ਡਰਾਈਵਰ।
1: ਠੀਕ ਹੈ,
3: ਸਾਨੂੰ ਵੀ ਕੋਈ ਯੋਗਾ ਕਰਨਾ ਚਾਹੀਦਾ ਜੀ, ਜਿਵੇਂ ਸਾਨੂੰ ਪੇਟ ਦੀ ਸਮੱਸਿਆ ਜੇ ਬਾਹਰ ਨਿਕਲ ਜਾਂਦਾ ਜੀ।
1: ਜੀ
0: ਤੁਹਾਨੂੰ ਵੀ ਯੋਗਾ ਕਰਨਾ ਚਾਹੀਦਾ, ਕਿਉਂਕਿ ਜਿੰਨੀ ਦੇਰ ਸਿਟਿੰਗ ਹੋਏਗੀ ਉਨੀ ਸਾਡੀ ਬੋਡੀ ਦੇ ਬੈਕ ਦੀ ਮਸਲ ਵੀਕ ਹੋਣਗੇ, ਜਾਂ ਅਸੀਂ ਬੈਕ ਦੇ ਮਸਲ ਨੂੰ ਮੂਵ ਨਹੀਂ ਕਰਾਂਗੇ ਤਾਂ ਸਾਡੇ ਪੇਟ ਦੇ ਵਿੱਚ ਮੋਟਾਪਾ ਤਾਂ ਆਏਗਾ ਹੀ ਆਏਗਾ, ਨਾਲ ਆਪਣੇ ਬੈਕ ਦੇ ਜਿੰਨੀਆਂ ਵੀ ਹੱਡੀਆਂ ਨੇ ਮਸਲ ਨੇ ਉਹ ਵੀਕ ਹੋ ਜਾਣਗੇ, ਅਤੇ ਸਾਨੂੰ ਬੈਕ ਪੇਨ ਹੋਣ ਲੱਗ ਜੂਗੀ, ਤੁਹਾਨੂੰ ਬੈਕ ਪੇਨ ਵੀ ਹੁੰਦੀ ਹੋਊਗੀ ਜੋ ਸੌਣ ਲੱਗੇ ਹੋਣਗੇ, ਲੱਤਾਂ ਵੀ ਦੁਖਦੀਆਂ ਹੋਣਗੀਆਂ, ਇਹ ਚੀਜ਼ਾਂ
3: ਵਾਸਤੇ।
0: ਹਾਂਜੀ ਇਹੋ ਜਿਹੀ ਚੀਜ਼ਾਂ ਆ ਸਕਦੀਆਂ ਨੇ, ਕਿਉਂਕਿ ਡਰਾਈਵਰ ਬੰਦਿਆਂ ਨੇ ਬਹਿਣਾ ਹੀ ਹੈ ਜਿੱਤਾ, 15-15 ਮਿੰਟ, 15-15 ਕਿਲੋਮੀਟਰ ਚਲਾਣੀ ਤੁਸੀਂ ਗੱਡੀਆਂ,
1: 15-15 ਘੰਟੇ ਤੱਕ ਦੀ ਵੀ, ਕਈ ਵਾਰੀ ਇਹ ਹੋ ਸਕਦਾ ਵੀ 24 ਘੰਟਿਆਂ ਤੋਂ ਜ਼ਿਆਦਾ ਵੀ ਤੁਹਾਡੀ ਸਿਟਿੰਗ ਹੋ ਸਕਦੀ ਹੈਗੀ ਹੈ, ਤਾਂ ਉਸ
3: ਦਾ ਯੋਗਾ ਕਰਨਾ ਚਾਹੀਦਾ ਮੈਡਮ
1: ਜੀ?
0: ਸਰ ਤੁਸੀਂ ਇਹਦੇ ਵਾਸਤੇ ਜਿਵੇਂ ਆਪਾਂ ਖੜੇ ਹੋ ਕੇ ਆਪਣੀ ਬੋਡੀ ਨੂੰ ਉੱਪਰ ਨੂੰ ਖਿੱਚੋ,
1: ਤਾੜ ਆਸਨ ਕਿਹੜਾ ਆਸਨ
0: ਹਾਂਜੀ
1: ਕਹਿੰਦੇ?
0: ਤਾੜ ਆਸਨ ਕਹਿੰਦੇ ਨੇ ਉਹਨੂੰ।
1: ਜੀ
0: ਅੱਗੇ ਨੂੰ ਝੁਕਾਓ, ਪਾਦਸਤਾਨ ਆਸਨ 'ਚ ਅੱਗੇ ਝੁਕੋ ਜਿੰਨਾ ਝੁਕ ਸਕਦੇ ਹੋ, ਆਪਣੀ ਬੋਡੀ ਨੂੰ ਪਿੱਛੇ ਨੂੰ ਬੈਂਡ ਕਰੋ, ਇਹੋ ਜਿਹੀਆਂ ਚੀਜ਼ਾਂ ਕਰੋ ਜਿਨ੍ਹਾਂ ਦੇ ਨਾਲ ਬੋਡੀ ਇਫੈਕਟਿਵ ਹੋਵੇ।
1: ਜੀ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ। ਤਾਂ ਮਹਿਲਾਵਾਂ ਜਿਹੜੀਆਂ ਹੈਗੀਆਂ ਜੀ, ਜਿਵੇਂ ਅਸੀਂ ਕਹੀਏ ਕਿ ਸਾਡੀਆਂ ਭੈਣਾਂ ਹਮੇਸ਼ਾ ਹੀ, ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਖੂਬਸੂਰਤੀ ਜਿਹੜੀ ਹੈਗੀ ਆ ਉਹ ਵਧੀ ਰਹੇ। ਅੱਜ ਕੱਲ੍ਹ ਤਾਂ ਸੈਲੂਨਸ ਜਾਂ ਅਸੀਂ ਕਹੀਏ ਵੀ ਇੰਨਾ ਕੁ ਬਿਊਟੀ ਪਾਰਲਰਾਂ ਦਾ ਜ਼ਿਆਦਾ ਸਾਨੂੰ ਕਰੇਜ਼ ਵੀ ਹੈਗਾ ਕਿ ਹਰ ਇੱਕ ਟਾਈਮ ਦੇ ਉੱਪਰ ਸਾਨੂੰ ਇਹ ਲੱਗਦਾ ਕਿ ਅਸੀਂ ਸਭ ਤੋਂ ਜ਼ਿਆਦਾ ਸੋਹਣੇ ਨਜ਼ਰ ਆਈਏ। ਪਰ ਯੋਗਾ ਨੂੰ ਅਪਣਾ ਕੇ ਅਸੀਂ ਕੁਦਰਤੀ ਤੌਰ ਦੇ ਉੱਪਰ ਵੀ ਜਿਹੜੇ ਸੋਹਣੇ ਬਣ ਸਕਦੇ ਹਾਂ। ਕਾਲਰ ਬਣੇ ਆ ਜੀ ਸਾਡੇ ਨਾਲ, ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ,
4: ਹਾਂਜੀ ਹੈਲੋ,
1: ਹਾਂਜੀ ਸਵਾਗਤ ਹੈ ਜੀ ਤੁਹਾਡਾ। ਰੇਡੀਓ ਤੋਂ ਦੂਰ ਹੋ ਜਾਓ ਜਾਂ ਰੇਡੀਓ ਦੀ ਆਵਾਜ਼ ਘੱਟ ਕਰ ਦਿਓ ਜੀ।
4: ਰੇਡੀਓ ਦੀ ਆਵਾਜ਼ ਮੈਂ ਘੱਟ ਕਰ ਦਿੰਦੀ।
1: ਹਾਂਜੀ ਹਾਂਜੀ, ਨਾਮ ਦੱਸੋ ਜੀ ਆਪਣਾ।
4: ਮੇਰਾ ਕੁਲਵੀਰ ਸਿੰਘ ਜੀ।
1: ਹਾਂਜੀ ਸਵਾਲ ਪੁੱਛੋ।
4: ਇਹ ਬੀਪੀ ਬੜਾ ਵੱਧਦਾ।
1: ਠੀਕ ਹੈ ਜੀ, ਕਿੰਨੀ ਉਮਰ ਹੈ ਜੀ ਤੁਹਾਡੀ?
4: ਹਾਂਜੀ
1: ਕਿੰਨੀ ਉਮਰ ਹੈ?
4: ਉਮਰ ਮੇਰੀ ਹੈਗੀ ਹੈ ਜੀ 55 ਸਾਲ।
1: ਕੋਈ ਤੁਸੀਂ ਸੈਰ ਵਗੈਰਾ ਕਰਦੇ ਹੋ?
4: ਹਾਂਜੀ
1: ਸੈਰ ਕਰਦੇ ਹੋ?
4: ਸੈਰ ਫੇਰੇ ਮੈਂ ਘੱਟੋ ਘੱਟ 5-6 ਕਿਲੋਮੀਟਰ ਕਰਦੇ ਹਾਂ ਜੀ।
1: 5-6 ਕਿਲੋਮੀਟਰ ਕਰਦੇ? ਠੀਕ ਹੈ ਜੀ। ਤਾਂ ਕਿਰਨ ਜੀ ਕੋਈ ਯੋਗ ਆਸਨ ਵੀ ਸੈਰ ਤਾਂ ਇਹੀ ਕਰਦੀ ਹੈਗੇ ਆ, ਆਸਨ ਦੱਸੋ ਕਿਹੜੇ? ਹਾਂਜੀ ਦੱਸਦੇ ਹਾਂ ਜੀ ਵੀ ਕਿੱਦਾਂ ਦਾ ਤੁਸੀਂ ਯੋਗ ਦੀ ਕਿਹੜੀ ਕਿਹੜੀਆਂ ਕਰ ਸਕਦੇ ਹੋ, ਆਸਨ ਦੀ ਕਿਹੜੇ ਕਰ ਸਕਦੇ ਹੋ, ਦੱਸਦੇ ਅੱਗੇ ਮੈਡਮ ਤੁਹਾਨੂੰ।
4: ਠੀਕ ਹੈ ਜੀ,
1: ਠੀਕ
4: ਹੈ, ਥੈਂਕ ਯੂ ਮੈਡਮ।
1: ਤੁਸੀਂ ਆਪਦੇ ਰੇਡੀਓ ਤੋਂ ਸੁਣ ਸਕਦੇ ਹੋਗੇ, ਰੇਡੀਓ ਦੀ ਆਵਾਜ਼ ਕਰ ਲਓ ਆਪਣੇ ਤੇ। ਹਾਂਜੀ ਕੀ ਕਰਨਾ ਚਾਹੀਦਾ ਜੀ ਇਹਨਾਂ ਨੂੰ? ਬੀਪੀ ਵੱਧਦਾ ਇਹਨਾਂ ਦਾ?
0: ਬੀਪੀ ਵੱਧਦਾ ਤੇ ਤੁਹਾਨੂੰ ਜਿੰਨਾ ਹੋ ਸਕੇ ਆਪਣੇ ਖੱਬੇ ਹੱਥ ਵਾਲੀ ਨੱਕ ਤੋਂ ਸਾਹ ਲੈਣਾ ਚਾਹੀਦਾ, ਆਪਣੇ ਖੱਬੇ ਸਾਈਡ ਤੋਂ ਜਿੰਨਾ ਹੋ ਸਕੇ ਸਾਹ ਇਨ ਅੰਦਰ ਨੂੰ ਲੈਣਾ ਚਾਹੀਦਾ, ਸਾਹ ਬਾਹਰ ਕੱਢਣਾ ਚਾਹੀਦਾ, ਸੱਜੇ ਹੱਥ ਤੋਂ ਨਹੀਂ ਕਰਨਾ ਕੁਛ ਵੀ।
1: ਤਾਂ ਉਸ ਵਿੱਚ ਉਹ ਫਿਰ ਸੱਜੇ ਵਾਲੀ
0: ਸੱਜੇ ਨੱਕ ਨੂੰ ਆਪਣੇ ਥੰਮ ਦੇ ਨਾਲ ਬੰਦ ਕਰਕੇ ਦੂਸਰੀ ਸਾਈਡ ਤੋਂ ਇਨਹੇਲ ਕਰੋ, ਫਿਰ ਉਹ ਤੋਂ ਐਕਸਹੇਲ ਕਰੋ। ਇਨਹੇਲ ਐਕਸਹੇਲ ਦੀ ਕਿਰਿਆ ਕਰਨੀ ਹੈ, ਇਸ ਦੇ ਨਾਲ ਆਪਣਾ ਬੀਪੀ ਕੰਟਰੋਲ ਰਹੇਗਾ, ਕਿਉਂਕਿ ਆਪਣਾ ਸੱਜਾ ਖੱਬਾ ਹੱਥ ਜਿਹੜਾ ਹੈਗਾ ਚੰਦਰ ਨਾੜੀ ਹੈ। ਚੰਦਰ ਨਾੜੀ ਕੀ ਹੁੰਦੀ ਹੈ? ਠੰਡੀ
1: ਜੀ,
0: ਹਾਈ ਬੀਪੀ ਵਿੱਚ ਗਰਮ ਹੋ ਜਾਂਦੀ ਹੈ ਤੇ ਲੋ ਬੀਪੀ ਆਪਣਾ ਠੰਡਾ ਹੁੰਦਾ।
1: ਨਹੀਂ ਤਾਂ ਇਸ ਵਿੱਚ ਇਹ ਵੀ ਫਰਕ ਪੈਂਦਾ, ਜਿਵੇਂ ਹੁਣ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦਾ ਬੀਪੀ ਵੱਧ ਹੈ।
0: ਹਾਂਜੀ,
1: ਤਾਂ ਇਹਨਾਂ ਦਾ ਬੀਪੀ ਵੱਧ ਹੈ ਤਾਂ ਤੁਸੀਂ ਕਿਹਾ ਵੀ ਇਹਨਾਂ ਨੇ ਖੱਬੇ ਪਾਸਿਓਂ ਸਾਹ ਲੈਣਾ
0: ਜੀ,
1: ਹਨਾ, ਸੱਜੇ ਪਾਸੇ ਤੁਸੀਂ ਕਿਹਾ ਵੀ ਉਸਨੂੰ ਬੰਦ ਕਰਕੇ ਤੇ ਖੱਬੇ ਪਾਸੇ ਸਾਹ ਲੈਣਾ। ਤਾਂ ਜੇਕਰ ਕਿਸੇ ਦਾ ਬੀਪੀ ਘਟਦਾ ਹੈਗਾ ਤਾਂ ਫਿਰ ਉਹ ਵੀ ਇਹੀ ਪ੍ਰਕਿਰਿਆ ਕਰਨਗੇ,
0: ਉਹ ਸੱਜੇ ਪਾਸੇ
1: ਉਹ ਸੱਜੇ ਪਾਸੇ ਉਹ ਕਰਨਗੇ। ਠੀਕ ਹੈ ਜੀ, ਠੀਕ ਹੈ। ਤਾਂ ਉਮੀਦ ਹੈਗੀ ਹੈ ਵੀ ਇਹਨਾਂ ਨੇ ਰੇਡੀਓ ਤੋਂ ਇਸ ਹੱਲ ਨੂੰ ਜ਼ਰੂਰ ਸੁਣ ਲਿਆ ਹੋਣਾਗਾ। ਤਾਂ ਇੱਕ ਕਾਲਰ ਹੋਰ ਬਣਿਆ ਜੀ ਸਾਡੇ ਨਾਲ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
5: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਨਾਮ ਦੱਸਿਓ ਜੀ ਆਪਣਾ।
5: ਮੇਰਾ ਨਾਮ ਧਿਆਨ ਸਿੰਘ ਹੈ ਜੀ, ਪਟਿਆਲੇ ਤੋਂ ਬੋਲ ਰਿਹਾ ਜੀ, ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਜੀ।
1: ਹਾਂਜੀ ਧਿਆਨ ਸਿੰਘ ਜੀ, ਦੱਸੋ ਫਿਰ ਕੀ ਸਵਾਲ?
5: ਹਾਂਜੀ ਮੈਡਮ ਜੀ, ਮੇਰੇ ਨਾ ਸਰਵਾਈਕਲ ਦੀ ਦਰਦ ਬਹੁਤ ਹੁੰਦੀ ਹੈ, ਸਵੇਰੇ ਵੀ ਸਾਰਾ ਦਿਨ ਮਤਲਬ ਚੱਲਦੀ ਰਹੇ ਤੇ ਬਾਕੀ ਜਿੱਦਾਂ ਪੇਨ ਪਿੱਛ ਤੋਂ ਦਰਦ ਹੁੰਦੀ ਹੈ, ਲੱਤਾਂ ਵੀ ਮਤਲਬ ਬਹੁਤ ਦਰਦ ਕਰਦੀ ਹੈ ਤੇ ਥੋੜਾ ਬੈਠਣਾ ਪੈਰਾਂ ਭਾਰ ਫਿਰ ਥੋੜਾ ਜਿਹਾ ਰਿਲੈਕਸ ਹੁੰਦਾ ਜੀ, ਤੇ ਅਦਰਵਾਈਜ਼ ਮੇਰਾ ਸੀਟਿੰਗ ਦਾ ਹੀ ਵੈਸੇ ਕੰਮ ਹੈ ਜੀ, ਤੇ ਇਹ ਸਾਰਾ ਦਰਦ ਰਹਿੰਦਾ ਜੀ, ਸਿਰ ਤੱਕ ਦਰਦ ਰਹਿੰਦਾ ਜੀ।
1: ਕੋਈ ਕਰਦੇ ਹੋ ਜੀ ਤੁਸੀਂ ਯੋਗ ਜਾਂ ਕੋਈ ਆਸਨ ਵਗੈਰਾ ਕੋਈ ਕਰਦੇ ਹੋ?
5: ਯੋਗ ਤੇ 2 ਮਿੰਟ ਜਿੱਦਾਂ ਗਰਦਨ ਨੂੰ ਘੁਮਾ ਲੈਣਾ ਵਾ ਜੀ ਤੇ ਮਾੜਾ ਮੋਟਾ ਫਰਕ ਪੈਂਦਾ ਜੀ, ਜ਼ਿਆਦਾ ਨਹੀਂ। ਤੁਸੀਂ ਦੱਸ ਦਿਓ ਕੋਈ ਯੋਗ।
1: ਹਾਂਜੀ ਹਾਂ ਦੱਸੋ ਮੈਂ,
0: ਜਿਹੜੀ ਤੁਸੀਂ ਗਰਦਨ ਪਿੱਛੇ ਨੂੰ ਘੁਮਾਉਂਦੇ ਹੋ ਉਹ ਤਾਂ ਚੀਜ਼ ਤੁਸੀਂ ਰੋਜ਼ ਹੀ ਕਰਨੀ ਹੈ, ਤੇ ਤੁਸੀਂ ਜਿੰਨਾ ਕੰਮ ਕਰਨਾ ਅੱਗੇ ਝੁੱਕ ਕੇ ਨਹੀਂ ਕਰਨਾ, ਇੱਕੋ ਦਮ ਅੱਗੇ ਝੁੱਕੋਗੇ ਤਾਂ ਸਰਵਾਈਕਲ ਦਾ ਦਰਦ ਜ਼ਿਆਦਾ ਹੋਵੇਗਾ ਤੁਹਾਨੂੰ।
5: ਠੀਕ ਹੈ ਮੈਡਮ।
0: ਔਰ ਅਸੀਂ ਤੁਹਾਡੇ ਤੋਂ ਫੋਨ ਹੋਣਾ, ਤੁਸੀਂ ਉਹਦੇ ਤੇ ਭੁਜੰਗ ਆਸਨ ਦੇਖਿਓ ਜਿਹਨੂੰ ਕੋਬਰਾ।
5: ਮੈਂ ਮੈਡਮ ਜੀ ਬਲਾਈਂਡ ਪਰਸਨ ਆ, ਵੈਸੇ ਹੀ ਤਾਂ ਦੇਖ ਨਹੀਂ ਸਕਦਾ।
0: ਓਕੇ ਓਕੇ,
5: ਤੇ ਇਸ ਕਰਕੇ
0: ਕੋਈ ਨਾ ਮੈਂ ਤੁਹਾਨੂੰ ਦੱਸਦੀ ਆ, ਤੁਸੀਂ ਪੇਟ ਦੇ ਬਲ ਲੇਟਣਾ ਹੈ, ਦੋਨੋਂ ਹੱਥ ਆਪਣੇ ਮੋਢਿਆਂ ਦੇ ਨੀਚੇ ਰੱਖਣੇ ਨੇ, ਅੱਗੇ ਵਾਲੀ ਬੋਡੀ ਨੂੰ ਉੱਪਰ ਨੂੰ ਚੱਕਣਾ ਹੈ।
5: ਠੀਕ ਹੈ ਜੀ।
0: ਇਹ ਚੀਜ਼ ਕਰਨ ਨਾਲ ਸਰਵਾਈਕਲ ਠੀਕ ਹੋਏਗਾ, ਤੋ ਹੈਡ ਜਿਹੜਾ ਸਿਰ ਆਪਣਾ ਉਹ ਪਿੱਛੇ ਨੂੰ ਸੁੱਟਣਾ ਹੈ, ਅੱਗੇ ਨੂੰ ਨਹੀਂ ਰੱਖਣਾ।
5: ਲੰਮੇ ਲੰਮੇ ਪੈ ਕੇ, ਪੁੱਠੇ ਲੰਮੇ ਪੈ ਕੇ?
0: ਹਾਂਜੀ, ਪੇਟ ਦੇ ਬਲ ਲੰਬੇ ਪੈ ਕੇ ਹੱਥ ਉਹਨੋਂ ਮੋਢਿਆਂ ਦੇ ਨੀਚੇ, ਔਰ ਅਪਰ ਬੋਡੀ ਚੱਕਣੀ ਆ, ਅੱਗੇ ਵਾਲੀ ਬੋਡੀ ਚੱਕ ਕੇ ਉੱਪਰ ਨੂੰ ਦੇਖਣਾ।
5: ਠੀਕ ਹੈ, ਗਰਦਨ ਚੱਕਣੀ ਆ।
0: ਹਾਂਜੀ, ਆ ਚੀਜ਼ ਦੇ ਨਾਲ ਤੁਹਾਡਾ ਸਰਵਾਈਕਲ ਠੀਕ ਹੋਏਗਾ, ਇਹ ਰੋਜ਼ ਕਰਨੀਆਂ ਨੇ ਚੀਜ਼ਾਂ। ਔਰ ਜਦੋਂ ਤੁਸੀਂ ਕੋਈ ਕੰਮ ਕਰਨਾ ਸਿੱਧੇ ਨੀਚੇ ਜਾਣਾ ਹੈ, ਆਪਣੀ ਗਰਦਨ ਦੇ ਨਾਲ ਨੀਚੇ ਨਹੀਂ ਜਾਣਾ ਝੁਕਣਾ।
5: ਠੀਕ ਹੈ ਜੀ, ਗਰਦਨ ਨਹੀਂ ਨੀਚੇ ਕਰਨੀ।
0: ਹਾਂਜੀ
5: ਠੀਕ ਹੈ ਮੈਡਮ। ਮੈਡਮ ਜੀ ਮੇਰੀ ਡਾਕਟਰ ਹੈ ਜੀ, ਉਹਨਾਂ ਨਾਲ ਗੱਲ ਕਰਾਵਾਂ ਜੀ? ਉਹਨਾਂ ਦਾ ਵੀ ਨਾ ਮੋਟਾਪਾ ਥੋੜਾ ਜਿਹਾ ਵੱਧ ਗਿਆ, ਉਹ ਯੋਗਾ ਤੇ ਕਰਦੇ ਨੇ ਪ੍ਰੋਪਰ
1: ਜੀ।
0: ਹਾਂਜੀ
5: ਮਨੀਪ, ਮਨੀਪ ਆ ਗੱਲ ਕਰਿਓ ਮੈਡਮ ਜੀ।
6: ਹੈਲੋ।

0: ਵਿੱਚ 4 ਤੋਂ 5 ਬਾਲਟੀਆਂ ਵੀ ਆਪਾਂ ਮੰਨ ਕੇ ਚੱਲੀਏ ਤਾਂ ਕਿੰਨਾ ਕੁ ਬੇਕਿੰਗ ਸੋਡਾ ਅਤੇ ਕਿੰਨਾ ਕੁ ਨਮਕ ਇਹਨਾਂ ਨੇ ਪਾਉਣਾ? ਬਸ
1: ਠੀਕ ਹੈ ਜੀ।
0: ਅੱਧਾ ਅੱਧਾ ਚਮਚ ਪਾਉਣਾ ਹੈ।
1: ਅੱਛਾ ਜੀ,
0: ਅੱਧਾ ਅੱਧਾ ਚਮਚ ਉਹਦਾ ਪਾਉਣਾ ਹੈ ਅਤੇ ਨਾਲ ਆਰਾਮ ਨਾਲ ਉੱਤੇ ਲੇਟ ਜਾਣਾ ਹੈ, ਠੀਕ
1: ਠੀਕ
0: ਹੈ?
1: ਹੈ ਜੀ,
0: ਉਹਦੇ ਨਾਲ ਤੁਹਾਨੂੰ ਜ਼ਿਆਦਾ ਅਸਰ ਪਤਾ ਚੱਲ ਜੂਗਾ, PCOD ਜੜ ਤੋਂ ਠੀਕ ਹੋ ਜਾਂਦੀ ਉਹਦੇ ਨਾਲ।
1: ਠੀਕ ਹੈ ਜੀ,
0: ਜੀ ਜੀ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।

जी, शुक्रिया जी प्रोग्राम च फोन करने दे लई। ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਅਸੀਂ ਯੋਗ ਦੇ ਨਾਲ ਠੀਕ ਕਰ ਸਕਦੇ ਹੈਗੇ ਆ। ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਹੈ ਕਿ ਸਾਨੂੰ ਆਪਣੀ ਸਿਹਤ ਦੇ ਲਈ ਟਾਈਮ ਕੱਢਣਾ, ਕਿਰਨ ਜੀ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ।

0: ਬਾਅਦ ਮੇਰੇ ਤੋਂ ਘੱਟੋ ਘੱਟ ਵੀ 5-6 ਮਿੰਟ ਮੇਰੇ ਤੋਂ ਲੱਤ ਨੀ ਨਿੱਕੀ ਲੱਗਦੀ ਜੀ, ਉਸ ਤੋਂ ਬਾਅਦ ਠੀਕ ਹੋ ਜਾਂਦਾ। ਫਿਰ ਜਿਵੇਂ 5 ਮਿੰਟ ਲੱਗ ਜਾਂਦੇ, ਫਿਰ ਚਾਹੇ ਮੈਂ 10 ਕਿਲੋਮੀਟਰ ਤੁਰ ਲਾਂ ਜੀ ਤੇ ਜੋ ਮਰਜ਼ੀ ਕੰਮ ਕਰੀ ਜਾਂ, ਫਿਰ ਕੋਈ ਦਿੱਕਤ ਨੀ ਹੈਗੀ ਜੀ।
1: ਠੀਕ ਹੈ ਜੀ, ਠੀਕ ਹੈ। ਤਾਂ ਤੁਹਾਨੂੰ ਯੋਗ ਆਸਨ ਦੱਸ ਦਿੰਦੇ ਆ ਜੀ ਕਿਰਨ ਜੀ, ਵੀ ਕਿੱਦਾਂ ਦੇ ਯੋਗ ਆਸਨ ਤੁਸੀਂ ਕਸਰਤ ਕਰਕੇ ਇਸ ਨੂੰ ਠੀਕ ਰੱਖ ਸਕਦੇ ਹੋ।
0: ਹਾਂਜੀ ਮੈਮ, ਦੱਸ ਦਿਓ
1: ਜੀ। ਤੁਸੀਂ ਪਹਿਲੇ
0: ਦਵਾਈ ਵੀ ਲਿੱਤੀ ਮੈਮ, ਟੀਕੇ ਟੂਕੇ ਵੀ ਲਵਾ ਲਏ, ਪਰ ਫਰਕ ਨੀ ਕੁਛ ਜ਼ਿਆਦਾ ਪਿਆ ਜੀ।
1: ਨਹੀਂ, ਯੋਗ ਨਾਲ ਹੀ ਫਰਕ ਪੈਣਾ ਜੀ ਤੁਹਾਨੂੰ।
0: ਹਾਂਜੀ ਮੈਮ, ਯੋਗ ਦੱਸ ਦਿਓ ਫਿਰ ਕੀ ਕਰਨਾ ਜੀ।
1: ਤੁਸੀਂ ਪਹਿਲੇ ਕੀ ਕਰਨਾ, ਜਦੋਂ ਤੁਸੀਂ ਸੋਣਾ ਉਸ ਤੋਂ ਪਹਿਲੇ ਇਹਦੇ ਤੇ ਓਇਲਿੰਗ ਕਰਨੀ ਹੈ, ਮਸਾਜ ਕਰਨੀ ਹੈ, ਠੀਕ ਹੈ?
0: ਅੱਛਾ ਜੀ, ਨੀਚੇ ਤੋਂ ਜੀ।
1: ਹਾਂਜੀ, ਉਸ ਤੋਂ ਬਾਅਦ ਤੁਸੀਂ ਇਹ ਤੇ ਆਸਨ ਕਰਨੇ ਨੇ। ਆਸਨ ਕੀ ਕਰਦੇ ਨੇ, ਆਪਣੇ ਲੱਤਾਂ ਨੂੰ ਪਕੜ ਕੇ ਪੱਟ ਥਾਣੀ ਪਕੜਨਾ ਹੈ, ਆਪਣੇ ਗੋਡੇ ਨੂੰ ਖੋਲਣਾ ਹੈ, ਬੰਦ ਕਰਨਾ, ਖੋਲਣਾ ਹੈ, ਬੰਦ ਕਰਨਾ, ਕਿਉਂਕਿ ਇੱਕ ਸਾਡੇ ਮਸਲਸ ਨੇ ਜਿਹੜੇ ਵੀਕ ਹੋ ਜਾਣਗੇ ਜਦੋਂ ਏਜ ਦੇ ਨਾਲ, ਤਾਂ ਕਰਕੇ ਸਾਨੂੰ ਆਹ ਦਿੱਕਤਾਂ ਆਉਣ ਲੱਗ ਜਾਂਦੀਆਂ ਨੇ।
0: 42 ਆ ਮੈਮ ਏਜ ਬਾਈ।
1: ਹਾਂਜੀ, ਉਹੀ ਤਾਂ ਤੁਹਾਡੀ ਸਿਟਿੰਗ, ਤੁਹਾਡਾ ਵਰਕ, ਸਾਰਾ ਟੈਨਸ਼ਨ, ਸਭ ਕੁਝ, ਜਿਹੜਾ ਵੀਕ ਪੁਆਇੰਟ ਆਪਣੀ ਬੋਡੀ ਦਾ ਨਾ, ਸਾਰਾ ਟੈਨਸ਼ਨ ਉੱਥੇ ਆ ਕੇ ਪੈ ਜਾਂਦਾ ਹੈ। ਹਾਂਜੀ, ਦੋਨੋਂ ਬੈਂਡ ਕਰਕੇ ਨੀਚੋਂ ਦੀ ਪਕੜਨੀਆਂ ਨੇ, ਲੱਤਾਂ ਖੋਲਣੀਆਂ ਨੇ, ਲੱਤਾਂ ਬੰਦ ਕਰਨੀਆਂ ਨੇ, ਲੱਤਾਂ ਖੋਲਣੀਆਂ ਨੇ, ਲੱਤਾਂ ਬੰਦ ਕਰਦੀਆਂ ਨੇ, ਠੀਕ ਹੈ?
0: ਕਿੰਨੇ ਟਾਈਮ ਲਈ ਮੈਮ ਉਹ?
1: ਇਹ ਤੁਹਾਡੇ ਤੇ ਕਰਦਾ ਹੈ ਕਿ ਤੂੰ ਪਹਿਲੇ ਤਾਂ ਤੁਸੀਂ 10-10 ਸੈਕਿੰਡ ਵਾਸਤੇ ਕਰੋ, ਉਸ ਤੋਂ ਬਾਅਦ 20-20 ਸੈਕਿੰਡ, ਇੱਦਾਂ ਵਧਾਈ ਜਾਓਗੇ ਉੱਦਾਂ ਹੀ ਠੀਕ ਹੁੰਦੇ ਜਾਣਗੇ ਮਸਲ।
0: ਅੱਛਾ
1: ਜੀ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ। ਤਾਂ ਕਿਰਨ ਜੀ, ਬਹੁਤ ਵਧੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ, ਅਲੱਗ ਅਲੱਗ ਤਰ੍ਹਾਂ ਦੇ ਯੋਗ ਆਸਨ ਦੱਸੇ, ਤਾਂ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਨੂੰ ਇੰਨੀ ਕੀਮਤੀ ਜਾਣਕਾਰੀ ਦੇਣ ਲਈ, ਇੰਨਾ ਵਧੀਆ ਸਾਡੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸ਼ੁਕਰੀਆ ਜੀ।
2: ਥੈਂਕ ਯੂ ਜੀ
1: ਜੀ। ਤਾਂ ਇਸ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਰੇਡੀਓ OPD ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ।
3: ਇਜਾਜ਼ਤ, ਨਮਸਕਾਰ।

ਵੇਲਾ ਹੋ ਗਿਆ ਤੁਹਾਡੇ ਨਾਲ ਨਿਊਜ਼ ਹੈਡਲਾਈਨਸ ਸ਼ੇਅਰ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵੀਵਾ ਟੈਕ ਸੰਮੇਲਨ 'ਚ ਸ਼ਾਮਲ ਹੋਣਗੇ। ਉਹ ਪੈਰਿਸ 'ਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ 'ਚ ਪਿੱਛੇ ਨਾ ਰਹਿ ਜਾਏ। ਕਲਕੱਤਾ ਹਾਈਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਬਾਗੀ ਵਿਧਾਇਕ ਰਿਤਾਬ੍ਰਤ ਬੈਨਰਜੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਬੀਤੀ ਰਾਤ ਇੱਕ ਸੜਕ ਹਾਦਸੇ 'ਚ 7 ਲੋਕਾਂ ਦੀ ਜਾਨ ਚਲੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ 1,74,00,000 ਰੁਪਏ ਦੇ ਨਿਵੇਸ਼ ਆਕਰਸ਼ਿਤ ਕਰਕੇ ਪੰਜਾਬ ਨੇ ਇਤਿਹਾਸਿਕ ਮੀਲ ਪੱਥਰ ਸਥਾਪਿਤ ਕੀਤਾ ਹੈ। ਅੱਜ ਸ੍ਰੀ ਅਰਜੁਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਹਾਟਕਰ ਨੇ ਅੱਜ ਪਟਿਆਲਾ 'ਚ ਕਿਹਾ ਕਿ ਪੀੜਿਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਕੌਮੀ ਮਹਿਲਾ ਕਮਿਸ਼ਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ ਮਾਨਸਾ ਜ਼ਿਲ੍ਹੇ 'ਚ ਨਰਮੇ ਦੀ ਫਸਲ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਸਾਂਝਾ ਖੇਤਰੀ ਸਰਵੇਖਣ ਕੀਤਾ ਗਿਆ। ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਜਲੰਧਰ ਪੱਛਮੀ ਸਮੇਤ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਸਫਾਈ ਅਤੇ ਸੀਵਰੇਜ ਵਿਵਸਥਾ ਦਾ ਜਾਇਜ਼ਾ ਲਿਆ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰਿਪਰੇਟਰੀ ਇੰਸਟੀਚਿਊਟ ਵੱਲੋਂ ਕਮਿਸ਼ਨ ਹਾਸਲ ਕਰਨ ਵਾਲੇ ਹੋਣਹਾਰ ਕੈਡਿਟਾਂ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਤੋਂ ਗ੍ਰੈਜੂਏਟ ਹੋਏ ਕੈਡਿਟਾਂ ਨੂੰ ਵਕਾਰੀ ਅਚੀਵਰਸ ਅਵਾਰਡ ਨਾਲ ਸਨਮਾਨਿਤ ਕੀਤਾ। ਐਫ ਆਈ ਐਚ ਮਹਿਲਾ

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਵੇਲਾ ਹੋ ਗਿਆ ਜੀ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ, ਮੈਂ ਸਰਤ ਔਰ ਮੇਰੇ ਨਾਲ ਨੇ
2: ਮਨਦੀਪ ਮਸਾਨ।
1: ਉਮੀਦ ਕਰਦੇ ਹਾਂ ਮਨਦੀਪ ਜੀ ਕਿ ਸਾਡੇ ਲਿਸਨਰਸ ਜਿਹੜੇ ਆ ਉਹ ਬਿਲਕੁਲ ਠੀਕ ਠਾਕ ਹੋਣਗੇ, ਆਪਣੇ ਕੰਮਾਂ ਕਾਜਾਂ 'ਚ ਵਿਅਸਤ ਹੋਣ ਦੇ ਨਾਲ ਨਾਲ ਆਪਣੇ ਰੇਡੀਓ ਸੈੱਟਸ ਨਾਲ ਵੀ ਜੁੜੇ ਹੋਏ ਹੋਣਗੇ।
2: ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਜਿਹੜੀ ਹੈਗੀ ਹੈ ਆਮਦ ਤੁਹਾਡੀ ਹੋਈ ਹੈਗੀ ਹੈ, ਵਧੀਆ ਲੱਗ ਰਿਹਾ। ਕਾਫੀ ਦੇਰ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ। ਤਾਂ ਇੱਕ ਆਮ ਜੀ ਗੱਲ ਹੈਗੀ, ਕਹਿੰਦੇ ਜੀ ਕਿਸੇ ਨੇ ਗੁੰਮਸੁੰਮ ਵੇਖ ਕੇ ਕੁਝ ਵੀ ਕਹਿਣਾ ਨਹੀਂ ਚਾਹਿਆ, ਕਿਸੇ ਨੇ ਗੁੰਮਸੁੰਮ ਵੇਖ ਕੇ ਕੁਝ ਵੀ ਕਹਿਣਾ ਨਹੀਂ ਚਾਹਿਆ, ਤੇ ਕਿਸੇ ਨੇ ਮੱਚਦੇ ਸ਼ੋਰ ਵਿੱਚੋਂ ਮੇਰੀ ਚੀਕ ਸਿਆਣ ਲਈ, ਤੇ ਕੋਈ ਸਮਝ ਨਾ ਸਕਿਆ ਦਿਲ ਮੇਰਾ ਮੈਨੂੰ ਗੱਲ ਨਾਲ ਲਾ ਕੇ ਵੀ, ਤੇ ਕਿਸੇ ਨੇ ਉੱਚੇ ਹਾਸੇ ਪਿੱਛੋਂ ਵੀ ਮੇਰੀ ਪੀੜ ਪਹਿਚਾਣ ਲਈ।
1: ਵਾਹ ਜੀ, ਬਹੁਤ ਖੂਬਸੂਰਤ ਖਿਆਲ ਨੇ ਤੁਹਾਡੇ। ਔਰ ਸਾਡੇ ਆਸ ਪਾਸ ਅਕਸਰ ਲੋਕਾਂ ਦਾ ਜਮਘੱਟ ਹੁੰਦਾ, ਇੱਕ ਵੱਡਾ ਕਾਰਵਾਂ ਸਾਡੇ ਨਾਲ ਚੱਲਦਾ ਹੁੰਦਾ ਆਲੇ ਦੁਆਲੇ, ਔਰ ਸਾਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਮੇਰਾ ਆਹ ਰਿਲੇਸ਼ਨਸ਼ਿਪ ਹੈ ਕਿਸੇ ਦੇ ਨਾਲ, ਮੇਰੇ ਇੰਨੇ ਯਾਰ ਦੋਸਤ ਨੇ, ਜਾਂ ਅਸੀਂ ਜਦੋਂ ਸਮਾਜਿਕ ਜੀਵਨ ਜੀ ਰਹੇ ਹੁੰਦੇ ਹਾਂ ਤਾਂ ਉਦੋਂ ਖਾਸ ਕਰਕੇ ਸਾਡੀ ਗੁਆਂਢਦਾਰੀ, ਜਾਂ ਅੱਜ ਕੱਲ੍ਹ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਉੱਤੇ ਨੰਬਰ ਆਫ ਫਰੈਂਡਸ ਜਾਂ ਫੋਲੋਅਰਸ ਬਹੁਤ ਖੁਸ਼ ਹੋ ਕੇ ਦੱਸਿਆ ਜਾਂਦਾ ਵੀ ਅਸੀਂ 1000 ਹੋ ਗਏ, ਸਾਡੇ ਦੋਸਤ 1500 ਸਾਨੂੰ ਫੋਲੋ ਕਰਨ ਵਾਲੇ ਲੱਖਾਂ 'ਚ ਹੋ ਗਏ, ਲੇਕਿਨ ਉਹਨਾਂ ਲੱਖਾਂ 'ਚੋਂ ਸ਼ਾਇਦ ਹੀ ਕੋਈ ਐਸਾ ਹੁੰਦਾ ਜਿਹੜਾ ਐਕਚੁਲੀ ਤੁਹਾਨੂੰ ਜਾਣਦਾ ਹੁੰਦਾ। ਔਰ ਐਸੇ ਇੱਕ ਸਾਥੀ ਦੀ ਦੋਸਤੀ ਜਾਂ ਕਿਸੇ ਵੀ ਇੱਕ ਰਿਸ਼ਤੇ ਦੀ ਜਿਹੜੀ ਤਾਂਘ ਆ ਉਹ ਸਾਰਿਆਂ ਨੂੰ ਹੁੰਦੀ ਹੈ, ਔਰ ਉਹ ਲੋਕ ਖੁਸ਼ ਨਸੀਬ ਹੁੰਦੇ ਆ ਜਿਹਨਾਂ ਨੂੰ ਐਸੇ ਸਾਥੀ ਮਹਿਸੂਸ ਮਿਲਦੇ ਆ। ਔਰ ਨਾਲ ਹੀ ਮੈਨੂੰ ਲੱਗਦਾ ਹੈ ਕਿ ਇਹ ਵੀ ਕਹਿਣਾ ਜ਼ਰੂਰੀ ਹੋ ਜਾਂਦਾ ਕਿ ਜਿਹੜੀ ਸਾਡੀ ਇਹ ਤਾਂਘ ਹੈ ਸਿਰਫ ਤਾਂਘ ਨਹੀਂ ਹੋਣੀ ਚਾਹੀਦੀ, ਇਹੋ ਜਿਹਾ ਸਾਥੀ ਬਣਨਾ, ਇਹੋ ਜਿਹਾ ਦੋਸਤ ਬਣਨਾ ਸਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ।
2: ਬਿਲਕੁਲ ਜੀ, ਬਾਕੀ ਬਹੁਤ ਸੋਹਣੀ ਗੱਲ ਕੀਤੀ ਹੈਗੀ ਹੈ ਵੀ ਸਿਰਫ ਅਸੀਂ ਇੱਛਾ ਹੀ ਨਾ ਰੱਖੀਏ, ਕਿਸੇ ਹੋਰ ਨੂੰ ਇਹੋ ਜਿਹਾ ਸਾਥ ਵੀ ਦਈਏ ਕਿ ਤਾਂ ਕਿ ਉਹਦੀ ਜਿਹੜੀ ਤਾਂਘ ਹੈਗੀ ਉਹ ਸਾਨੂੰ ਪਾ ਕੇ ਪੂਰੀ ਹੋ ਜਾਵੇ।
1: ਬਿਲਕੁਲ ਜੀ, ਔਰ ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਕੋਲ ਵੱਖ ਵੱਖ ਵਿਸ਼ੇ ਨੇ ਗੱਲਾਂ ਦੇ
2: ਜੀ।
1: ਸਸਟੇਨੇਬਲ ਗੈਸਟਰੋਨੋਮੀ ਡੇ ਹੈ ਜਿਸ ਦੇ ਬਾਰੇ ਜਾਣਕਾਰੀ ਅਸੀਂ ਸਾਂਝੀ ਕਰਨੀ ਸਾਡੇ ਲਿਸਨਰਸ ਦੇ ਨਾਲ। ਮਹਾਰਾਣੀ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਜਿਹਨਾਂ ਨੂੰ ਅਸੀਂ ਕਹਿ ਕੇ ਜਾਣਦੇ ਹਾਂ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਅਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਅਸੀਂ ਯਾਦ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਇਹ ਪ੍ਰਮੁੱਖ ਵਿਸ਼ੇ ਸਾਡੀ ਗੱਲਬਾਤ ਨਾਲ ਗੱਲਾਂ 'ਚੋਂ ਗੱਲ ਪ੍ਰੋਗਰਾਮ 'ਚ ਜੁੜੇ ਹੋਏ ਰਹਿਣਗੇ
2: ਜੀ।

0: ਗੀਤ ਹੁਣੇ ਤੁਸੀਂ ਸੁਣਿਆ ਸਤਿੰਦਰ ਸਰਤਾਜ ਦੀ ਆਵਾਜ਼ 'ਚ।
1: जी
0: ਬੁੰਦੇਲੇ ਹਰ ਬੋਲੋ ਕੇ ਮੂੰਹ ਹਮਨੇ ਸੁਨੀ ਕਹਾਣੀ ਥੀ, ਖੂਬ ਲੜੀ ਮਰਦਾਨੀ, ਉਹ ਤੋ ਝਾਂਸੀ ਵਾਲੀ ਰਾਣੀ ਥੀ। ਆਪਣੇ ਬਚਪਨ 'ਚ ਆਪਣੇ ਸਕੂਲ ਦੀਆਂ ਕਿਤਾਬਾਂ 'ਚ ਨਾ ਇਹ ਕਵਿਤਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਬੜੇ ਚਾਅ ਨਾਲ ਪੜ੍ਹਦੇ ਸੀ ਔਰ ਬੜਾ ਫਖਰ ਮਹਿਸੂਸ ਕਰਦੇ ਹੁੰਦੇ ਸੀ।
1: ਬਿਲਕੁਲ ਜੀ।
0: ਆਕਾਸ਼ਵਾਣੀ ਪਟਿਆਲਾ 'ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ, ਔਰ ਜਦੋਂ ਵੀ ਦੇਸ਼ ਦੀ ਆਨ ਬਾਨ ਔਰ ਸ਼ਾਂਤੀ ਮਰ ਮਿਟਣ ਵਾਲੀਆਂ ਵਿਰਾਂਗਣਾਵਾਂ ਦੀ ਗੱਲ ਹੁੰਦੀ ਹੈ ਤਾਂ ਜ਼ਬਾਨ 'ਤੇ ਸਭ ਤੋਂ ਪਹਿਲਾਂ ਨਾਂ ਆ ਜਾਂਦਾ ਮੱਲੋ ਮੱਲੀ,
1: ਰਾਣੀ
0: ਝਾਂਸੀ ਦੀ
1: ਲਕਸ਼ਮੀ
0: ਰਾਣੀ
1: ਬਾਈ
0: ਲਕਸ਼ਮੀ ਬਾਈ ਦਾ, ਔਰ ਅੱਜ ਉਹਨਾਂ ਦਾ ਬਲੀਦਾਨ ਦਿਵਸ ਹੈ।
1: ਤਾਂ ਬਿਲਕੁਲ ਜੀ, ਝਾਂਸੀ ਦੀ ਰਾਣੀ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਕਿ ਇੱਕ ਉਸ ਸਮੇਂ ਦੇ ਉੱਪਰ ਝਾਂਸੀ ਦੀ ਜਿਹੜਾ ਝਾਂਸੀ ਦਾ ਏਰੀਆ ਸੀਗਾ ਜਾਂ ਉਦੋਂ ਅੰਗਰੇਜ਼ਾਂ ਨੇ ਉਸ ਸਮੇਂ ਦੇ ਉੱਪਰ ਜਿਹੜਾ ਕਬਜ਼ਾ ਕੀਤਾ ਹੋਇਆ ਸੀਗਾ, ਹੈ ਨਾ,
0: ਜੀ
1: ਤਾਂ ਅੰਗਰੇਜ਼ਾਂ ਦੇ ਨਾਲ ਉਹਨਾਂ ਨੇ ਇੱਕ ਬਹਾਦਰੀ ਦੀ ਮਿਸਾਲ ਜਿਹੜੀ ਹੈ ਕਾਇਮ ਕੀਤੀ ਸੀਗੀ ਅਤੇ ਉਹਨਾਂ ਨੇ ਆਪਣੇ ਰਾਜ ਨੂੰ ਬਚਾਇਆ ਸੀਗੀ ਵੀ ਹਾਂ ਠੀਕ ਹੈ ਕਿ ਮੈਂ ਆਪਣਾ ਰਾਜ ਅੰਗਰੇਜ਼ਾਂ ਨੂੰ ਨਹੀਂ ਦੇਣਾ ਅਤੇ ਵੀ ਚਾਹੇ ਕੁਛ ਵੀ ਹੋ ਜਾਵੇ ਤਾਂ ਵੀ ਅਸੀਂ ਆਪਣੇ ਰਾਜ ਦੀ ਰੱਖਿਆ ਖੁਦ ਹੀ ਕਰਨੀ
0: ਜੀ।
1: ਹੈਗੀ ਹੈ। ਜੀ
0: ਹੁਣੇ ਮੈਂ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਕਿ ਬੁੰਦੇਲੇ ਹਰ ਬੋਲੋ ਕੇ ਮੂੰਹ ਹਮਨੇ ਸੁਣੀ ਕਹਾਣੀ ਥੀ, ਹਰ ਬੋਲੇ ਯਾਨੀ ਬੁੰਦੇਲਖੰਡ ਦੇ ਉਹ ਲੋਕ ਗਾਇਕ ਹੁੰਦੇ ਸੀ ਜਿਹੜੇ ਘੁੰਮ ਘੁੰਮ ਕੇ ਰਾਜਿਆਂ ਮਹਾਰਾਜਿਆਂ ਔਰ ਵੀਰ ਯੋਧਾਵਾਂ ਦੇ ਯਸ਼ ਦੀਆਂ ਕਹਾਣੀਆਂ ਕਹਿੰਦੇ ਹੁੰਦੇ ਸੀ, ਗਾਥਾਵਾਂ ਗਾਉਂਦੇ ਹੁੰਦੇ ਸੀ, ਔਰ
1: ਜੀ
0: ਉਹਨਾਂ ਦੇ ਮੁੱਖ ਤੋਂ ਸੁਭਦਰਾ ਕੁਮਾਰੀ ਚੌਹਾਨ ਜੀ ਨੇ ਜਦੋਂ ਇਹ ਕਹਾਣੀ ਸੁਣੀ ਔਰ ਫਿਰ ਪੰਨਿਆਂ 'ਤੇ ਇਸ ਤਰ੍ਹਾਂ ਉਸਨੂੰ ਘੇਰਿਆ ਕਿ ਜਿਵੇਂ ਮੈਂ ਕਿਹਾ ਕਿ ਬੜਾ ਫਖਰ ਮਹਿਸੂਸ ਹੁੰਦਾ ਸੀ ਉਹਨਾਂ ਸਤਰਾਂ ਨੂੰ ਪੜ੍ਹ ਕੇ, ਉਹਨਾਂ ਉਸ ਕਵਿਤਾ ਨੂੰ ਪੜ੍ਹ ਕੇ, ਔਰ ਇਹ ਜਿਹੜੀਆਂ ਪੰਕਤੀਆਂ ਸੀ ਇਹ ਸਾਡੇ ਰੋਂਗਟੇ ਖੜ੍ਹੇ ਕਰ ਦਿੰਦੀਆਂ ਹੁੰਦੀਆਂ ਸੀ। ਔਰ ਜਦੋਂ ਤੁਸੀਂ ਮਹਿਲਾ ਹੋ ਕੇ ਕਿਸੇ ਸਸ਼ਕਤ ਮਹਿਲਾ ਦੇ ਬਾਰੇ ਜਾਣਦੇ ਹੋ ਸੁਣਦੇ ਹੋ ਤਾਂ ਫਿਰ ਆਟੋਮੈਟਿਕਲੀ ਤੁਹਾਨੂੰ ਮਾਣ ਜਿਹੜਾ ਉਹ ਜ਼ਿਆਦਾ ਮਹਿਸੂਸ ਹੁੰਦਾ। ਸੋਚਣ ਵਾਲੀ ਗੱਲ ਇਹ ਹੈ ਕਿ ਸਿਰਫ 29 ਸਾਲ ਦੀ ਇੱਕ ਨੌਜਵਾਨ ਮਹਿਲਾ ਜਿਹੜੀ ਜਿਹਨੇ ਆਪਣੇ ਹੱਥ 'ਚ ਘੋੜੇ ਦੀ ਲਗਾਮ ਫੜੀ ਹੋਈ ਸੀ ਔਰ
1: ਜੀ
0: ਉਹਦੀ ਪਿੱਠ ਦੇ ਉੱਤੇ ਉਸਦਾ ਦੱਤਕ ਪੁੱਤਰ ਸੀ,
1: ਬਿਲਕੁਲ
0: ਅਡੋਪਟਡ ਸਨ, ਦਾਮੋਦਰ ਰਾਓ ਬੰਨਿਆ ਹੋਇਆ ਸੀ, ਉਸਦੇ ਦੋਵਾਂ ਹੱਥਾਂ 'ਚ ਤਲਵਾਰਾਂ ਸੀ, ਔਰ 1858 'ਚ ਜਦੋਂ ਅੰਗਰੇਜ਼ਾਂ ਨੇ ਝਾਂਸੀ ਨੂੰ ਚਾਰੋਂ ਪਾਸੇ ਘੇਰ ਲਿਆ ਅਤੇ ਰਾਣੀ ਲਕਸ਼ਮੀ ਬਾਈ ਨੇ ਹਾਰ ਮੰਨਣ ਦੀ ਬਜਾਏ ਲੜਨਾ ਚੁਣਿਆ ਔਰ ਝਾਂਸੀ ਦੇ ਲਈ ਉਹਨਾਂ ਨੇ ਲੜਾਈ ਕੀਤੀ। ਕਾਲਪੀ ਤੋਂ ਲੈ ਕੇ ਗਵਾਲੀਅਰ ਤੱਕ
1: ਜੀ
0: ਅੰਗਰੇਜ਼ਾਂ ਦੇ ਨਾਲ ਉਹਨਾਂ ਨੇ ਲੋਹਾ ਲਿਆ।

0: ਔਰ ਮਨਦੀਪ ਜੀ, ਗਵਾਲੀਅਰ ਦੇ ਕੋਲ ਕੋਟਾ ਦੀ ਸਰਾਏ ਚ ਲੜਦੇ ਹੋਏ ਅੱਜ ਹੀ ਦੇ ਦਿਨ ਯਾਨੀ 18 ਜੂਨ ਨੂੰ ਇਸ ਮਹਾਨਾਇਕਾ ਨੇ ਆਪਣੀ ਮਾਤਰ ਭੂਮੀ ਦੇ ਉੱਤੇ
1: ਜੀ
0: ਆਪਣੀ ਜਾਨ ਵਾਰ ਦਿੱਤੀ। ਮਾਤਰ ਭੂਮੀ ਦੇ ਸਦਕਾ ਹੀ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਜਿਹੜੀ ਮ੍ਰਿਤ ਦੇਹ ਹੈ ਉਹ ਅੰਗਰੇਜ਼ਾਂ ਦੇ ਹੱਥ ਨਾ ਲੱਗੇ, ਔਰ ਇਸੇ ਕਰਕੇ ਉਹਨਾਂ ਦੇ ਸੈਨਿਕਾਂ ਨੇ ਜੰਗਲਾਂ 'ਚ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ
1: ਸੰਸਕਾਰ ਕਰ
0: ਦਿੱਤਾ ਸੀ।
1: ਦਿੱਤਾ।
0: ਸੋ ਲਕਸ਼ਮੀ ਬਾਈ ਸਿਰਫ ਸ਼ਾਸਕ ਨਹੀਂ ਸਨ ਬਲਕਿ ਦੇਸ਼ ਦੀ ਨਾਰੀ ਸ਼ਕਤੀ, ਉਹਨਾਂ ਦੇ ਦ੍ਰਿੜ ਸੰਕਲਪ ਔਰ ਆਜ਼ਾਦੀ ਦੀ ਪਹਿਲੀ ਚਿੰਗਾਰੀ ਦਾ ਪ੍ਰਤੀਕ ਹੈ। ਔਰ ਅੱਜ ਉਹਨਾਂ ਦੇ ਬਲੀਦਾਨ ਦਿਵਸ 'ਤੇ ਆਕਾਸ਼ਵਾਣੀ ਪਟਿਆਲਾ ਆਪਣੇ ਸਾਰੇ ਸਰੋਤਿਆਂ ਵੱਲੋਂ ਵੀ ਉਹਨਾਂ ਨੂੰ ਸ਼ਤ ਸ਼ਤ ਨਮਨ ਕਰਦਾ
1: ਨਮਨ
0: ਹੈ।
1: ਕਰਦੇ ਜੀ।

0: ਇਹ ਦਿਨ ਸਾਨੂੰ ਜਿਹੜਾ ਹੈਗਾ ਭੋਜਨ ਸੁਰੱਖਿਆ, ਪੋਸ਼ਣ, ਜੈਵ ਵਿਭਿੰਨਤਾ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਇਸ ਦੇ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਿਸ਼ਵ ਵਿਆਪੀ ਜਿਹੜਾ ਹੈਗਾ ਅਸੀਂ ਸਹਿਯੋਗ ਦੀ ਇਸ ਦਿਨ ਮੰਗ ਕਰਦੇ
1: ਜੀ
0: ਹੈਗੇ ਹਾਂ।
1: ਜੀ ਸੋ ਸਾਡੇ ਜਿਹੜੇ ਲਿਸਨਰਸ ਹੈ ਉਹ ਸੋਚਣਗੇ ਕਿ ਔਖਾ ਜਣਾ ਆ
0: ਹਾਂ
1: ਸਸਟੇਨੇਬਲ
0: ਬਿਲਕੁਲ
1: ਗੈਸਟਰੋਨੋਮੀ ਡੇ, ਸੋ ਗੈਸਟਰੋਨੋਮੀ ਕੀ ਚੀਜ਼ ਹੈ ਜੇ ਸੌਖੇ ਸ਼ਬਦਾਂ 'ਚ ਤੁਹਾਨੂੰ ਦੱਸੀਏ ਤਾਂ ਇਹ ਹੈ ਸਾਡੀ ਰਸੋਈ, ਸਾਡਾ ਖਾਣਾ ਪੀਣਾ, ਸਾਡੀ ਲੋਕਲ ਕੁਕਿੰਗ ਦਾ ਸਟਾਈਲ।
0: ਜੀ
1: ਪਰ ਇਹਦੇ ਅੱਗੇ ਜਿਹੜਾ ਇੱਕ ਲਫ਼ਜ਼ ਜੁੜਿਆ ਹੋਇਆ ਸਸਟੇਨੇਬਲ, ਇਸ ਦਾ ਮਤਲਬ ਹੈ ਅਜਿਹਾ ਖਾਣਾ ਖਾਧਾ ਜਾਵੇ ਜਿਹੜਾ ਸਾਡੀ ਸਿਹਤ ਲਈ ਤਾਂ ਚੰਗਾ ਹੋਵੇ, ਨਾਲ ਹੀ ਸਾਡੀ ਧਰਤੀ ਔਰ ਸਾਡੇ ਵਾਤਾਵਰਣ ਨੂੰ ਵੀ ਨੁਕਸਾਨ ਨਾ ਪਹੁੰਚਾਏ। ਥੋੜ੍ਹਾ ਜਿਹਾ ਸੋਚ 'ਚ ਹਰ ਕੋਈ ਪੈ ਜਾਂਦਾ ਹੈ ਵੀ ਸਾਡਾ ਖਾਣਾ ਵਾਤਾਵਰਣ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਏਗਾ, ਔਰ ਅੱਜ ਕੱਲ੍ਹ ਜਿਹੜਾ ਅਸੀਂ ਪੈਕਟਾਂ ਵਾਲਾ ਖਾਣਾ ਖਾਂਦੇ ਹਾਂ ਜਾਂ ਦੂਰੋਂ ਦੂਰੋਂ ਆਈਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਪ੍ਰਿਜ਼ਰਵ ਕਰਨ ਲਈ ਵੀ ਬਹੁਤ ਸਾਰੇ ਕੈਮੀਕਲਸ ਦਾ, ਰਸਾਇਣਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਸਟੋਰ ਕਰਨ 'ਚ ਬਹੁਤ ਸਾਰੇ ਕੈਮੀਕਲਸ ਜਿਹੜੇ ਉਹ ਲੱਗਦੇ ਆ। ਸੋ ਸਸਟੇਨੇਬਲ ਗੈਸਟਰੋਨੋਮੀ ਯਾਦ ਕਰਵਾਉਂਦੀ ਹੈ ਸਾਨੂੰ ਕਿ ਆਪਣੇ ਆਲੇ ਦੁਆਲੇ ਉੱਗਣ ਵਾਲੀਆਂ ਮੌਸਮੀ ਸਬਜ਼ੀਆਂ, ਮੋਟਾ ਅਨਾਜ, ਔਰਗੈਨਿਕ ਚੀਜ਼ਾਂ ਵੱਲ ਵਾਪਸ ਮੁੜਨਾ ਚਾਹੀਦਾ ਹੈ। ਜਦੋਂ ਅਸੀਂ ਸਥਾਨਕ ਕਿਸਾਨਾਂ ਦੇ ਕੋਲੋਂ ਸਿੱਧਾ ਅਨਾਜ ਖਰੀਦਦੇ ਹਾਂ ਤਾਂ ਨਾ ਸਿਰਫ ਆਪਣੀ ਸਿਹਤ ਬਚਾਉਂਦੇ ਹਾਂ ਬਲਕਿ ਪੰਜਾਬ ਦੇ ਸਾਡੇ ਜਾਂ ਆਪਣੇ ਲੋਕਲ ਸਥਾਨਕ ਕਿਸਾਨ ਭਰਾਵਾਂ ਦੀ ਮਦਦ ਵੀ ਕਰਦੇ ਹਾਂ। ਸੋ ਅੱਜ ਦੇ ਦਿਨ ਇਹ ਅਹਿਦ ਤਾਂ ਕੀਤਾ ਜਾ ਸਕਦਾ ਆਪਣੀ ਸਿਹਤ ਲਈ ਕਿ ਖਾਣਾ ਉਹੀ ਖਾਵਾਂਗੇ ਜਿਹੜਾ ਸਾਡੀ ਸਿਹਤ ਵੀ ਬਣਾਏ ਔਰ ਸਾਡੇ ਵਾਤਾਵਰਣ ਨੂੰ ਵੀ ਬਚਾਏ। ਔਰ ਇਸ ਦੇ ਨਾਲ ਇੱਕ ਇੰਪੋਰਟੈਂਟ ਗੱਲ ਇਹ ਵੀ ਹੋ ਜਾਂਦੀ ਹੈ ਕਿ ਖਾਣਾ ਓਨਾ ਹੀ ਬਣਾਇਆ ਜਾਏ ਜਿੰਨੀ ਲੋੜ ਹੋਵੇ, ਅੰਨ ਦੀ ਬਰਬਾਦੀ ਬਿਲਕੁਲ ਨਾ ਕੀਤੀ ਜਾਏ।

0: माननीय प्रधानमंत्री श्री नरेंद्र मोदी 20 जून को हुगली पश्चिम बंगाल से प्रधानमंत्री किसान सम्मान निधि की 23वीं किश्त जारी करेंगे। इसके तहत 9 करोड़ 44 लाख से अधिक किसानों के खातों में 18,880 करोड़ रुपए से अधिक की सम्मान राशि सीधे हस्तांतरित की जाएगी। पीएम किसान की इस किश्त के साथ ही किसानों को हस्तांतरित कुल राशि 4,46,000 करोड़ रुपए से अधिक हो जाएगी, जो करोड़ों किसान परिवारों को आर्थिक संबल प्रदान कर रही है।
1: FM बैंड 100.2 MHz ਤੇ ਆਕਾਸ਼ਵਾਨੀ ਪਟਿਆਲਾ ਤੋਂ ਸਿਟੀ ਯੂਨੀਅਨ ਕੀਤਾ ਹੋਇਆ ਜੀ ਔਰ ਗੱਲਾਂ ਚੋ ਗੱਲ ਪ੍ਰੋਗਰਾਮ ਦੇ ਇਸ ਹਿੱਸੇ 'ਚ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਅਸੀਂ ਯਾਦ ਕਰ ਰਹੇ ਹਾਂ ਜਦੋਂ ਸਾਡੀ ਆਜ਼ਾਦੀ ਅਣਖ ਅਤੇ ਧਰਮ ਦੀ ਰੱਖਿਆ ਲਈ ਲਹੂ ਨਾਲ ਜਿਹੜੇ ਪੰਨੇ ਲਿਖੇ ਗਏ ਸੀ।
2: ਬਿਲਕੁਲ ਜੀ, ਤਾਂ ਗੱਲ ਕਰੀਏ ਤਾਂ ਸ਼ਹਾਦਤ ਦੇ ਦਿਨ ਦੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਹੈਗੀ ਆ ਉਹ ਸਿੱਖ ਇਤਿਹਾਸ ਦਾ ਇੱਕ ਲਾਸਾਨੀ ਅਤੇ ਅਦੁੱਤੀ ਸਾਕਾ ਹੈਗਾ
1: ਜੀ।
2: ਨਾ ਭੁੱਲਣ ਵਾਲਾ ਉਹ ਸਮਾਂ, ਉਸ ਸਮੇਂ ਮੁਗਲ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ 30 ਮਈ 1606 ਨੂੰ ਲਾਹੌਰ ਪਾਕਿਸਤਾਨ ਵਿਖੇ ਅਸਹਿਤ ਅਕੈਦ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ। ਤਾਂ ਇਹ ਜਿਹੜਾ ਦਿਨ ਹੈਗਾ ਜੀ, ਉਸ ਤੋਂ ਬਾਅਦ ਹੀ ਇਸ ਦਾ ਬਹੁਤ ਵੱਡਾ ਇਤਿਹਾਸਕ ਪ੍ਰਭਾਵ ਪਿਆ। ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਇਤਿਹਾਸ ਨੇ ਇੱਕ ਨਵਾਂ ਮੋੜ ਲਿੱਤਾ ਅਤੇ ਜ਼ੁਲਮ ਦੇ ਖਿਲਾਫ਼ ਡਟਣ ਲਈ ਮਾਨਸਿਕ ਤੌਰ 'ਤੇ ਸਾਨੂੰ ਜਿਹੜੀਆਂ ਹੈਗੀਆਂ ਸਿੱਖਾਂ ਨੂੰ ਪ੍ਰੇਰਿਤ ਕੀਤਾ
1: ਜੀ। ਤਪਦੀ ਗਰਮੀ 'ਚ ਲਾਹੌਰ ਦੀ ਧਰਤੀ 'ਤੇ ਜਦੋਂ ਆਪ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਅਤੇ ਸਿਰ 'ਤੇ ਗਰਮ ਰੇਤ ਪਾਈ ਗਈ, ਆਪ ਜੀ ਦੇ ਮੁੱਖੋਂ ਸਿਰਫ ਇਹੀ ਬੋਲ ਨਿਕਲੇ, ਤੇਰਾ ਕੀਆ ਮਿੱਠਾ ਲਾਗੇ, ਹਰਨਾਮ ਪਦਾਰਥ ਨਾਨਕ ਮੰਗੇ।

ਕਿਸਾਨ ਵੀਰੋ ਤੇ ਭੈਣੋ, ਗੁਰਵੀਰ ਸਿੰਘ ਸਰੌਤ ਹਾਜ਼ਰ ਹੈ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ। ਅੱਜ ਦਾ ਪ੍ਰੋਗਰਾਮ ਦਾ ਵਿਸ਼ਾ ਹੋਏਗਾ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਤੇ ਟੀਕਾਕਰਨ। ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣਗੇ ਵਿਸ਼ਾ ਮਾਹਿਰ ਡਾਕਟਰ ਰੋਹਿਤ ਗੁਪਤਾ ਜੀ, ਸੀਨੀਅਰ ਵਿਗਿਆਨੀ ਪਸ਼ੂ ਪਾਲਣ ਪ੍ਰਬੰਧਨ, ਕੇਂਦਰੀ ਮੱਝ ਖੋਜ ਸੰਸਥਾ ਨਾਭਾ ਤੋਂ ਸਾਡੇ ਸਟੂਡੀਓ ਵਿੱਚ ਪਹੁੰਚੇ ਆ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ।

0: ਕਿਸਾਨਬਾਣੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ
0: ਡਾਕਟਰ ਸਾਹਿਬ, ਅਸੀਂ ਜਦੋਂ ਪਸ਼ੂਆਂ ਦੀ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ ਤਾਂ ਇਹ ਸਾਂਭ ਸੰਭਾਲ ਜਿਹੜਾ ਹੈਗਾ, ਇਸ ਨੂੰ ਕਿਸ ਵਿਗਿਆਨਿਕ ਤਰੀਕੇ ਨਾਲ ਸਾਂਭ ਸੰਭਾਲ ਦਾ ਅਸੀਂ ਚਾਹਾਂਗੇ, ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਇਸ ਬਾਰੇ ਜ਼ਰੂਰ ਦੱਸਿਆ ਜਾਵੇ ਜੀ।
1: ਜੀ ਬਿਲਕੁਲ, ਪਹਿਲੇ ਤੋਂ ਸਾਰੇ ਕਿਸਾਨ ਵੀਰ ਨੂੰ ਮੇਰੀ ਸਤਿ ਸ਼੍ਰੀ ਅਕਾਲ। ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਪਸ਼ੂ ਪਾਲਣ, ਪਸ਼ੂਆਂ ਦੀ ਆਪਾਂ ਸਾਂਭ ਸੰਭਾਲ ਕਿੱਦਾਂ ਕੀਤੀ ਜਾਏ ਜਿਸ ਸੇ ਆਪਾਂ ਉਹਨਾਂ ਉਨਸੇ ਵੱਧ ਸੇ ਵੱਧ ਉਤਪਾਦਨ ਲੈ ਸਕੇ
0: ਜੀ।
1: ਅਬ ਸਾਂਭ ਸੰਭਾਲ ਹੁੰਦੀ ਕੀ ਹੈ ਕਿ ਆਪਾਂ ਪਸ਼ੂ ਨੂੰ ਆਪਣੇ ਬਾੜੇ ਵਿੱਚ ਰੱਖਦੇ ਹਾਂ, ਠੀਕ ਹੈ। ਪਸ਼ੂ ਨੂੰ ਆਪਾਂ ਹੈਲਦੀ ਰੱਖਣਾ ਹੈ, ਸਵਸਥ ਰੱਖਣਾ ਹੈ, ਜਿਸ ਸੇ ਉਹ ਇੱਕ ਤਰੀਕੇ ਸੇ ਸਟ੍ਰੈਸ ਫਰੀ ਰਹੇ। ਜਿਹੜੇ ਵੀ ਆਪਾਂ ਵਾਤਾਵਰਣ ਵਿੱਚ ਰੱਖ ਰਹੇ ਹਾਂ ਕਿ ਸਟ੍ਰੈਸ ਫਰੀ ਰਹਿ ਕੇ ਉਹ ਵੱਧ ਸੇ ਵੱਧ ਉਤਪਾਦਨ ਲੈ ਸਕੇ। ਅਬ ਸਾਂਭ ਸੰਭਾਲ ਵਿੱਚ ਕੀ ਆਉਂਦਾ ਹੈ? ਇੱਕ ਤਾਂ ਪਸ਼ੂ ਦੀ ਨਸਲ ਕਿ ਆਪਾਂ ਕਿਹੜੇ ਪਸ਼ੂ ਨੂੰ ਆਪਾਂ ਆਪਣੇ ਬਾੜੇ ਵਿੱਚ ਲੈ ਕੇ ਆਏ ਹੋਏ ਹਾਂ, ਜਾਂ ਫਿਰ ਆਪਾਂ ਖਰੀਦਦੇ ਹਾਂ, ਜਾਂ ਫਿਰ ਆਪਾਂ ਤਿਆਰ ਕਰ ਰਹੇ ਹਾਂ ਆਪਣੇ ਬਾੜੇ ਵਿੱਚ। ਤਾਂ ਪਸ਼ੂਆਂ ਦੀ ਨਸਲ ਸੁਧਾਰ ਇੱਕ ਬਹੁਤ ਅਹਿਮ ਮੁੱਦਾ ਰਹਿੰਦਾ ਹੈ, ਕਿਉਂਕਿ ਜਦੋਂ ਉਸਕੀ ਨਸਲ ਚੰਗੀ ਰਹੇਗੀ ਤਵੀ ਪਸ਼ੂ ਇੱਕ ਵਧੀਆ ਤਰੀਕੇ ਸੇ ਇੱਕ ਪਰਫੋਰਮੈਂਸ ਕਰ ਪਾਏਗਾ, ਦੂਧ ਕਾ ਉਤਪਾਦਨ ਆਪਾਂ ਵੱਧ ਸੇ ਵੱਧ ਲੈ ਪਾਏਂਗੇ
0: ਜੀ।
1: ਠੀਕ ਹੈ, ਉਸਕੇ ਬਾਅਦ ਦੂਜੀ ਚੀਜ਼ ਆਉਂਦੀ ਹੈ ਕਿ ਆਪਾਂ ਪਸ਼ੂ ਦੀ ਖੁਰਾਕ ਦਾ ਪ੍ਰਬੰਧਨ, ਕਿ ਆਪਾਂ ਪਸ਼ੂ ਨੂੰ ਕੀ ਖਿਲਾ ਰਹੇ ਹਾਂ। ਪਸ਼ੂ ਨੂੰ ਆਪਾਂ ਜਿਹੜੀ ਵੀ ਚੀਜ਼ਾਂ ਦਿੰਦੇ ਹਾਂ ਉਹ ਪਹਿਲੇ ਤੋਂ ਆਪਣੇ ਸਰੀਰ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਹੈਲਦੀ ਉਹ ਉਸ ਖੁਰਾਕ ਨੂੰ ਉਪਯੋਗ ਕਰਕੇ ਪਸ਼ੂ ਆਪਣੇ ਸਰੀਰ ਨੂੰ ਵਧੀਆ ਬਣਾਉਂਦਾ ਹੈ। ਇੱਕ ਪਸ਼ੂ ਦਾ ਆਪਾਂ ਬੋਲਦੇ ਹਾਂ ਕਿ ਜਿਹੜਾ ਮੈਚਿਓਰ ਉਸਦਾ ਵੇਟ ਹੈ, ਭਾਰ ਹੈ, ਉਹ ਲਗਭਗ 500 ਕਿਲੋ ਦੇ ਕਰੀਬ, 450-500 ਕਿਲੋ ਰਹਿਣਾ ਚਾਹੀਏ। ਤਾਂ ਪਸ਼ੂ ਪਹਿਲੇ ਆਪਣੇ ਜਿਹੜੇ ਵਜ਼ਨ ਨੂੰ ਆਪਣੇ ਦਰੁਸਤ ਬਣਾ ਕੇ ਰੱਖਦਾ ਹੈ। ਉਸਕੇ ਬਾਅਦ ਜਿਹੜੀ ਖੁਰਾਕ ਬਚ ਜਾਂਦੀ ਹੈ ਉਸ ਖੁਰਾਕ ਨੂੰ ਪਸ਼ੂ ਯੂਜ ਕਰਦਾ ਹੈ ਕਿੱਥੇ? ਦੁੱਧ ਬਣਾਉਣ 'ਚ। ਠੀਕ ਹੈ, ਤਾਂ ਜਦੋਂ ਆਪਾਂ ਜਿਸ ਹਿਸਾਬ ਨਾਲ ਆਪਾਂ ਪਸ਼ੂ ਨੂੰ ਖੁਰਾਕ ਦੇਂਗੇ ਪਸ਼ੂ ਉਸੀ ਹਿਸਾਬ ਨਾਲ ਉਤਪਾਦਨ ਦੇਗਾ। ਤੀਜੀ ਚੀਜ਼ ਆ ਜਾਂਦੀ ਹੈ ਕਿ ਪਸ਼ੂ ਨੂੰ ਆਪਣੇ ਆਪਾਂ ਕਿਹੜੇ ਥਾਂ ਵਿੱਚ ਰੱਖ ਰਹੇ ਹਾਂ। ਪਸ਼ੂ ਦੇ ਜਿਹੜਾ ਆਪਾਂ ਹਾਊਸਿੰਗ ਬੋਲਦੇ ਹਾਂ, ਸੈਡ ਦਾ ਪ੍ਰਬੰਧਨ, ਕਿਸ ਤਰੀਕੇ ਦੇ ਸੈਡ ਬਣਾਉਂਦੇ ਹਾਂ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਗਰਮੀ ਦਾ ਮੌਸਮ ਚੱਲ ਰਿਹਾ ਹੈ, ਠੀਕ ਹੈ, ਪਸ਼ੂ ਦਾ ਸੈਡ ਉਸ ਹਿਸਾਬ ਸੇ ਬਣਾਉਂਦੇ ਹਾਂ ਜਿਸਸੇ ਹਵਾ ਦੀ ਆਵਾਜਾਈ ਵਧੀਆ ਰਹੇ। ਠੀਕ ਆ, ਜਿਹੜਾ ਉਸਦਾ ਸੈਡ ਹੈ ਉਸਮੇ ਧੂਪ ਘੱਟ ਤੋਂ ਘੱਟ ਆਏ। ਠੀਕ ਹੈ, ਨਾਲ ਜਿਹੜਾ ਉਸਕਾ ਹਿਊਮਿਡਿਟੀ ਹੈ, ਹੁਮਸ ਹੁੰਦੀ ਹੈ, ਹੁਮਸ ਨੂੰ ਆਪਾਂ ਕੰਟਰੋਲ ਕਰ ਸਕੇ। ਜਿਹੜੇ ਤਾਪਮਾਨ ਹੈ, ਤਾਪਮਾਨ ਨੂੰ ਆਪਾਂ ਇੱਕ ਜਿਹੜੀ ਸਥਿਰ ਹੈ ਲਗਭਗ 30-32 ਡਿਗਰੀ ਸੈਂਟੀਗ੍ਰੇਡ, ਆਪਾਂ ਉਸ ਹਿਸਾਬ ਨਾਲ ਉਸ ਵਾਤਾਵਰਣ ਨੂੰ ਆਪਾਂ ਮੇਨਟੇਨ ਕਰ ਸਕੇ। ਜਿਹੜੀ ਚੌਥੀ ਚੀਜ਼ ਆਉਂਦੀ ਹੈ ਕਿ ਉਸਦੇ ਬਿਮਾਰੀਆਂ ਦਾ ਪ੍ਰਬੰਧਨ। ਜਦੋਂ ਵੀ ਆਪਾਂ ਦੇਖਦੇ ਹਾਂ ਕਿ ਪਸ਼ੂ ਨੂੰ ਬਿਮਾਰੀ, ਇੱਕ ਤੋਂ ਪਸ਼ੂ ਦੀ ਇਮਿਊਨਿਟੀ ਬਹੁਤ ਵਧੀਆ ਰਹਿੰਦੀ ਹੈ। ਠੀਕ ਹੈ, ਆਪਾਂ ਆਪਣੇ ਨਾਲ ਕੰਪੇਅਰ ਕਰੇ ਤਾਂ ਪਸ਼ੂ ਬਹੁਤ ਵਧੀਆ ਇਮਿਊਨਿਟੀ ਹੁੰਦੀ ਹੈ, ਉਹ ਬਿਮਾਰੀ ਸੇ ਟਾਕਰਾ ਕਰਨ ਦੀ ਸ਼ਮਤਾ ਉਸਮੇ ਜ਼ਿਆਦਾ ਹੁੰਦੀ ਹੈ। ਲੇਕਿਨ ਫਿਰ ਵੀ ਜਦੋਂ ਇਨਵਾਇਰਮੈਂਟ ਚੰਗਾ ਨਹੀਂ ਹੈ, ਉਸਦੇ ਅਨੁਕੂਲ ਨਹੀਂ ਹੈ, ਤਾਂ ਪਸ਼ੂ ਬਿਮਾਰ ਹੋ ਜਾਂਦਾ ਹੈ। ਤਾਂ ਆਪਾਂ ਸਭਸੇ ਪਹਿਲੇ ਪ੍ਰਬੰਧਨ ਕਰੇ ਕਿ ਪਸ਼ੂ ਨੂੰ ਕੋਈ ਬਿਮਾਰੀ ਲੱਗੇ ਹੀ ਨਾ। ਇਸਕੇ ਲਈ ਆਪਾਂ ਟੀਕਾਕਰਨ ਕਰ ਸਕਦੇ ਹਾਂ ਟਾਈਮ ਟਾਈਮ ਸੇ। ਠੀਕ ਹੈ, ਆਪਣੇ ਪਸ਼ੂ ਦੇ ਆਸ ਪਾਸ ਜਿਹੜਾ ਥਾਂ ਹੈ ਉਸਦੀ ਸਾਫ਼ ਸਫਾਈ ਕਰ ਸਕਦੇ ਹਾਂ, ਜਿਸ ਕੋਈ ਵੀ ਬੈਕਟੀਰੀਆ ਜਿਹੜਾ ਵਾਇਰਸ ਹੈ ਉਸਮੇ ਇਨਫੈਕਸ਼ਨ ਨਾ ਕਰ ਪਾਏ।
0: ਡਾਕਟਰ ਸਾਹਿਬ, ਜੇ ਅਸੀਂ ਪਸ਼ੂਆਂ ਦੀ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ, ਦੁਧਾਰੂ ਪਸ਼ੂ ਅਤੇ ਛੋਟੇ ਪਸ਼ੂ, ਇਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਕੀ ਕੋਈ ਅੰਤਰ ਹੁੰਦਾ, ਜਾਂ ਅਸੀਂ ਇੱਕੋ ਤਰ੍ਹਾਂ ਦੀ ਸਾਂਭ ਸੰਭਾਲ ਆ ਜਿਹੜੀ ਖੁਰਾਕੀ ਤੌਰ 'ਤੇ ਉਹ ਇੱਕੋ ਹੀ ਤਰ੍ਹਾਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ ਜੀ?
1: ਜੀ ਬਿਲਕੁਲ, ਜਿਹੜੇ ਛੋਟੇ ਪਸ਼ੂ ਹੁੰਦੇ ਆ ਦੁਧਾਰੂ ਪਸ਼ੂ ਹੁੰਦੇ ਆ, ਦੇਖੋ ਜਿਹੜੇ ਛੋਟੇ ਪਸ਼ੂ ਆਪਣੇ ਕੋਲ ਹੈ ਉਹੀ ਵੱਡਾ ਹੋ ਕੇ ਦੁਧਾਰੂ ਪਸ਼ੂ ਬਣਦਾ ਹੈ। ਤਾਂ ਆਪਾਂ ਉਸਦੀ ਟੇਕ ਕੇਅਰ ਜਿਹੜੀ ਕਰਨੀ ਹੈ, ਆਪਾਂ ਸਾਂਭ ਸੰਭਾਲ ਕਰਨੀ ਹੈ ਉਹ ਪਹਿਲੇ ਦਿਨ ਜਦੋਂ ਉਹ ਜਨਮਾ ਹੈ। ਠੀਕ ਹੈ, ਉਸ ਦਿਨ ਸੇ ਸਟਾਰਟ ਹੋ ਜਾਂਦੀ ਹੈ ਪਸ਼ੂ ਦੀ। ਸਭਸੇ ਪਹਿਲੇ ਤੁਸੀਂ ਦੇਖੋ ਉਸਦਾ ਬੋਡੀ ਵੇਟ ਕਿੰਨਾ ਹੈ, ਜਿਹੜਾ ਪਸ਼ੂ ਜਨਮ ਲਿਆ ਹੈ, ਜਿਹੜਾ ਕੱਟੀ ਹੈ, ਬੱਛੀ ਹੈ, ਕੋਈ ਵੀ ਹੈ, ਕਿ ਉਸਦਾ ਵਜ਼ਨ ਦੇਖੋ। ਯਦਿ ਵਜ਼ਨ ਘੱਟ ਹੈ ਤਾਂ ਆਪਾਂ ਉਸ ਹਿਸਾਬ ਸੇ ਉਸਦੀ ਸਾਂਭ ਸੰਭਾਲ ਕਰਨੀ ਹੈ। ਇੱਕ ਪਸ਼ੂ ਜਦੋਂ ਜਿਹੜਾ ਮੱਝਦਾ ਜਿਹੜੀ ਕੱਟੀ ਹੈ ਪੈਦਾ ਹੋਈ ਹੈ, ਉਹ ਲਗਭਗ 30-35 ਕਿਲੋ ਦੀ ਹੁੰਦੀ ਹੈ। ਯਦਿ ਉਸਦਾ ਵਜ਼ਨ 25 ਕਿਲੋ ਹੈ, 22 ਕਿਲੋ ਹੈ, ਤਾਂ ਸਾਨੂੰ ਉਸਦਾ ਧਿਆਨ ਜਿਹੜਾ ਐਕਸਟਰਾ ਕੇਅਰ ਕਰਨ ਦੀ ਲੋੜ ਪੈਂਦੀ ਹੈ
0: ਜੀ।
1: ਠੀਕ ਹੈ, ਔਰ ਜਦੋਂ ਇਸਦਾ ਵੇਟ ਸਾਮਾਨਯ ਹੈ ਜਿਹੜਾ 30-35 ਕਿਲੋ ਦੇ ਵਿੱਚ ਹੈ, ਤਾਂ ਆਪਾਂ ਉਸਨੂੰ ਕੀ ਕਰਨਾ, ਇੱਕ ਮੋਟਾ ਮੋਟਾ ਹਿਸਾਬ ਰਹਿੰਦਾ ਹੈ ਜਦੋਂ ਪਸ਼ੂ ਦਾ ਇਸਦਾ ਕੱਟੀ ਦਾ ਜਨਮ ਹੋਇਆ ਹੈ
0: ਜੀ,
1: ਉਸਕੇ ਆਧੇ ਘੰਟੇ ਵਿੱਚ ਆਪਾਂ ਜਿਹੜੀ ਬੋਲੀ ਹੁੰਦੀ ਹੈ ਜਿਸਨੂੰ ਆਪਾਂ ਕੋਲੈਸਟ੍ਰਮ ਬੋਲਦੇ ਹਾਂ, ਠੀਕ ਹੈ, ਉਹ ਉਸਨੂੰ ਆਪਾਂ ਪਿਲਾ ਦੇਣੀ ਚਾਹੀਏ। ਉਸਕੇ ਬਾਅਦ ਖੁਰਾਕ ਦੀ ਗੱਲ ਆਉਂਦੀ ਹੈ, ਤਾਂ ਪਸ਼ੂ ਦੀ ਖੁਰਾਕ ਜਿਹੜੇ ਛੋਟੇ ਬੱਚਿਆਂ ਦੀ ਖੁਰਾਕ ਵੱਖਰੀ ਹੁੰਦੀ ਹੈ
0: ਜੀ
1: ਔਰ ਦੁਧਾਰੂ ਪਸ਼ੂਆਂ ਦੀ ਖੁਰਾਕ ਵੱਖਰੀ ਹੁੰਦੀ ਹੈ। ਕੀ ਰਹਿੰਦਾ ਹੈ, ਇੱਕ ਬੱਚਾ ਜਿਹੜਾ ਛੋਟਾ ਹੈ
0: ਜੀ
1: 30 ਕਿਲੋ ਦਾ ਬੱਚਾ ਹੈ, ਉਸਕੋ ਵੱਡਾ ਹੋਣਾ ਹੈ ਲਗਭਗ 350-400 ਕਿਲੋ ਦਾ ਹੋਣਾ ਹੈ, ਤੋ ਉਸਕੇ ਲਈ ਉਸਕੋ ਪ੍ਰੋਟੀਨ ਦੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ, ਪ੍ਰੋਟੀਨ ਦੀ ਲੋਡ ਜ਼ਿਆਦਾ ਹੁੰਦੀ ਹੈ। ਤੋ ਜਿਹੜੇ ਬੱਚਿਆਂ ਦਾ ਕੱਟੀ ਕਟੜੂ ਦਾ ਜਿਹੜਾ ਫੀਡ ਆਉਂਦਾ ਹੈ

0: ਉਸਕੋ ਆਪਾਂ ਬੋਲਦੇ ਹਾਂ ਕਾਫ ਸਟਾਰਟਰ, ਜਿਹੜਾ ਆਪਾਂ ਬੰਡ ਹੁੰਦੀ ਹੈ
1: ਜੀ
0: ਉਸ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੀ ਹੈ, ਲਗਭਗ 20 ਸੇ 22% ਪ੍ਰੋਟੀਨ ਹੁੰਦੀ ਹੈ। ਜਿਹੜੇ ਦੁਧਾਰੂ ਪਸ਼ੂ ਹੁੰਦੇ ਆ ਉਹਨਾਂ ਦੇ ਵਿੱਚ, ਉਹਨਾਂ ਦੀ ਖੁਰਾਕ ਦੇ ਵਿੱਚ ਪ੍ਰੋਟੀਨ ਲਗਭਗ 15 ਸੇ 16% ਹੁੰਦੀ ਹੈ।
1: ਜੀ
0: ਤੋ ਇਸ ਕਰਕੇ ਥੋੜ੍ਹੀ ਜਿਹੀ ਖੁਰਾਕ ਉਹਨਾਂ ਦੀ ਸੰਘਣੀ ਰਹਿੰਦੀ ਹੈ, ਜੇ ਆਪਾਂ ਬੋਲਾਂ ਜਿਹੜੇ ਛੋਟੇ ਬੱਚਿਆਂ ਨੂੰ, ਕਿਉਂਕਿ ਉਹਨਾਂ ਨੂੰ ਪ੍ਰੋਟੀਨ ਚਾਹੀਏ, ਪ੍ਰੋਟੀਨ ਸੇ ਸਰੀਰ ਮੇਂ ਵਾਧਾ ਹੋਏਗਾ। ਠੀਕ ਹੈ, ਉਸਕੇ ਬਾਅਦ ਦੂਧ ਵੀ ਦੇਣਾ, ਦੂਧ ਦੂਧ ਪਿਲਾਉਣਾ ਹੈ ਲਗਭਗ 3 ਮਹੀਨੇ ਤੱਕ ਬੱਚੇ ਨੂੰ, ਵੋ ਵੀ ਸਰੀਰ ਦੇ ਭਾਰ ਦਾ ਲਗਭਗ 10ਵਾਂ ਹਿੱਸਾ। ਇਸ ਇਹ ਸਾਰੀ ਮੋਟੀ ਮੋਟੀ ਗੱਲਾਂ ਤੁਸੀਂ ਧਿਆਨ ਰੱਖੋਗੇ। ਔਰ ਮਾੜਾ ਮੋਟਾ ਆਪਾਂ ਵੋ ਦੇ ਸਕਦੇ ਹਾਂ, ਜਿਹੜੇ ਆਪਾਂ ਹਰਾ ਚਾਰਾ,
1: ਜੀ
0: ਠੀਕ ਆ, ਸੁੱਕਾ ਚਾਰਾ ਵੀ ਦੇ ਸਕਦੇ ਹਾਂ, ਲੇਕਿਨ ਜੇ ਹਰਾ ਚਾਰਾ ਸੁੱਕਾ ਚਾਰਾ ਲਗਭਗ 15 ਦਿਨ ਦੇ ਬਾਅਦ ਸਟਾਰਟ ਕਰਨਾ, ਜਦੋਂ ਪਸ਼ੂ ਥੋੜ੍ਹਾ ਬਹੁਤ ਖਾਣਾ ਸਟਾਰਟ ਕਰ ਦਿੰਦਾ ਹੈ। ਤੋ ਇਹ ਇਸ ਤਰੀਕੇ ਦੇ ਆਪਾਂ ਕਟੜੂ ਜਿਹੜੇ ਬੱਚੀ ਹੈ ਇਹਨਾਂ ਨੂੰ ਆਪਾਂ ਸਾਂਭ ਸੰਭਾਲ ਕਰ ਸਕਦੇ ਹਾਂ ਇਹਨਾਂ ਦੀ ਖੁਰਾਕ ਦੀ।
1: ਜੀ ਡਾਕਟਰ ਸਾਹਿਬ, ਇਹ ਜਿਹੜੇ ਨਵਜੰਮੇ ਕਟਰੂ ਜਾਂ ਬਛਰੂ ਹੁੰਦੇ ਆ, ਇਹਨਾਂ ਦਾ ਜਿਹੜਾ ਸਾਂਭ ਸੰਭਾਲ ਆ ਵੱਡੇ ਪਸ਼ੂਆਂ ਦੇ ਮੁਕਾਬਲੇ ਹੀ ਮੌਸਮ ਦੇ ਦੌਰਾਨ ਰੱਖਣਾ ਪੈਂਦਾ, ਜਾਂ ਇਹਨਾਂ ਨੂੰ ਇੱਕ ਅਲੱਗ ਤੋਂ ਜਿਹੜਾ ਹੈਗਾ ਮੌਸਮ ਦੇ ਧਿਆਨ 'ਚ ਰੱਖਦੇ ਹੋਏ ਇਹਨਾਂ ਨੂੰ ਵਾਤਾਵਰਣ ਦੇਣਾ ਦੀ ਜ਼ਰੂਰਤ ਹੁੰਦੀ ਹੈ?
0: ਜੀ ਬਿਲਕੁਲ, ਜਦੋਂ ਛੋਟੇ ਨਵੇਂ ਜਨਮੇ ਜਿਹੜੇ ਪਸ਼ੂ ਹੈ
1: ਜੀ,
0: ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਨੂੰ ਵਾਤਾਵਰਣ ਸੇ ਟਾਕਰਾ ਕਰਨ ਦੀ ਸ਼ਮਤਾ, ਜਿਹੜੇ ਵਾਤਾਵਰਣ ਬਦਲਤਾ ਹੈ, ਚੇਂਜ ਹੁੰਦਾ ਹੈ, ਉਸੇ ਟਾਕਰਾ ਕਰਨ ਦੀ ਸ਼ਮਤਾ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਔਰ ਇਹ ਜਿਹੜੇ ਸਿਆਲ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਹੈ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਠੰਡ ਲੱਗਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਆਪਣੇ ਸਰੀਰ ਦਾ ਤਾਪਮਾਨ ਨੂੰ ਸਥਿਰ ਰੱਖਣ ਦੀ ਸ਼ਮਤਾ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਜਿੱਦਾਂ ਆਪਣੇ ਬੋਡੀ ਦਾ ਵੀ ਤਾਪਮਾਨ ਹੁੰਦਾ ਹੈ ਕਿ 37°C ਜਾਂ ਫਿਰ 99°F ਰਹਿੰਦਾ, ਉਸੇ ਉੱਪਰ ਅਸੀਂ ਬੋਲਦੇ ਹਾਂ ਕਿ ਸਾਨੂੰ ਬੁਖਾਰ ਹੋ ਗਿਆ। ਠੀਕ ਹੈ, ਕਿਉਂਕਿ ਆਪਾਂ ਆਪਣਾ ਸਰੀਰ ਦਾ ਤਾਪਮਾਨ ਸਥਿਰ ਨਹੀਂ ਰੱਖ ਪਾਉਂਦੇ। ਇਸੀ ਤਰ੍ਹਾਂ ਸੇ ਜਿਹੜੇ ਨਵ ਜਨਮੇ ਬੱਚੇ ਹੁੰਦੇ ਹੈ ਉਹਨਾਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਕਿ ਉਹ ਆਪਣੇ ਸਰੀਰ ਦਾ ਤਾਪਮਾਨ ਨੂੰ ਸਥਿਰ ਨਹੀਂ ਰੱਖ ਸਕਦੇ ਸਿਆਲ ਵਿੱਚ। ਤੋਂ ਥੋੜ੍ਹਾ ਜਿਹਾ ਆਪਾਂ ਧਿਆਨ ਰੱਖਣ ਦੀ ਲੋੜ ਹੈ ਕਿ ਇਹਨਾਂ ਦਾ ਜਿਹੜਾ ਕੋਈ ਵੀ ਸੈਡ ਹੈ, ਇਹਨਾਂ ਦਾ ਬੱਚਿਆਂ ਦਾ ਸੈਡ ਹੈ, ਉਹ ਥੋੜ੍ਹਾ ਸਾ ਨਿੱਘਾ ਰਹੇ।
1: ਜੀ
0: ਠੀਕ ਹੈ, ਗਰਮ ਰਹੇ, ਜੇ ਸਿਆਲ ਵਿੱਚ ਜ਼ਿਆਦਾ ਦਿੱਕਤ ਹੁੰਦੀ ਹੈ ਅਤੇ ਗਰਮੀਆਂ ਵਿੱਚ ਇਤਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਹੈ। ਜਿਹੜੀ ਆਪਾਂ ਜੋ ਵਾਤਾਵਰਣ ਆਪਾਂ ਵੱਡੇ ਪਸ਼ੂ ਨੂੰ ਦੇ ਰਹੇ ਹਾਂ ਉਹ ਆਪਾਂ ਛੋਟੇ ਪਸ਼ੂ ਨੂੰ ਦੇ ਸਕਦੇ ਹਾਂ ਗਰਮੀ ਦੇ ਮੌਸਮ ਵਿੱਚ। ਆਪਾਂ ਸਿਆਲ ਵਿੱਚ ਜ਼ਿਆਦਾ ਪ੍ਰਬੰਧਨ ਕਰਨ ਦੀ ਲੋੜ ਰਹਿੰਦੀ ਹੈ।
1: ਡਾਕਟਰ ਸਾਹਿਬ, ਇੱਕ ਇਹ ਦੇਖਿਆ ਜਾਂਦਾ ਕਿ ਛੋਟੇ ਬਛਰੂਆਂ ਨੂੰ ਥੋੜ੍ਹੇ ਦਿਨਾਂ ਬਾਅਦ ਜੀਆਂ ਦੀ ਜਾਂ ਕੀਟਾਂ ਦੀ ਸਮੱਸਿਆ ਆਉਂਦੀ ਹੈ, ਜਿਹਦੇ ਕਰਕੇ ਕਈ ਵਾਰ ਕਿਹੜੇ ਪਸ਼ੂ ਹੁੰਦੇ ਨੇ ਉਹ ਉਹਨਾਂ ਨੂੰ ਸਹਿਣ ਨਹੀਂ ਕਰ ਪਾਉਂਦੇ, ਔਰ ਛੋਟੀ ਉਮਰ ਦੇ ਵਿੱਚ ਹੀ ਕਈ ਵਾਰ ਉਹ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਆ। ਤਾਂ ਇਹਦੇ ਪ੍ਰਤੀ ਅਸੀਂ ਕੋਈ ਇੱਦਾਂ ਦੇ ਕੀਟਨਾਸ਼ਕ ਜਾਂ ਕੋਈ ਅਜਿਹਾ ਘਰੇਲੂ ਨੁਕਤਾ ਵਰਤ ਸਕਦੇ ਹਾਂ ਤਾਂ ਕਿ ਉਹਨਾਂ ਦੀ ਜੀਆਂ ਦੀ ਸਮੱਸਿਆ ਨਾ ਆਵੇ?
0: ਜੈਸੇ ਇਹਨਾਂ ਦੇ ਵਿੱਚ ਮਲਬ ਪੈ ਜਾਂਦੇ ਆ, ਪੇਟ ਵਿੱਚ ਮਲਬ ਪੈ ਜਾਂਦੇ ਆ, ਸਕਿਨ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ, ਕੁਛ ਚਿੱਚੜ ਵਗੈਰਾ ਲੱਗ ਜਾਂਦੇ ਹੈ, ਇਹ ਆਉਂਦੀ ਹੈ। ਇੱਕ ਤਰੀਕਾ ਇਹ ਰਹਿੰਦਾ ਕਿ ਇਹਨਾਂ ਨੂੰ ਆਪਾਂ ਡੀਵੋਰਮਿੰਗ ਕਰਾਏ। ਡੀਵੋਰਮਿੰਗ ਕੀ ਰਹਿੰਦਾ, ਆਪਾਂ ਕ੍ਰਮੀ ਨਾਸ਼ਕ ਬੋਲਦੇ ਹਾਂ ਜਿਹੜੇ ਵੀ ਮਲਬ ਹੁੰਦੇ ਆ, ਮਲਬ ਨੂੰ ਇਹ ਖਤਮ ਕਰ ਦਿੰਦੇ ਆ, ਚਾਹੇ ਬਾਹਰਲੇ ਹੋ ਬਾਹਰਲੇ ਜਿਹੜੇ ਕੀੜੇ ਜਿਹੜੇ ਸਕਿਨ 'ਚ ਲੱਗੇ ਰਹਿੰਦੇ, ਚਮੜੀ ਉੱਤੇ ਲੱਗੇ ਰਹਿੰਦੇ ਆ, ਠੀਕ ਹੈ, ਜਾਂ ਫਿਰ ਪੇਟ ਵਿੱਚ ਮਲਬ ਪੈ ਜਾਂਦੇ ਆ, ਯਦੀ ਆਪਾਂ ਡੀਵੋਰਮਿੰਗ ਕਰਦੇ ਹਾਂ। ਠੀਕ ਹੈ, ਤਾਂ ਡੀਵੋਰਮਿੰਗ ਆਪਾਂ ਇੱਕ ਸ਼ਡਿਊਲ ਰਹਿੰਦਾ ਹੈ ਕਿ ਪਹਿਲੇ ਲਗਭਗ 15 ਦਿਨ ਦੇ ਬੱਚੇ ਨੂੰ ਆਪਾਂ ਦਵਾਈ ਦੇ ਸਕਦੇ ਹਾਂ, ਉਸਕੇ ਬਾਅਦ 1 ਮਹੀਨੇ ਦੇ ਅੰਤਰਾਲ ਵਿੱਚ ਆਪਾਂ ਵਾਰੀ ਵਾਰੀ ਆਪਾਂ ਉਹਨਾਂ ਨੂੰ ਡੀਵੋਰਮਿੰਗ ਅਲੱਗ ਅਲੱਗ ਦਵਾਈ ਦੇ ਨਾਲ, ਅਲੱਗ ਅਲੱਗ ਕੈਮੀਕਲ ਦੇ ਨਾਲ ਆਪਾਂ ਡੀਵੋਰਮਿੰਗ ਕਰ ਸਕਦੇ ਹਾਂ। ਔਰ ਜਦੋਂ ਬੱਚਾ 6 ਮਹੀਨੇ ਦਾ ਹੋ ਗਿਆ, 6 ਮਹੀਨੇ ਦੇ ਬਾਅਦ ਆਪਾਂ ਲਗਭਗ ਹਰੇਕ 2 ਮਹੀਨੇ ਮੈਂ ਉਸਦੀ ਡੀਵੋਰਮਿੰਗ ਕਰਦੇ ਹਾਂ, ਜਿਸਸੇ ਉਸਦੇ ਸਾਰੇ ਪੇਟ ਦੇ ਜਿਹੜੇ ਕੋਈ ਵੀ ਜੀਵ ਹੁੰਦੇ ਆ ਉਹ ਖਤਮ ਹੋ ਜਾਂਦੇ ਆ। ਕਿਉਂਕਿ ਜਦੋਂ ਵੀ ਮਲਪ ਪੈ ਜਾਂਦੇ ਆ ਉਸਕਾ ਨੁਕਸਾਨ ਕੀ ਹੁੰਦਾ, ਇੱਕ ਤਾਂ ਮਲਪ ਢਿੱਡ ਵਿੱਚ ਹੈ, ਉਹ ਪਸ਼ੂ ਦਾ ਖੂਨ ਵੀ ਚੂਸਦੇ ਰਹਿੰਦੇ ਆ,
1: ਜੀ
0: ਠੀਕ ਹੈ, ਜਿਸਸੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ। ਪਸ਼ੂ ਨੂੰ ਆਪਾਂ ਕੋਈ ਵੀ ਖੁਰਾਕ ਦਿੰਦੇ ਹਾਂ, ਪਸ਼ੂ ਦੇ ਸਰੀਰ ਵਿੱਚ ਲੱਗਦੀ ਨਹੀਂ ਹੈ, ਉਸਦੀ ਜਿਹੜਾ ਦੇਖਦੇ ਹਾਂ ਕੰਕਾਲ ਲੱਗਣੇ ਲੱਗਦਾ, ਹੱਡੀਆਂ ਦਿਖਣੇ ਲੱਗਦੀਆਂ ਉਸਦੀ, ਠੀਕ ਹੈ। ਤਾਂ ਉਹ ਸਭ ਬੜੀ ਸਮੱਸਿਆ ਰਹਿੰਦੀ ਹੈ ਮਲਪ, ਕਿਉਂਕਿ ਮਲਪਾਂ ਦੇ ਜਿਹੜੇ ਅੰਡੇ ਹੁੰਦੇ ਆ,
1: ਜੀ
0: ਠੀਕ ਹੈ, ਉਹ ਜਿੱਥੇ ਆਪਾਂ ਪਸ਼ੂ ਨੂੰ ਖੜਾ ਕਰਦੇ ਹਾਂ, ਪਸ਼ੂ ਨੂੰ ਜਿੱਥੇ ਰੱਖਿਆ ਹੋਇਆ ਉੱਥੇ ਉਸਦੇ ਮਲਪ ਦੇ ਅੰਡੇ ਪਏ ਰਹਿੰਦੇ ਆ, ਔਰ ਉੱਥੇ ਹੀ ਉਹ ਫੀਡ ਲੈਂਦਾ ਹੈ, ਜਿਹੜੀ ਵੀ ਆਪਾਂ ਖੁਰਾਕ ਵਗੈਰਾ ਦਿੰਦੇ ਹਾਂ, ਚਾਰਾ ਦਿੰਦੇ ਹਾਂ, ਉਹ ਉੱਥੇ ਹੀ ਡਾਲ ਦਿੰਦੇ ਹਾਂ। ਤਾਂ ਉਸਦੇ ਰਾਹੀਂ ਜਿਹੜੇ ਅੰਡੇ ਹੁੰਦੇ ਆ ਉਹ ਪੇਟ ਵਿੱਚ ਚਲੇ ਜਾਂਦੇ ਆ, ਢਿੱਡ ਵਿੱਚ ਚਲੇ ਜਾਂਦੇ ਆ, ਠੀਕ ਹੈ, ਉਹ ਵਹੀ ਢਿੱਡ ਵਿੱਚ ਪਹੁੰਚ ਕੇ ਵੱਡੇ ਹੋ ਜਾਂਦੇ ਆ, ਉਹ ਪਸ਼ੂ ਦੀ ਅੰਤੜੀਆਂ ਵਿੱਚ ਚਿਪਕ ਜਾਂਦੇ ਆ, ਉਹ ਪਸ਼ੂ ਦਾ ਖੂਨ ਚੂਸਦੇ ਰਹਿੰਦੇ, ਤਾਂ ਉਹ ਡਬਲ ਨੁਕਸਾਨ ਕਰਦੇ ਆ। ਤਾਂ ਇਸ ਕਰਕੇ ਇਹ ਹਰੇਕ ਕਿਸਾਨ ਨੂੰ ਇਹ ਇੱਕ ਆਪਣਾ ਇੱਕ ਨਿਯਮ ਬਣਾਉਣਾ ਚਾਹੀਏ ਕਿ ਚਾਹੇ ਛੋਟੇ ਪਸ਼ੂ ਹੋ ਚਾਹੇ ਵੱਡੇ ਪਸ਼ੂ ਹੋ, ਉਹਨਾਂ ਨੂੰ ਆਪਾਂ ਇੱਕ ਡੀਵੋਰਮਿੰਗ ਜ਼ਰੂਰ ਕਰਾਏ, ਠੀਕ ਹੈ, ਪਸ਼ੂ ਦੇ ਮਲਮ ਮਾਰਨ ਦੀ ਦਵਾਈ ਜ਼ਰੂਰ ਦੇ, ਠੀਕ ਹੈ, ਇੱਕ ਜਿਹੜਾ ਕੈਮੀਕਲ ਹੁੰਦੇ ਆ ਲੇਕਿਨ ਬਦਲ ਬਦਲ ਕੇ ਦੇ, ਕਿਉਂਕਿ ਜਿਹੜੇ ਮਲਪ ਹੁੰਦੇ ਆ ਉਹ ਲਗਭਗ 20 ਸੇ 30 ਤਰੀਕੇ ਦੇ ਹੁੰਦੇ ਆ, ਅਲੱਗ ਅਲੱਗ ਤਰੀਕੇ ਦੇ ਹੁੰਦੇ ਆ, ਹਰੇਕ ਮਲਪ ਦੀ ਅਲੱਗ ਦਵਾਈਆਂ ਹੁੰਦੀ ਹੈ, ਔਰ ਇੱਕ ਇਸ ਤਰੀਕੇ ਦੀ ਦਵਾਈਆਂ ਵੀ ਹੁੰਦੀਆਂ ਜੋ ਸਾਰੇ ਮਲਪਾਂ ਨੂੰ ਖਤਮ ਕਰ ਦਿੰਦੀ ਹੈ। ਤਾਂ ਜਦੋਂ ਆਪਾਂ ਰਸਾਇਣ ਨੂੰ ਬਦਲ ਬਦਲ ਕੇ ਦਿੰਦੇ ਹਾਂ ਤਾਂ ਹਰੇਕ ਤਰੀਕੇ ਦਾ ਮਲਪ ਖਤਮ ਹੋ ਜਾਂਦਾ ਹੈ।
1: ਜੀ ਡਾਕਟਰ ਸਾਹਿਬ, ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਜੂਨ ਜੁਲਾਈ ਦਾ ਮਹੀਨਾ ਜਿਹੜਾ ਇਹ ਗਰਮੀ ਦੀ ਰੁੱਤ ਔਰ ਹੁੰਮਸ ਭਰਿਆ ਸਮਾਂ ਹੁੰਦਾ, ਜਿਹਦੇ 'ਚ ਟੈਂਪਰੇਚਰ ਵੀ ਜਿਹੜਾ 40 degrees ਜਾਂ ਇਸ ਤੋਂ ਵੀ ਜ਼ਿਆਦਾ ਹੋ ਜਾਂਦਾ ਔਰ ਹੁਮਸ ਨਮੀ ਬਹੁਤ ਜ਼ਿਆਦਾ ਹੁੰਦੀ ਆ। ਤਾਂ ਇਸ ਦੇ ਦੌਰਾਨ ਜਿਹੜਾ ਪਸ਼ੂਆਂ ਦਾ ਖੁਰਾਕੀ ਤੌਰ 'ਤੇ ਅਸੀਂ ਕਿਸ ਤਰ੍ਹਾਂ ਦਾ ਸੰਭਾਲ ਕਰੀਏ, ਕਿਉਂਕਿ ਬਹੁਤਾ ਅਨਾਜ ਜਾਂ ਬਹੁਤਾ ਹਰਾ ਚਾਰਾ ਵੀ ਜਿਹੜਾ ਕਈ ਵਾਰ ਪਸ਼ੂਆਂ ਨੂੰ ਉਹਨਾਂ ਲਈ ਸਮੱਸਿਆ ਦਾ ਕਾਰਨ ਵੀ ਬਣ ਜਾਂਦਾ। ਤਾਂ ਇਹਦੇ ਸੰਬੰਧੀ ਸਾਨੂੰ ਗਰਮੀਆਂ ਦੇ ਮੌਸਮ ਵਿੱਚ ਖੁਰਾਕੀ ਤੱਤ ਅਤੇ ਹਰੇ ਚਾਰੇ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਚਾਹੀਦੀ ਹੈ?
0: ਜੀ ਬਿਲਕੁਲ, ਜਿੱਦਾਂ ਅਭੀ ਦੇਖ ਰਹੇ ਗਰਮੀ ਦਾ ਮੌਸਮ ਹੈ ਔਰ ਹੁਮਸ ਵੀ ਹੋ ਹੀ ਗਈ ਹੈ
1: ਜੀ,
0: ਠੀਕ ਹੈ। ਇਸ ਵਿੱਚ ਪਸ਼ੂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਦੋਂ ਹੁਮਸ ਜ਼ਿਆਦਾ ਵਧੇ ਆਉਂਦੀ ਹੈ। ਕੀ ਰਹਿੰਦਾ ਹੈ, ਪਸ਼ੂ ਦਾ ਇੱਕ ਵਾਤਾਵਰਣ ਦਾ ਤਾਪਮਾਨ ਹੁੰਦਾ ਹੈ, ਜਿਸਕਾ ਇੱਕ ਤਾਪਮਾਨ ਲਗਭਗ 30-35 degrees ਸੈਂਟੀਗ੍ਰੇਡ ਹੋ, ਲੇਕਿਨ ਹੁਮਸ ਲਗਭਗ 80-90% ਪਹੁੰਚ ਜਾਂਦੀ ਹੈ, ਤਾਂ ਉਹ ਪਸ਼ੂ ਦੇ ਲਈ ਘਾਤਕ ਹੋ ਜਾਂਦੀ ਹੈ। ਕਿਉਂਕਿ ਪਸ਼ੂ ਦੇ ਸਰੀਰ ਨੂੰ ਠੰਡਾ ਕਰਨ ਦੀ ਜਿਹੜੀ ਮੈਕੇਨਿਜ਼ਮ ਹੁੰਦੀ ਹੈ, ਇੱਕ ਤਰੀਕਾ ਹੁੰਦਾ ਹੈ ਨਾ, ਉਹ ਵੀ ਫੇਲ ਹੋ ਜਾਂਦਾ ਇੱਥੇ, ਠੀਕ ਹੈ। ਤਾਂ ਇਸ ਕਰਕੇ ਸਾਨੂੰ ਇੱਕ ਐਕਸਟਰਾ ਕੇਅਰ ਦੇਣ ਦੀ ਲੋੜ ਰਹਿੰਦੀ ਹੈ ਇੱਥੇ, ਕਿ ਪਸ਼ੂ ਦਾ ਜਿੱਥੇ ਆਪਾਂ ਸੈਡ ਬਣਾਇਆ ਹੋਇਆ ਹੈ, ਉਹ ਸੈਡ ਨੂੰ ਆਪਾਂ ਇੱਕ ਹਵਾ ਦੀ ਆਵਾਜਾਹੀ ਹੈ ਜਿਹੜੀ ਉਹ ਦਰੁਸਤ ਰਹੇ, ਚੰਗੀ ਤਰ੍ਹਾਂ ਬਣੀ ਰਹੇ, ਜਿਸਸੇ ਪਸ਼ੂ ਦੇ ਸਰੀਰ ਦੀ ਕੂਲਿੰਗ ਹੁੰਦੀ ਰਹੇ। ਇੱਕ ਆਪਾਂ ਦੇਖਦੇ ਹਾਂ ਕਿ ਜਿਹੜੇ ਸੀਲਿੰਗ ਫੈਨ ਹੈ ਜਾਂ ਫਿਰ ਵਾਲ ਫੈਨ ਹੈ, ਠੀਕ ਹੈ, ਜਿਹੜੇ ਆਪਾਂ ਕੰਧਾਂ ਵਿੱਚ ਆਪਾਂ ਪੱਖੇ ਲਗਾਉਂਦੇ ਹਾਂ, ਠੀਕ ਹੈ, ਉਸ ਦੀ ਵਰਤੋਂ ਕਰਨੀ ਚਾਹੀਏ, ਜਿਸਸੇ ਇੱਕ ਹਵਾ ਦੀ ਆਵਾਜਾਹੀ ਰਹੇਗੀ, ਤਾਂ ਉਸਸੇ ਕੀ ਹੈ, ਹਿਊਮਿਡਿਟੀ ਥੋੜ੍ਹੀ ਜਿਹੀ ਖਤਮ ਹੁੰਦੀ ਹੈ, ਹੁਮਸ ਥੋੜ੍ਹੀ ਜਿਹੀ ਖਤਮ ਹੁੰਦੀ ਹੈ, ਠੀਕ ਹੈ। ਤਾਂ ਇੱਕ ਤਾਂ ਇਹ ਆਪਣਾ ਸੈਡ ਦਾ ਪ੍ਰਬੰਧ ਚੰਗੀ ਤਰ੍ਹਾਂ ਕਰ ਰਿਹਾ
1: ਜੀ।
0: ਦੂਜਾ, ਜਿਹੜੇ ਪਸ਼ੂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਇਸ ਵਿੱਚ ਕੀ ਰਹਿੰਦਾ ਹੈ ਕਿ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਕਿਸਾਨ ਕੀ ਰਹਿੰਦੇ ਆ, ਪਸ਼ੂ ਨੂੰ ਬੰਨ ਕੇ ਰੱਖਦੇ ਹੈ, ਠੀਕ ਹੈ, ਪਸ਼ੂ ਨੂੰ ਬੰਨ ਕੇ ਰੱਖਦੇ ਹੈ ਔਰ ਪਸ਼ੂ ਨੂੰ ਪਾਣੀ ਜਿਹੜਾ ਪਿਲਾਉਂਦੇ ਆ ਉਹ ਆਪਣੀ ਸਹੂਲੀਅਤ ਰਾਹੀਂ ਪਿਲਾਉਂਦੇ ਆ, ਕਿ 3 ਵਾਰ ਪਿਲਾ ਦੀਆ ਜਾਂ ਫਿਰ ਬੱਸੇ ਵੱਧ 4 ਵਾਰ ਪਿਲਾ ਦੀਆ, ਲੇਕਿਨ 24 ਘੰਟੇ ਮੈਂ ਪਸ਼ੂ ਨੂੰ ਇੱਦਾਂ ਤਾਂ ਹੈ ਨਹੀਂ ਕਿ 4 ਵਾਰ ਪਿਆਸ ਲੱਗੇਗੀ। ਆਪਾਂ ਵੀ ਜਦੋਂ ਕਦੋਂ ਪਾਣੀ ਪੀਂਦੇ ਹਾਂ, ਜਦੋਂ ਸਾਨੂੰ ਪਿਆਸ ਲੱਗਦੀ ਹੈ, ਠੀਕ ਹੈ, ਔਰ ਗਰਮੀ ਦੇ ਮੌਸਮ ਵਿੱਚ ਸਾਨੂੰ ਜ਼ਿਆਦਾ ਪਿਆਸ ਲੱਗਦੀ ਹੈ, ਤਾਂ ਆਪਾਂ ਜ਼ਿਆਦਾ ਵਾਰ ਪਾਣੀ ਪੀਂਦੇ ਹਾਂ। ਤਾਂ ਜਦੋਂ ਆਪਾਂ ਉਸਨੂੰ ਇਸ ਤਰੀਕੇ ਦੀ ਵਿਵਸਥਾ ਕਰੇ ਕਿ ਉਸਨੂੰ ਓਪਨ, ਜਦੋਂ ਵੀ ਪਸ਼ੂ ਪਾਣੀ ਪੀਣਾ ਚਾਹੇ ਉਸ ਵੇਲੇ ਉਸਦੇ ਕੋਲ ਪਾਣੀ ਦੀ ਉਪਲਬਧਤਾ ਬਣੀ ਰਹੇ, ਤਾਂ ਇਸ ਤਰੀਕੇ ਦਾ ਪਸ਼ੂ ਆਪਣੀ ਚੋਇਸ ਨਾਲ ਪਾਣੀ ਪੀ ਪਾਏਗਾ। ਕਿਉਂਕਿ ਹੁਮਸ ਵਾਲੇ ਮੌਸਮ ਮੈਂ ਉਸਨੂੰ ਪਿਆਸ ਵੀ ਜ਼ਿਆਦਾ ਲੱਗਦੀ ਹੈ, ਕਿਉਂਕਿ ਅੰਦਰ ਦੀ ਨਮੀ ਹੈ
1: ਜੀ,
0: ਉਹ ਪਸ਼ੂ ਕੜਤਾ ਹੈ ਬਾਹਰ, ਉਹ ਨਮੀ ਕਿਉਂ ਕੜਤਾ ਹੈ, ਕਿਉਂਕਿ ਪਸ਼ੂ ਦੇ ਸਰੀਰ ਵਿੱਚ ਜਿਹੜੀ ਗਰਮੀ ਬਣ ਰਹੀ ਹੈ ਉਸਨੂੰ ਉਹ ਬਾਹਰ ਨਿਕਾਲਣ ਚਾਹੁੰਦਾ ਹੈ, ਔਰ ਉਹ ਪਸ਼ੂ ਨੂੰ ਉਹ ਗਰਮੀ ਨੂੰ ਬਾਹਰ ਕਿੱਦਾਂ ਨਿਕਾਲਦਾ ਹੈ, ਨਮੀ ਦੇ ਰਾਹੀਂ, ਕਿ ਜਿਹੜੀ ਅੰਦਰ ਦੀ ਨਮੀ ਹੈ ਉਹ ਵੀ ਬਾਹਰ ਕੱਢਦਾ ਹੈ, ਜਿਸਸੇ ਉਸਦੀ ਜਿਹੜੀ ਵੀ ਊਰਜਾ ਰਹਿੰਦੀ ਹੈ, ਗਰਮੀ ਰਹਿੰਦੀ ਹੈ, ਉਹ ਬਾਹਰ ਕੱਢ ਜਾਂਦੀ ਹੈ, ਜਿਸ ਕਰਕੇ ਪਾਣੀ ਦੀ ਘੱਟ ਹੋ ਜਾਂਦੀ ਹੈ, ਠੀਕ ਹੈ। ਤਾਂ ਇਸ ਤਰੀਕੇ ਦਾ ਕਿਸਾਨ ਵੀਰ ਜਿਹੜੇ ਹੈ ਪਸ਼ੂ ਨੂੰ ਇਸ ਤਰੀਕੇ ਦਾ ਪ੍ਰਬੰਧਨ ਕਰੇ ਕਿ ਉਹਨਾਂ ਦੇ ਕੋਲ 24 ਘੰਟੇ ਪਾਣੀ ਦੀ ਉਪਲਬਧਤਾ ਰਹੇ, ਕਿਉਂਕਿ ਪਾਣੀ ਦੀ ਘੱਟ ਕਰਕੇ ਉਹਨਾਂ ਦਾ ਅਲਟੀਮੇਟਲੀ ਕੀ ਹੋਗਾ, ਪਸ਼ੂ ਸਵਸਥ ਨਹੀਂ ਰਹੇਗਾ, ਕਿਉਂਕਿ ਪਸ਼ੂ ਦੇ ਸਰੀਰ ਵਿੱਚ ਲਗਭਗ 75% ਪਾਣੀ ਹੈ, ਪਾਣੀ ਦੀ ਮਾੜੀ ਜੀ ਵੀ ਘੱਟ ਹੋ ਗਈ, ਤਾਂ ਇੱਕ ਤਾਂ ਪਸ਼ੂ ਦਾ ਸਵਸਥ ਵੀ ਖਰਾਬ ਹੁੰਦਾ ਹੈ, ਨਾਲ ਨਾਲ ਉਹ ਦੁੱਧ ਤੋਂ ਘਟਾਈ ਦਿੰਦਾ ਹੈ ਪੂਰੀ ਤਰੀਕੇ ਸੇ। ਤਾਂ ਇਹ ਬਹੁਤ ਵਧੀਆ ਇੱਕ ਨੁਕਤਾ ਹੈ, ਇਹ ਮੰਨ ਕੇ ਚਲੋ ਤੁਸੀਂ 24 ਘੰਟੇ ਪਾਣੀ ਦੀ ਉਪਲਬਧਤਾ, ਇਸ ਵਿੱਚ ਕੋਈ ਵੀ ਖਰਚਾ ਨਹੀਂ ਹੈ, ਨਾਲ ਪਸ਼ੂ ਗਰਮੀ ਸੇ ਬਚਾ ਰਹਿੰਦਾ ਹੈ। ਦੂਜੀ ਗੱਲ ਆਪਾਂ ਗੱਲ ਕਰੇ ਖੁਰਾਕ ਦੀ, ਖੁਰਾਕ ਇਸ ਤਰੀਕੇ ਦੀ ਆਪਾਂ ਦੇਣੀ ਚਾਹੀਏ ਕਿ ਜ਼ਿਆਦਾ ਗਰਮ ਨਾ ਰਹੇ, ਕਿਉਂਕਿ ਇੱਕ ਤਾਂ ਵਾਤਾਵਰਣ ਦੀ ਗਰਮੀ ਹੈ, ਠੀਕ ਹੈ, ਉਸ ਔਰ ਉੱਪਰ ਸੇ ਖੁਰਾਕ ਵੀ ਇਸ ਤਰੀਕੇ ਸੀ ਬਣ ਗਈ ਹੈ ਕਿ ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ ਹੋ ਗਈ, ਤਾਂ ਉਸਕਾ ਹੀਟ ਇਨਕਰੀਮੈਂਟ ਜ਼ਿਆਦਾ ਹੁੰਦਾ, ਹੀਟ ਇਨਕਰੀਮੈਂਟ ਮਤਲਬ ਜਦੋਂ ਉਹ ਪ੍ਰੋਟੀਨ ਅੰਦਰ ਵਿੱਚ ਜਾ ਕੇ ਹਜ਼ਮ ਹੁੰਦੀ ਹੈ, ਠੀਕ ਹੈ, ਤਾਂ ਉਹ ਗਰਮੀ ਜ਼ਿਆਦਾ ਪੈਦਾ ਕਰਦੀ ਹੈ, ਠੀਕ ਹੈ। ਅਬ ਜ਼ਿਆਦਾ ਗਰਮੀ ਪੈਦਾ ਕਰੇਗੀ, ਇੱਕ ਤਾਂ ਸਰੀਰ ਵਿੱਚ ਗਰਮੀ ਪੈਦਾ ਹੋ ਰਹੀ ਹੈ, ਦੂਜਾ ਵਾਤਾਵਰਣ ਦੀ ਗਰਮੀ, ਦੋਨੋਂ ਮਿਲ ਕੇ ਪਸ਼ੂ ਦਾ ਸਵਸਥ ਖਰਾਬ ਕਰਦੀ ਹੈ। ਤਾਂ ਇਸ ਤਰੀਕੇ ਦਾ ਤੁਸੀਂ ਧਿਆਨ ਰੱਖੋ ਕਿ ਆਪਾਂ ਜਿਹੜੀ ਮੱਕੀ ਕਣਕ ਇਸ ਤਰੀਕੇ ਦੀ ਖੁਰਾਕ ਵਿੱਚ ਜਿਹੜੇ ਤੱਤ ਹੁੰਦੇ ਹੈ, ਇਹ ਇਨ ਤੱਤਾਂ ਦੀ ਵਰਤੋਂ ਜ਼ਿਆਦਾ ਕਰੋ, ਠੀਕ ਹੈ, ਔਰ ਪ੍ਰੋਟੀਨ ਥੋੜ੍ਹੀ ਜਿਹੀ ਘੱਟ ਰਹੇ, ਤਾਂ ਜਿਸਸੇ ਪਸ਼ੂ ਦੀ ਖੁਰਾਕ ਵਿੱਚ ਗਰਮੀ ਪੈਦਾ ਕਰਨ ਦੀ ਸ਼ਮਤਾ ਥੋੜ੍ਹੀ ਜਿਹੀ ਘੱਟ ਰਹੇਗੀ, ਤਾਂ ਪਸ਼ੂ ਚੰਗੀ ਤਰ੍ਹਾਂ ਉਸਕੋ ਹਜ਼ਮ ਕਰ ਪਾਏਗਾ, ਨਾਲ ਗਰਮੀ ਸੇ ਬਚਾ ਰਹੇਗਾ।
1: ਜੀ ਬਿਲਕੁਲ ਡਾਕਟਰ ਸਾਹਿਬ, ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਕਿ ਜਿਹੜੇ ਮੋਟੇ ਅਨਾਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ 'ਚ ਮੱਕੀ ਜੌਂ ਕਣਕ ਦਾ ਜਿਹੜਾ ਹੈਗਾ ਅਸੀਂ ਦਾਣਾ ਵਰਤਦੇ ਹਾਂ, ਇਸ ਦੇ ਨਾਲ ਡਾਕਟਰ ਸਾਹਿਬ ਉਹਨਾਂ ਦੀ ਗਰਮੀ ਘਟਾਉਣ ਲਈ ਉਹਨਾਂ ਦੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੇ ਖਿਣਜਾਂ ਦੀ ਜਾਂ ਕਿਸੇ ਖਾਸ ਮਿਨਰਲ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਜੀ ਖੁਰਾਕ ਦੇ ਵਿੱਚ?
0: ਜੀ ਬਿਲਕੁਲ, ਜਿਹੜੀ ਤੁਸੀਂ ਬਹੁਤ ਵਧੀਆ ਕੁਸ਼ਚਨ ਹੈ, ਇਹ ਸਾਰੇ ਕਿਸਾਨ ਵੀਰੂ ਨੂੰ ਪਤਾ ਰਹਿਣਾ ਚਾਹੀਏ, ਜਿਹੜੇ ਖਣਿਜ ਤੱਤ ਹੁੰਦੇ ਹੈ ਜਾਂ ਮਿਨਰਲ ਮਿਕਸਚਰ ਆਪਾਂ ਬੋਲਦੇ ਹਾਂ, ਇਸ ਦੀ ਵਰਤੋਂ 365 ਦਿਨ ਕਰਨੀ ਚਾਹੀਏ
1: ਜੀ।
0: ਇਸ ਦਾ ਗਰਮੀ ਸਿਆਲ 'ਚ ਕੋਈ ਮਤਲਬ ਨਹੀਂ ਹੈ, ਕਿਉਂਕਿ ਪਸ਼ੂ ਨੂੰ ਲੋੜ ਰਹਿੰਦੀ ਹੈ ਖਣਿਜ ਤੱਤਵਾਂ ਦੀ। ਬਹੁਤ ਤਰੀਕੇ ਦੇ ਖਣਿਜ ਤੱਤ ਹੁੰਦੇ ਹੈ, ਛੋਟੇ ਤੱਤ ਅਤੇ ਬੜੇ ਤੱਤ, ਠੀਕ ਹੈ। ਲਗਭਗ 20-25 ਤਰੀਕੇ ਦੇ ਖਣਿਜ ਤੱਤ ਹੁੰਦੇ ਹੈ ਜੋ ਪਸ਼ੂ ਦੀ ਲੋੜ ਰਹਿੰਦੀ ਹੈ ਪਸ਼ੂ ਨੂੰ, ਕਿਉਂਕਿ ਪਸ਼ੂ ਦੇ ਸਰੀਰ ਨੂੰ ਚਲਾਉਣ ਦੇ ਲਈ, ਪਸ਼ੂ ਦੇ ਸਰੀਰ ਵਿੱਚ ਕਾਫੀ ਸਿਸਟਮ ਚੱਲਣਾ ਹੈ, ਜਿਹੜੇ ਹਜ਼ਮ ਕਰਨ ਦਾ ਸਿਸਟਮ ਵੱਖਰਾ ਹੈ, ਠੀਕ ਹੈ, ਜਿਹੜਾ ਸਾਂਸ ਲੈਣ ਦਾ ਸਿਸਟਮ ਹੈ, ਕਿਡਨੀ

0: जिहड़ा एक्सक्रीटरी सिस्टम, जिहड़े पेशाब बनाने का सिस्टम वखरा है, तो बहुत ज़्यादा सिस्टम चल रहे हैं। हर एक सिस्टम नूं चंगी तरह चलाने दे लई रसायन की लोड़ रहिंदी है, जिहड़े रसायन अंदर विच शरीर विच बनते रहिंदे हैं, और उन रसायन नूं बनाने लई उन खनिज तत्वों की लोड़ रहिंदी है। ठीक है, तो इन्हां दी घट करके पूरा सिस्टम धीमा पै जांदा है, जिससे पशु का हाजमा भी खराब रहता है और भी सारी क्रियावां हैं वो भी खराब रहती हैं। इसलिए जिहड़े मिनरल मिक्सचर आंदा है, ठीक है, वो उस विच की रहिंदा, मिनरल मिक्सचर एरिया स्पेसिफिक मिनरल मिक्सचर होंदा है कि
1: जी
0: कि एरिए विच केड़े मिनरल दी घट होंदी है। इस दा मतलब की है, क्योंकि जेड़े एरिए विच मिनरल, जे मिट्टी विच मिनरल दी घट रहेगी, खनिज
1: जी
0: तत्वों दी घट रहेगी,
1: जी
0: वही घट जेड़े चारा पैदा हो रही है चारे विच रहेगी, और वही चारा पशु खा रहा है, तो पशु विच भी उन मिनरल दी, उन खनिज तत्वों की घट रहती है। इस करके एरिया स्पेसिफिक मिनरल मिक्सचर जेड़े एरिए दे लई विशेष तरीके से बनाया गया, जिदा अपने इत्थे साउथ वाला जेड़ा पंजाब हो गया, ठीक है, इसके लिए वखरा है,
1: जी
0: सेंट्रल पंजाब दे लई वखरा मिनरल मिक्सचर है। ठीक है, इस तरीके दे मिनरल मिक्सचर की वरतों 365 दिन करो। गर्मियां दे विच की कर सकते हैं, इलैक्ट्रोलाइट आते हैं, इलैक्ट्रोलाइट की घट हो जाती है क्योंकि पसीना निकलता है, ठीक है, पसीना सॉल्ट नमक दी घट हो जाती है,
1: बिल्कुल जी
0: तो इन्हां दी वरतों थोड़ी जी बद कर सकते हैं। इलेक्ट्रोलाइट जेड़ा पोटेशियम हो गया, सोडियम हो गया, क्लोराइड हो गई, ठीक है, तो इन्हां दी वरतों, जेड़ा मीठा सोडा रहिंदा है,
1: जी
0: ये
1: बिल्कुल
0: हर एक घर विच मिल जाता है, ठीक है, तो वो लगभग कुंटल दे पीछे, कुंटल खुराक दे पीछे लगभग 250 ग्राम से आधा किलो अपना मीठे सोडे की वरतों कर सकते हैं, ठीक है, या इलेक्ट्रोलाइट की वरतों कर सकते हैं 100 से 150 ग्राम एक कुंटल खुराक दे पीछे। तो ये अब गर्मी दे मौसम विच इलेक्ट्रोलाइट जरूर दो, नाल नमक, लून जरूर देना चाहिए क्योंकि लून दी घट हो जाती है गर्मियां दे विच। तो ये दो खनिज तत्व तो आप बोल सकते हैं कि जेड़े होमस वाला मौसम है, ठीक है, इन्हां दी वरतों कर सकते हैं
1: ਇਹ
0: किसान।
1: ਦੇਖਿਆ ਜਾਂਦਾ ਡਾਕਟਰ ਸਾਹਿਬ ਕਿ ਗਰਮੀਆਂ ਦੇ ਵਿੱਚ ਹਰਾ ਚਾਰਾ ਜਿਹਦੀ ਭਰਮਾਰ ਹੁੰਦੀ ਹੈ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਆ, ਅਤੇ ਪਸ਼ੂ ਗਰਮੀਆਂ ਦੇ ਵਿੱਚ ਪਾਣੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਪੀ ਲੈਂਦੇ ਆ, ਔਰ ਇਹਦੇ 'ਚ ਸਮੱਸਿਆ ਆਉਂਦੀ ਆ ਉਹਨਾਂ ਦੇ ਹਾਜ਼ਮੇ ਦੀ, ਅਫਰੇਮਾ ਉਹਨਾਂ ਨੂੰ ਜਿਹੜਾ ਹੈਗਾ
0: ਬਿਲਕੁਲ
1: ਬਦਹਾਜ਼ਮੀ ਹੋ ਜਾਂਦੀ ਆ, ਜਿਹਦੇ ਕਰਕੇ ਸਮੱਸਿਆ ਆਉਂਦੀ ਆ। ਕੀ ਜਿਹੜੀ ਤੁਸੀਂ ਮਿੱਠਾ ਸੋਡਾ ਅਤੇ ਲੂਣ ਦੀ ਉਦਾਹਰਨ ਦਿੱਤੀ ਆ, ਕੀ ਇਹ ਉਸ ਵੇਲੇ ਇਹ ਵੀ ਕਾਰਗਰ ਸਾਬਤ ਹੁੰਦੇ ਆ ਜੀ ਉਹਨਾਂ ਲਈ?
0: ਜੀ ਬਿਲਕੁਲ ਕਾਰਗਰ ਸਾਬਿਤ ਹੁੰਦੇ ਆ ਇਹ, ਕਿਉਂਕਿ ਜਿਹੜੇ ਜਿਹੜੇ ਗਰਮੀਆਂ ਵਿੱਚ ਕੀ ਰਹਿੰਦਾ, ਜਦੋਂ ਖੁਰਾਕ ਉਹਨਾਂ ਨੇ ਖੁਰਾਕ ਜਿਹੜਾ ਹਰਾ ਚਾਰਾ ਲੈ ਲਿਆ ਪਸ਼ੂ ਨੇ ਖਾ ਲਿਆ, ਉਸਦੇ ਬਾਅਦ ਜਦੋਂ ਪਾਣੀ ਪੀ ਲੈਂਦੇ ਹੈ, ਤਾਂ ਇਸ ਕਰਕੇ ਅਫਾਰੇ ਦੀ ਦਿੱਕਤ ਹੋ ਜਾਂਦੀ ਹੈ। ਤਾਂ ਇਹ ਥੋੜ੍ਹਾ ਜਿਹਾ ਆਪਾਂ ਕਿਸਾਨ ਵੀਰੋ ਨੂੰ ਆਪਾਂ ਚੰਗੀ ਤਰ੍ਹਾਂ ਪ੍ਰਬੰਧ ਕਰਨਾ ਪਏਗਾ ਕਿ ਹਰਾ ਚਾਰਾ ਖਾਣ ਤੋਂ ਬਾਅਦ ਆਪਾਂ ਉਹਨਾਂ ਨੂੰ ਪਾਣੀ ਨਾ ਦੇਣ, ਕਿਉਂਕਿ ਇਹ ਕੋਈ ਬਿਮਾਰੀ ਨਹੀਂ ਹੈ
1: ਜੀ
0: ਜਿਸਕਾ ਆਪਾਂ ਕੋਈ ਵੀ ਆਪਾਂ ਦਵਾਈਆਂ ਦੇ ਸਕੇ। ਅਫਾਰਾ ਇੱਕ ਮੈਨੇਜਮੈਂਟਲ ਪ੍ਰੋਬਲਮ ਹੈ, ਯਦੀ ਕੀ ਆਪਣੇ ਪ੍ਰਬੰਧਨ ਦੀ ਖਾਮੀ ਹੈ,
1: ਜੀ
0: ਠੀਕ ਹੈ, ਇਸ ਕਰਕੇ ਅਫਾਰਾ ਹੋ ਜਾਂਦਾ ਹੈ, ਠੀਕ ਹੈ, ਤਾਂ ਉਸਕੋ ਆਪਾਂ ਤੇਲ ਵਗੈਰਾ ਦੇ ਸਕਦੇ ਹਾਂ ਕੋਈ ਵੀ, ਠੀਕ ਹੈ, ਉਸੇ ਅਫਾਰਾ ਸਹੀ ਹੋ ਜਾਂਦਾ ਹੈ। ਨਾਲ ਇਹ ਜਿਹੜਾ ਮੈਨੇ ਬਤਾਇਆ ਇਲੈਕਟ੍ਰੋਲਾਈਟ ਵਗੈਰਾ,
1: ਜੀ
0: ਇਲੈਕਟ੍ਰੋਲਾਈਟ ਖਾਂਦਾ ਹੈ ਪਸ਼ੂ, ਤਾਂ ਉਸਦਾ ਹਾਜ਼ਮਾ ਸਹੀ ਰਹਿੰਦਾ ਹੈ, ਐਸੀਡਿਟੀ ਨਹੀਂ ਹੁੰਦੀ ਹੈ, ਠੀਕ ਹੈ, ਅਫਾਰੇ ਦੀ ਵੀ ਦਿੱਕਤ ਨਹੀਂ ਹੁੰਦੀ ਹੈ, ਲੇਕਿਨ ਇਹਨਾਂ ਦੀ ਕੰਟੀਨਿਊਸ ਵਰਤੋਂ ਕਰਨੀ ਪਏਗੀ ਔਰ ਥੋੜ੍ਹੀ ਜਿਹੀ ਘੱਟ ਮਾਤਰਾ ਵਿੱਚ, ਠੀਕ ਹੈ। ਜਦੋਂ ਆਪਾਂ ਪ੍ਰੀਵੈਂਟਿਵ ਡੋਜ ਮਤਲਬ ਰਹਿੰਦੀ ਹੈ ਬਚਾਵ ਦੇ ਲਈ,
1: ਜੀ
0: ਆਪਾਂ ਇਲਾਜ ਨਹੀਂ ਕਰ ਰਹੇ ਕਿਸੇ ਚੀਜ਼ ਦਾ, ਆਪਾਂ ਉਸ ਨੂੰ ਬਚਾ ਰਹੇ ਹਾਂ। ਤਾਂ ਇਸ ਕਰਕੇ ਮੈਂ ਇਸ ਲਈ ਬਤਾਇਆ ਕਿ ਲਗਭਗ 150 ਸੇ 200 ਗ੍ਰਾਮ ਯਦੀ ਆਪਾਂ ਮੀਠਾ ਸੋਡਾ ਜਾਂ ਫਿਰ ਇਹ ਇਲੈਕਟ੍ਰੋਲਾਈਟ ਆਪਾਂ ਇੱਕ ਕੁੰਟਲ ਖੁਰਾਕ ਮੈਂ ਪਾ ਦੇਂਗੇ, ਤਾਂ ਪਸ਼ੂ ਇਨ ਸਾਰੀ ਸਮੱਸਿਆ ਸੇ, ਜਿਹੜੇ ਹਾਜ਼ਮੇ ਦੀ ਦਿੱਕਤ ਰਹਿੰਦੀ ਹੈ, ਇਸ ਸੇ ਬਚਾ ਰਹੇ ਹਾਂ।
1: ਜੀ ਕਿਸਾਨ ਵੀਰੋ, ਅੱਜ ਦੇ ਕਿਸਾਨਵਾਣੀ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਵਿਸ਼ਾ ਮਾਇਰ ਵਜੋਂ ਡਾਕਟਰ ਰੋਹਿਤ ਗੁਪਤਾ ਜੀ ਪਹੁੰਚੇ ਨੇ, ਜੋ ਸਾਨੂੰ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਤੇ ਟੀਕਾਕਰਨ ਸੰਬੰਧੀ ਜਾਣਕਾਰੀ ਦੇ ਰਹੇ ਨੇ। ਡਾਕਟਰ ਸਾਹਿਬ, ਇਸ ਦੇ ਨਾਲ ਅਸੀਂ ਗੱਲ ਕਰਾਂਗੇ ਗਰਮੀਆਂ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਾਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਸਾਡੇ ਪਸ਼ੂਆਂ ਨੂੰ, ਉਹ ਕਿਹੜੀਆਂ ਸਮੱਸਿਆਵਾਂ ਨੇ ਔਰ ਉਹਨਾਂ ਦਾ ਕਿਵੇਂ ਅਸੀਂ ਬਚਾਅ ਕਰਨਾ, ਇਹਦੇ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਜੀ।
0: ਜੀ ਬਿਲਕੁਲ, ਇੱਕ ਤੋਂ ਜਿਹੜੀ ਖੁਰਾਕੀ ਸਮੱਸਿਆ ਆ ਜਾਂਦੀ ਹੈ,
1: ਜੀ
0: ਉਹ ਮੈਨੇ ਦੱਸਿਆ ਸੀਗਾ ਕਿ ਆਪਾਂ ਇਲੈਕਟ੍ਰੋਲਾਈਟ ਵਗੈਰਾ ਦੇ ਕੇ ਆਪਾਂ ਖੁਰਾਕੀ ਸਮੱਸਿਆ ਜਿਹੜੀ ਰਹਿੰਦੀ ਹੈ ਉਹਨਾਂ ਨੂੰ ਦੂਰ ਕਰ ਸਕਦੇ ਹਾਂ।
1: ਜੀ
0: ਦੂਜੀ ਸਮੱਸਿਆ ਇੱਕ ਹੀਟ ਸਟ੍ਰੈਸ, ਜਿਹੜਾ
1: ਜੀ
0: ਆਪਾਂ ਬੋਲਤੇ ਹਾਂ ਸ਼ੌਕ ਲੱਗ ਜਾਂਦਾ ਹੈ ਪਸ਼ੂ ਨੂੰ ਗਰਮੀ ਦਾ, ਯਦੀ ਇੱਕਦਮ ਸੇ ਵਾਤਾਵਰਣ ਦਾ ਤਾਪਮਾਨ ਵੱਧ ਗਿਆ ਹੈ, ਠੀਕ ਹੈ, ਹਿਊਮਿਡਿਟੀ ਵੀ ਬਹੁਤ ਹੋ ਗਈ ਹੈ, ਤਾਂ ਉਸ ਵੇਲੇ ਪਸ਼ੂ ਇੱਕਦਮ ਸੇ ਸ਼ੌਕ ਮੈਂ ਚਲਾ ਜਾਂਦਾ ਹੈ। ਤਾਂ ਆਪਾਂ ਇਹ ਪ੍ਰਬੰਧ ਕਰਨਾ ਚਾਹੀਏ ਕਿ ਪਸ਼ੂ ਨੂੰ ਸ਼ੌਕ ਮੈਂ ਨਾ ਜਾਏ, ਇੱਕਦਮ ਸੇ ਹੀਟ ਸਟ੍ਰੈਸ ਵਿੱਚ ਨਾ ਆਏ, ਕਿਉਂਕਿ ਉਸਦਾ ਪੂਰਾ ਪਸ਼ੂ ਦਾ ਜਿਹੜਾ ਸਿਸਟਮ ਇੱਕ ਤਰੀਕੇ ਸੇ ਕੰਮ ਕਰਨਾ ਬੰਦ ਕਰ ਦਿੰਦਾ ਹੈ, ਕਿਉਂਕਿ ਉਸਦੇ ਅੰਦਰ ਦੀ ਜਿਹੜਾ ਸਰੀਰ ਦਾ ਅੰਦਰਲਾ ਤਾਪਮਾਨ ਮੈਂ ਬਦਲਾਵ ਹੋ ਗਿਆ, ਠੀਕ ਹੈ, ਤਾਂ ਕਿਸਾਨ ਵੀਰ ਉਸਨੂੰ ਬਚਾ ਸਕਦੇ ਹੈ ਉਸਦੇ ਆਵਾਜ਼ ਨੂੰ ਪ੍ਰਬੰਧ ਕਰਕੇ। ਦੂਜਾ ਆਪਾਂ ਗੱਲ ਕਰਾਂ ਬਿਮਾਰੀਆਂ ਦੀ, ਤਾਂ ਹੁਮਸ ਵਾਲੀ ਮੌਸਮ ਮੈਂ ਚਿੱਚਣਾਂ ਦੀ ਦਿੱਕਤ ਬਹੁਤ ਲੱਗਦੀ ਹੈ
1: ਜੀ, ਬਿਲਕੁਲ
0: ਜਿਹੜਾ ਮੇਨ ਦਿੱਕਤ ਆਉਂਦੀ ਹੈ ਚਿੱਚਣਾਂ ਦੀ, ਤੋ ਚਿੱਚਣਾਂ ਵਿੱਚ ਚਿੱਚਣਾਂ ਦਾ ਇਲਾਜ ਕੀ ਹੈ ਕਿ ਆਪਾਂ ਕੋਈ ਵੀ ਜਿਹੜੇ ਇਨਸੈਕਟੀਸਾਈਡ ਆਉਂਦਾ ਹੈ ਔਰਗਨੋਫੋਸਫੇਟ ਵਗੈਰਾ ਆਉਂਦਾ ਹੈ, ਠੀਕ ਹੈ, ਉਸ ਦੀ ਵਰਤੋਂ ਕਰੇ ਚਿੱਚੜ

0: ਆਪਾਂ ਪਸ਼ੂ ਕੀ ਰਹਿੰਦਾ, ਪਸ਼ੂ ਪਾਲਕ ਕੀ ਕਰਤਾ, ਟੀਕਾ ਤਾਂ ਲਗਵਾ ਲਿਆ, ਟੀਕਾ
1: ਜੀ।
0: ਲਗਵਾ ਲੈਂਦੇ ਆ ਪਸ਼ੂ ਨੂੰ ਜਿਸ ਸੇ ਚਿੱਚੜ ਸਾਰੇ ਖਤਮ ਹੋ ਗਏ, ਲੇਕਿਨ ਆਪਾਂ ਦੇਖਦੇ ਹਾਂ ਕੁਝ ਦਿਨ ਬਾਅਦ ਫਿਰ ਸੇ ਚਿੱਚੜ ਲੱਗ ਜਾਂਦੇ ਆ। ਤਾਂ ਜਦੋਂ ਵੀ ਆਪਾਂ ਚਿੱਚੜ ਦਾ ਇਲਾਜ ਕਰ ਰਹੇ
1: ਜੀ
0: ਹੈ ਤਾਂ ਉਸ ਵੇਲੇ ਆਪਾਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਜਿਹੜੇ ਫਲੋਰ ਪੈ ਜਿੱਥੇ ਪਸ਼ੂ ਖੜਿਆ ਹੈ ਉਸਦੇ ਅੰਡੇ, ਚਿੱਚੜ ਦੇ ਅੰਡੇ ਥੱਲੇ ਪਏ ਰਹਿੰਦੇ, ਤਾਂ ਫਲੋਰ ਕੋ ਵੀ ਫਿਨਾਈਲ ਨਾਲ ਆਪਾਂ ਵਾਸ਼ ਕਰ ਸਕਦੇ ਹਾਂ ਹਫਤੇ ਮੇਂ 2 ਵਾਰ,
1: ਜੀ।
0: ਠੀਕ ਹੈ, ਜਿਸ ਸੇ ਚਿੱਚੜ ਵੀ ਖਤਮ ਹੋਗਾ ਔਰ ਚਿੱਚੜ ਦੇ ਅੰਡੇ ਵੀ ਖਤਮ ਹੋ ਜਾਂਦੇ ਹੈ। ਚਿੱਚੜ ਦੇ ਰਾਹੀਂ ਜਦੋਂ ਚਿੱਚੜ ਲੱਗੇ ਰਹਿੰਦੇ ਹਨ ਤਾਂ ਇੱਕ ਬਿਮਾਰੀ ਆਉਂਦੀ ਹੈ ਬਬੇਸੀਓਸਿਸ,
1: ਜੀ।
0: ਥਾਈਲੇਰੀਓਸਿਸ, ਇਹ ਚਿੱਚੜ ਰਾਹੀਂ ਫੈਲਤੀ ਹੈ। ਠੀਕ ਹੈ, ਜਿਹੜੇ ਪਸ਼ੂ ਦੇ ਪਿਸ਼ਾਬ ਵਿੱਚ ਖੂਨ ਆ ਜਾਂਦਾ ਹੈ
1: ਜੀ
0: ਕਭੀ
1: ਬਿਲਕੁਲ।
0: ਕਭੀ, ਉਹ ਦੇਖਦੇ ਹਾਂ ਆਪਾਂ। ਠੀਕ ਹੈ, ਤਾਂ ਇਹ ਬੇਸਿਕਲੀ ਬਬੇਸੀਓਸਿਸ ਦੀ ਦਿੱਕਤ ਹੁੰਦੀ ਹੈ, ਜਿਹੜਾ ਬਬੇਸੀਓਸਿਸ ਹੁੰਦੀ ਹੈ ਉਹ ਚਿੱਚੜ ਰਾਹੀਂ ਫੈਲਤੀ ਹੈ। ਤਾਂ ਯਦੀ ਆਪਾਂ ਇਸ ਦਾ ਇਲਾਜ ਕਰ ਲਿਆ
1: ਜੀ।
0: ਚਿੱਚੜ ਦਾ, ਤਾਂ ਬਿਮਾਰੀਆਂ ਵੀ ਇਹ ਬਵੇਸ਼ੀਓਸਿਸ ਥਾਈਲੇਰੀਸਿਸ ਘਟ ਆਏਂਗੇ। ਦੂਜਾ ਜਿਹੜਾ ਬਿਮਾਰੀ ਫੈਲਣ ਦੀ ਗੱਲ ਕਰ ਰਹੇ ਹਾਂ, ਤਾਂ ਇੱਕ ਜਿਹੜੀ FMD, ਮੂੰਹ ਖੁਰਪਕਾ ਦੀ ਬਿਮਾਰੀ
1: ਬਿਲਕੁਲ ਜੀ।
0: ਔਰ ਗਲਘੋਂਟੂ ਦੀ ਬਿਮਾਰੀ ਇਸ ਮੌਸਮ ਵਿੱਚ ਆਉਂਦੀ ਹੈ। ਠੀਕ ਹੈ, ਤਾਂ ਉਹਨਾਂ ਦਾ ਆਪਾਂ ਟਾਈਮ ਰਾਹੀਂ ਆਪਾਂ ਟੀਕਾਕਰਨ ਕਰਵਾ ਦੇ, ਇਹ ਜਿਹੜੇ ਵੀ ਵੈਟਨਰੀ ਹੋਸਪਿਟਲ ਹੁੰਦੇ ਆ ਉੱਥੇ ਟੀਕਾ ਉਪਲਬਧ ਰਹਿੰਦਾ ਹੈ। ਤਾਂ ਪਸ਼ੂ ਪਾਲਕ ਜਿਹੜੇ ਹੈ ਉਨਸੇ ਕੰਟੈਕਟ ਕਰਕੇ, ਠੀਕ ਹੈ, ਡਾਕਟਰ ਸੇ ਕੰਟੈਕਟ ਕਰਕੇ ਆਪਣੇ ਪਸ਼ੂ ਨੂੰ ਇਹ ਸੁਨਿਸ਼ਚਿਤ ਕਰੇ ਕਿ ਉਹਨਾਂ ਨੂੰ ਇਨ ਦੋ ਬਿਮਾਰੀਆਂ ਦਾ ਟੀਕਾ ਜ਼ਰੂਰ ਲਗਾ ਹੋ, ਇੱਕ ਮੂੰਹ ਖੁਰਪਕਾ ਦੀ ਬਿਮਾਰੀ, ਇੱਕ ਗਲਘੋਂਟੂ ਦੀ ਬਿਮਾਰੀ ਆ। ਠੀਕ ਹੈ, ਤਾਂ ਜਿਸ ਸੇ ਪਸ਼ੂ ਦਾ ਆਪਾਂ ਬਚਾਵ ਕਰ ਸਕੀਏ, ਕਿਉਂਕਿ ਇੱਕ ਵਾਰ ਜਦੋਂ ਬਿਮਾਰੀ ਆ ਜਾਂਦੀ ਹੈ ਇਹ ਬਹੁਤ ਤੇਜ਼ੀ ਨਾਲ ਫੈਲਤੀ ਹੈ। ਠੀਕ ਹੈ, ਫਿਰ ਪਸ਼ੂ ਦਾ ਇਲਾਜ ਕਰਾਉਣਾ ਬਹੁਤ ਮਹਿੰਗਾ ਪੈ ਜਾਂਦਾ ਹੈ, ਨਾਲ ਪਸ਼ੂ ਦਾ ਉਤਪਾਦਨ ਵੀ ਘਟ ਜਾਂਦਾ ਹੈ।
1: ਜੀ
0: ਤਾਂ ਇੱਕ ਤਾਂ ਕਿਸਾਨ ਨੂੰ ਦੋ ਤਰੀ ਡਬਲ ਨੁਕਸਾਨ ਹੋ ਜਾਂਦਾ ਹੈ, ਪਸ਼ੂ ਦਾ ਦੁੱਧ ਵੀ ਘਟ ਗਿਆ, ਨਾਲ
1: ਜੀ।
0: ਬਿਮਾਰੀ ਦਾ ਇਲਾਜ ਕਰਨ ਦਾ ਖਰਚਾ ਆ ਗਿਆ, ਨਾਲ ਜਦੋਂ ਪਸ਼ੂ ਰਿਕਵਰ ਕਰ ਜਾਂਦਾ ਹੈ, ਸਹੀ ਵੀ ਹੋ ਜਾਂਦਾ ਹੈ, ਤਾਂ ਜੋ ਦੁੱਧ ਦਾ ਉਤਪਾਦਨ ਦੇ ਰਿਹਾ ਸੀਗਾ ਉਹ ਉਸ ਲੈਵਲ ਪਰ ਨਹੀਂ ਪਹੁੰਚ ਪਾਉਂਦਾ।
1: ਜੀ।
0: ਤਾਂ ਇਸ ਕਰਕੇ ਬਚਾਵ ਜ਼ਿਆਦਾ ਵਧੀਆ ਹੈ ਇਲਾਜ ਸੇ। ਠੀਕ ਹੈ, ਤਾਂ ਟੀਕਾਕਰਨ ਕਰਾ ਕੇ ਆਪਾਂ ਪਸ਼ੂ ਦਾ ਬਚਾਵ ਕਰ ਸਕਦੇ ਹਾਂ ਇਨ
1: ਜੀ
0: ਬਿਮਾਰੀਆਂ ਤੋਂ।
1: ਜੀ ਡਾਕਟਰ ਸਾਹਿਬ, ਗਰਮੀਆਂ ਦੇ ਵਿੱਚ ਜਿਹੜਾ ਅਸੀਂ ਜਿੱਥੇ ਅਸੀਂ ਹਵਾਦਾਰ ਸ਼ੈੱਡ ਦੀ ਗੱਲ ਕੀਤੀ ਆ ਅਤੇ ਉਹਨਾਂ ਦੀ ਸਾਂਭ ਸੰਭਾਲ ਦੀ ਗੱਲ ਕੀਤੀ ਆ, ਇਸ ਦੇ ਨਾਲ ਦੇਖਿਆ ਜਾਂਦਾ ਕਿ ਮੀਂਹ ਦੇ ਜਾਂ ਵੱਧ ਨਮੀ ਦੇ ਮੌਸਮ ਦੇ ਦੌਰਾਨ ਪਸ਼ੂਆਂ ਦੇ ਆਲੇ ਦੁਆਲੇ ਪਾਣੀ ਖੜਦਾ ਜ਼ਿਆਦਾ, ਪਾਣੀ ਖੜਨ ਦੇ ਨਾਲ ਉੱਥੇ ਉਹਨਾਂ ਨੂੰ ਪੈਰਾਂ ਦੇ ਪੈਰ ਖੁਰ ਦੀ ਸਮੱਸਿਆ ਵੀ ਆਉਂਦੀ ਆ, ਖਾਸ ਕਰਕੇ ਉਹਨਾਂ ਦੇ ਲੇਵੇ ਦੀ ਸਮੱਸਿਆ ਵੀ ਆ ਜਾਂਦੀ ਆ। ਇੱਕ ਤਾਂ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਵੇ, ਸਰੀਰਕ ਤੌਰ 'ਤੇ ਉਹਨਾਂ ਦੀ ਸਰੀਰ ਨੂੰ ਜਿਹੜੀ ਹੈਗੀ ਆ ਤੰਦਰੁਸਤੀ ਲਈ ਉਹ ਕਿਹੜੇ ਉਪਰਾਲੇ ਕੀਤੇ ਜਾਣ, ਇਹਨਾਂ ਬਿਮਾਰੀਆਂ ਤੋਂ ਪਹਿਲਾਂ ਹੀ ਅਗਾਂਹ ਸੁਚੇਤ ਰਹਿਣ ਅਤੇ ਆਪਣੇ ਪਸ਼ੂਆਂ ਲਈ ਤੰਦਰੁਸਤ ਰੱਖ ਸਕਣ।
0: ਜੀ ਬਿਲਕੁਲ, ਇਸ ਵਾਰ ਇਸ ਮੌਸਮ ਵਿੱਚ ਕੀ ਰਹਿੰਦਾ ਹੈ, ਜੋ ਤੁਸੀਂ ਦੱਸਿਆ ਕਿ ਪਸ਼ੂ ਦਾ ਆਲਾ ਦੁਆਲਾ ਗੰਦਾ ਬਹੁਤ ਰਹਿੰਦਾ, ਪਾਣੀ ਖੜ ਜਾਂਦਾ, ਜਿਸ ਸੇ ਮੱਛਰ ਵਗੈਰਾ ਵੀ ਹੋ ਜਾਂਦੇ ਹੈ, ਨਾਲ ਬੈਕਟੀਰੀਆ ਵਾਇਰਸ ਵੀ ਪਨਪਤੇ ਹੈ।
1: ਜੀ।
0: ਔਰ ਕੀ ਰਹਿੰਦਾ ਹੈ, ਲੇਵੇ ਦੀ ਦਿੱਕਤ ਬੜੀ ਆਮ ਹੈ, ਜਿਹੜੇ ਆਪਾਂ ਮੈਸਟਾਈਟਿਸ ਬੋਲਦੇ ਹਾਂ, ਥਨੇਲਾ ਬਿਮਾਰੀ
1: ਜੀ
0: ਬੋਲਦੇ ਹਾਂ।
1: ਜੀ।
0: ਤਾਂ ਇਸ ਮੌਸਮ ਹੈ, ਵਹੀ ਹਿਊਮਿਡਿਟੀ ਹਿਊਮਸ ਵਾਲਾ ਮੌਸਮ ਰਹਿੰਦਾ, ਇਸ ਕਰਕੇ ਮੈਸਟਾਈਟਿਸ ਦੀ ਦਿੱਕਤ ਆਪਾਂ ਜ਼ਿਆਦਾ ਦੇਖਦੇ ਹਾਂ। ਤਾਂ ਇਸ ਮੈਂ ਪ੍ਰਬੰਧਨ ਕਰਨ ਦੀ ਕੀ ਜ਼ਰੂਰਤ ਹੈ ਕਿ ਆਪਾਂ ਮੈਸਟਾਈਟਿਸ, ਇੱਕ ਵਾਰ ਥਨੇਲਾ ਬਿਮਾਰੀ ਪਸ਼ੂ ਵਿੱਚ ਵੜ ਗਈ,
1: ਜੀ,
0: ਉਸਦੇ ਲੇਵੇ ਵਿੱਚ ਆ ਗਈ ਹੈ, ਤਾਂ ਉਸਦਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ। ਇਹ ਤਾਂ ਇਲਾਜ ਵਿੱਚ ਖਰਚਾ ਤਾਂ ਹੁੰਦਾ ਹੀ ਹੈ, ਨਾਲ ਨਾਲ ਪਸ਼ੂ ਦਾ ਦੁੱਧ ਵੀ ਘਟ ਗਿਆ। ਯਦੀ ਇੱਕ ਥਨ ਖੜ ਗਿਆ ਪਸ਼ੂ ਦਾ, ਤਾਂ ਕੀ ਰਹਿੰਦਾ, ਉਸ ਲਗਭਗ 25% ਦੁੱਧ ਦਾ ਉਤਪਾਦਨ ਘਟ ਗਿਆ, ਇਹ ਮੰਨ ਕੇ ਚਲੋ। ਠੀਕ ਹੈ, ਕਿਉਂਕਿ 3 ਥਨ ਚਾਲੂ ਹੈ, 1 ਥਨ ਖੜ
1: ਜੀ
0: ਗਿਆ।
1: ਬਿਲਕੁਲ।
0: ਠੀਕ ਹੈ, ਤਾਂ ਪਸ਼ੂ ਦਾ ਨੁਕਸਾਨ, ਪਸ਼ੂ ਦਾ ਵੀ ਨੁਕਸਾਨ ਰਹਿੰਦਾ, ਨਾਲ ਕਿਸਾਨ ਦਾ ਨੁਕਸਾਨ ਹੁੰਦਾ ਹੀ ਹੈ।

ਵੇਲਾ ਹੋ ਗਿਆ ਤੁਹਾਡੇ ਨਾਲ ਸਾਂਝਾ ਕਰਨ ਦਾ ਸਾਡੇ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਦੇਸ਼ ਭਗਤੀ ਦੇ ਕੁਝ ਗੀਤ ਸੁਣਨ ਤੋਂ ਬਾਅਦ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। ਸ਼ਾਮ 6:30 ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬਕੇ ਓਰ ਲੈ ਕੇ ਹਾਜ਼ਰ ਹੋਵਾਂਗੇ। 7:00 ਪੰਜਾਬੀ 'ਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਹੋਣਗੀਆਂ। ਸਰਕਾਰ ਦੇ 12 ਸਾਲ ਇਹ ਸਪੈਸ਼ਲ ਬਾਇਲਿੰਗੁਅਲ ਸੀਰੀਜ਼ 7:10 ਤੇ ਤੁਸੀਂ ਸੁਣ ਸਕੋਗੇ। ਰਾਤ 8:15 ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। ਇਸ ਪ੍ਰੋਗਰਾਮ 'ਚ ਤੁਹਾਡਾ ਮਨੋਰੰਜਨ ਅਸੀਂ ਕਰਦੇ ਹਾਂ ਪੰਜਾਬੀ ਅਤੇ ਹਿੰਦੀ ਸੰਗੀਤ ਨਾਲ। ਰਾਤ 8:15 ਗੈਰ ਫਿਲਮੀ ਹਿੰਦੀ ਸੰਗੀਤ ਤੁਸੀਂ ਸੁਣੋਗੇ। ਰਾਤ 9:15 ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। 9:00 ਤੋਂ 10:00 ਤੱਕ ਦਾ ਵੇਲਾ ਰਹੇਗਾ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ। 10:02 ਤੇ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ। ਰਾਤ 10:30 ਪੁਰਾਣੇ ਹਿੰਦੀ ਫਿਲਮੀ ਸੰਗੀਤ ਨਾਲ ਤੁਹਾਡਾ ਮਨੋਰੰਜਨ ਕਰਾਂਗੇ ਪ੍ਰੋਗਰਾਮ ਰਜਨੀ ਗੰਧਾ ਤਹਿਤ। ਰਾਤ 11:00 ਹਿੰਦੀ ਸਮਾਚਾਰ 11:05 ਤੇ ਅੰਗਰੇਜ਼ੀ 'ਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸਭਾ ਦੀ ਸਮਾਪਤੀ ਤੋਂ ਠੀਕ ਪਹਿਲਾਂ ਰੋਜ਼ਾਨਾ ਵਾਂਗ ਰਿਲੇਅ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

0: ਭਾਵੇਂ ਬੇਅੰਤ ਸਾਗਰਾਂ ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਆ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਆ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 6:20 ਹੋਏ ਨੇ, ਸੁਣਦੇ ਹਾਂ ਪ੍ਰਦੇਸ਼ਿਕ ਸਮਾਚਾਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
2: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
3: PLI है ना?
4: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा, और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
5: यार सच दसा, हुणे तां गर्मियां शुरू होईयां ने ते 7,000 रुपए बिजली दा बिल भी आउण लग पिया है। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਨਾ, ਜਦੋਂ ਬਿਜਲੀ ਮੁਫਤ ਮਿਲਦੀ ਹੈ ਤਾਂ ਲੈ ਕੇ ਉਹਨੂੰ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
6: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
7: ਹਰ ਘਰ ਸੂਰਿਆ ਘਰ।
8: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ PMVBRY ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਜਾਏਗਾ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ ਵਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਮੀ ਬ੍ਰੌਡਗੇਜ ਰੇਲ ਲਾਈਨ ਬਣਾਈ ਜਾਏਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾ ਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤੇ ਔਰਤਾਂ ਦੇ FIH ਨੇਸ਼ਨਸ ਕੱਪ ਹਾਕੀ ਵਿਚ ਭਾਰਤ ਨੇ ਉਰੂਗਵੇ ਨੂੰ 3-2 ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ 19 ਜੂਨ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਣ ਵਾਲੇ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ PMVBRY ਅਧੀਨ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ ਭਰ ਦੇ ਸਾਰੇ 200 ਸਥਾਨਾਂ ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ, ਜਿੱਥੇ ਲਾਭ ਦੀ ਵੰਡ ਵੀ ਹੋਏਗੀ। ਪੰਜਾਬ ਵਿਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ EPRO ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਜਾਏਗੀ। ਇਸ ਵਿਚ ਇਕ ਮਹੱਤਵਪੂਰਨ ਵੰਡ ਵਿਚ ਯੋਜਨਾ ਨੂੰ ਲਾਗੂ ਕਰਨਾ ਇਕ ਮੀਲ ਪੱਥਰ ਏ, ਜੋ ਕਿ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਤੇ ਵੱਖ ਵੱਖ ਖੇਤਰਾਂ ਵਿਚ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਇਸ ਯੋਜਨਾ ਨੇ ਪਹਿਲਾਂ ਹੀ ਦੇਸ਼ ਭਰ ਵਿਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦ ਕੀਤੀ ਏ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿਚ ਸਾਰੇ ਤੇਲ ਸੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਕੱਚੇ ਤੇਲ ਦੇ ਢੁਕਵੇਂ ਭੰਡਾਰ ਨੇ, ਜਦੋਂ ਕਿ ਪੈਟਰੋਲ ਤੇ ਡੀਜ਼ਲ ਨੇ ਕਾਫੀ ਭੰਡਾਰ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ। ਪੱਛਮੀ ਏਸ਼ੀਆ ਵਿਚ ਹਾਲੀਆ ਗਤੀਵਿਧੀਆਂ ਬਾਰੇ ਅੱਜ ਨਵੀਂ ਦਿੱਲੀ ਵਿਚ ਅੰਤਰ ਮੰਤਰਾਲਾ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿਚ 1.36 ਕਰੋੜ LPG ਸਿਲੰਡਰ ਬੁਕਿੰਗ ਪ੍ਰਾਪਤ ਹੋਈ, ਜਦੋਂ ਕਿ 1.47 ਕਰੋੜ ਸਿਲੰਡਰ ਡਿਲੀਵਰ ਕੀਤੇ ਗਏ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ,
3: हमारी रिफाइनरीज ऑप्टिमम कैपेसिटी पर वर्क कर रही हैं। रिटेल आउटलेट्स पर और डिस्ट्रीब्यूटरशिप्स पर ऑपरेशन नॉर्मल है। एलपीजी बैकलॉग घटकर 3.1 डेज हो गया है। पिछले तीन दिनों में 1.36 करोड़ बुकिंग्स के अगेंस्ट 1.47 करोड़ डिलीवरीज की गई हैं और मार्च से लेकर अब तक 10.02 लाख पीएनजी कनेक्शंस गैसीफाई किए गए हैं। 3.22 लाख कनेक्शंस के लिए एडिशनल इंफ्रास्ट्रक्चर क्रिएट किया गया है।
8: बंदरगाहां जहाजरानी ते जलमार्ग मंत्रालय विच डायरेक्टर उपेश कुमार शर्मा ने दस्सिया कि माल्टा चंडेवाला 62,370 मीट्रिक टन एलएनजी लिया रहा जहाज दिशा दे कल सवेरे गुजरात के दहेज बंदरगाह ते पहुंचने की उम्मीद है। जहाज ने सोमवार नूं होरमस बुणजोड़ पार किया सी। पंजाब ते माझा खेतर लई इक इतिहासक प्राप्ति वजों भारत सरकार ने लंबे समय तो पए कादियां ब्यास नवी रेल लाइन प्रोजैक्ट नूं मुड़ जीवंत कर दिता है। अज नवी दिल्ली ते रेल भवन विखे मीडिया नूं संबोधन करदिआं रेलवे अते खुराक प्रोसैसिंग सनत बारे राज मंत्री श्री रवनीत सिंह बिट्टू ने इस महत्वपूर्ण प्रोजैक्ट लई प्रधानमंत्री नरेंद्र मोदी अते रेल मंत्री अश्विनी वैष्णो जी दा धन्नवाद कीता। उन्हां कहा कि पंजाब विच रेलवे बुनियादी ढांचे नूं मजबूत करन अते खेतरी विकास नूं गति देण लई केंद्र सरकार पूरी तरह वचनबद्ध है। कादियां ब्यास रेल लिंक बारे विस्थार नाल जानकारी दिंदिआं श्री रवनीत सिंह बिट्टू ने दस्सिया कि तजवीजशुदा रेल लाइन गुरदासपुर जिले के कादियां नूं अमृतसर जिले के ब्यास नाल जोड़ेगी। करीब 39.68 किलोमीटर लंबी इस ब्रॉडगेज रेल लाइन की अनुमानित लागत करीब 1,400 करोड़ रुपये है। इस प्रोजैक्ट नूं उत्तरी रेलवे वल्लों लागू किया जाएगा। तजवीजशुदा रेलमार्ग कादियां तपाई कुमाण बटाला सठियाला अते ब्यास वर्गे महत्वपूर्ण कस्बियां ते पिंडां विचों लंघेगा। इस नाल माझा खेतर के कई इलाकियां नूं पहली बार सीधा रेल संपर्क प्राप्त होगा अते स्थानक लोगों की आवाजाई विच महत्वपूर्ण सुधार आएगा। प्रोजैक्ट तहत आधुनिक रेलवे बुनियादी ढांचा विकसित किया जाएगा जिस विच कुमाण अते बुटाला विखे 2 क्रॉसिंग स्टेशन 11 वड्डे पुल 121 छोटे पुल 54 रोड अंडरब्रिज आधुनिक सिग्नलिंग अते दूरसंचार प्रणाली ते भारत दी स्वदेशी ट्रेन टक्कर रोकू प्रणाली कवच शामिल है। श्री बिट्टू ने भी कहा कि रेल लाइन सिर्फ

0: संपर्क नो ही मजबूत नहीं करेगी सगो हंगामी स्थितियां विच अमृतसर पठानकोट रेल सेक्शन दे बदलवे रूट वजो भी काम करेगी जिस नाल उत्तरी भारत विच रेलवे संचालन होर मजबूत अते भरोसेयोग बनेगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰਾਂ ਖਿਲਾਫ਼ ਮੁਹਿੰਮ ਤਹਿਤ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 11 ਆਧੁਨਿਕ ਪਿਸਤੌਲ ਤੇ 8 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਇੱਕ ਬਹੁਤ ਹੀ ਸੁਚੱਜਾ ਅਤੇ ਇੰਟੈਲੀਜੈਂਸ ਆਧਾਰਿਤ ਆਪਰੇਸ਼ਨ ਸੀ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਹਥਿਆਰ ਗੈਂਗਸਟਰ ਕਾਪੀ ਬਰਾੜ ਦੇ ਨੈਟਵਰਕ ਨਾਲ ਜੁੜੀ ਇੱਕ ਵੱਡੀ ਖੇਪ ਦਾ ਹਿੱਸਾ ਸਨ ਜੋ ਅੰਤਰਰਾਸ਼ਟਰੀ ਸਰਹੱਦ ਰਾਹੀਂ ਪੰਜਾਬ ਵਿਚ ਪਹੁੰਚਾਈ ਗਈ ਸੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਕਈ ਸੰਭਾਵਿਤ ਅਪਰਾਧਕ ਵਾਰਦਾਤਾਂ ਨੂੰ ਟਾਲਣ ਵਿਚ ਕਾਮਯਾਬੀ ਮਿਲੀ ਏ।
1: 11 ਸੋਫਿਸਟੀਕੇਟਡ ਵੈਪਨ ਫੜੇ ਨੇ ਜੋ ਕਿ ਫੋਰਨ ਬੇਸਡ ਹੈਂਡਲਰ ਹੈਗਾ ਕੋਪੀ ਬਰਾੜ, ਪਿੱਛੋਂ ਰਮਦਾਸ ਏਰੀਏ ਦਾ ਰਹਿਣ ਵਾਲਾ ਔਰ ਸਸਪੈਕਟਡ ਹੈਗਾ ਕਿ ਪੋਰਚੁਗਲ ਦੇ ਵਿੱਚ ਹੈ। ਉਹ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਰਲ ਕੇ ਇਹ ਸਾਰੀਆਂ ਜਿਹੜੀਆਂ ਕੰਸਾਈਨਮੈਂਟਸ ਆ ਵੈਪਨ ਦੀਆਂ ਉਹਦੇ ਵੱਲੋਂ ਭੇਜੀਆਂ ਗਈਆਂ ਔਰ 8 ਦੋਸ਼ੀ ਇਹਦੇ ਚ ਗ੍ਰਿਫ਼ਤਾਰ ਹੋਏ ਨੇ। ਵੱਡੀ ਰਿਕਵਰੀ ਇਹ ਕੀਤੀ ਹੈ ਔਰ ਸਾਰਾ ਦਾ ਸਾਰਾ ਡਿਸਮੈਂਟਲ ਕੀਤਾ ਹੈ ਨੈਟਵਰਕ।
0: ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਦੁਨੀਆਂ ਭਰ ਦੇ ਗੁਰਦੁਆਰਿਆਂ, ਖਾਸ ਕਰਕੇ ਪੰਜਾਬ 'ਚ ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਿਆਂ 'ਚ ਮੱਥਾ ਟੇਕ ਰਹੀਆਂ ਨੇ ਤੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੰਮ੍ਰਿਤਸਰ ਸਥਿਤ ਗੁਰਦੁਆਰੇ ਰਾਮਸਰ ਸਾਹਿਬ ਵਿਖੇ ਪੂਰੇ ਸਤਿਕਾਰ ਨਾਲ ਮਨਾਇਆ ਗਿਆ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਖੇਡਾਂ ਵਿਚ ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਂ ਵਿਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਔਰਤਾਂ ਦੇ FIH ਨੇਸ਼ਨਸ ਕੱਪ ਹਾਕੀ ਵਿਚ ਅੱਜ ਨਿਊਜ਼ੀਲੈਂਡ ਵਿਚ ਭਾਰਤ ਨੇ ਉਰੂਗਵੇ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਲਈ ਦੀਪਿਕਾ ਨੇ 2 ਅਤੇ ਦੀਪਿਕਾ ਸੋਰੇਂਗ ਨੇ 1 ਗੋਲ ਕੀਤਾ। ਭਾਰਤ ਨੇ ਪੂਲ ਏ ਵਿਚ ਸਿਖਰ ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਜਾਏਗਾ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਮੀ ਬ੍ਰੌਡ ਗੇਜ ਰੇਲ ਲਾਈਨ ਬਣਾਈ ਜਾਏਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਅੱਜ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ।
3: FM ਬੈਂਡ 100.2 ਮੈਗਾ ਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਦੋਸਤੋ, ਇਸ ਵਕਤ ਸ਼ਾਮ ਦੇ 6:30 ਹੋਏ ਹਨ। ਹੁਣ ਵੇਲਾ ਹੈ ਪ੍ਰੋਗਰਾਮ ਵਿਪਕਿਓਰ ਦਾ। ਅੱਜ ਦਾ ਪ੍ਰੋਗਰਾਮ ਵਿਪਕਿਓਰ ਲੈ ਕੇ ਹਾਜ਼ਰ ਹਾਂ ਮੈਂ ਸੋਮਿਆ ਤੁਹਾਡੇ ਨਾਲ। ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਪ੍ਰੋਗਰਾਮ ਦਾ ਸ਼ੁਰੂਆਤ ਇੱਕ ਵਿਚਾਰ ਨਾਲ ਸਾਂਝਾ ਕਰਦੇ ਹਾਂ। ਤੋ ਅੱਜ ਦਾ ਵਿਚਾਰ ਹੈ, ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਿੱਠਾ ਮੰਨ ਕੇ ਸਵੀਕਾਰ ਕਰਦਾ ਹੈ, ਉਹ ਹਰ ਹਾਲਤ ਵਿੱਚ ਅੰਦਰੂਨੀ ਸ਼ਾਂਤੀ ਅਤੇ ਆਤਮਿਕ ਬਲ ਪ੍ਰਾਪਤ ਕਰਦਾ ਹੈ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸੱਚ, ਸਹਿਨਸ਼ੀਲਤਾ ਅਤੇ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਅਤੇ ਕਠਿਨ ਯਤਨਾਵਾਂ ਦੇ ਬਾਵਜੂਦ ਉਹਨਾਂ ਨੇ 13 ਕਿੱਤਾ ਮਿੱਠਾ ਲਾਗੇ ਦਾ ਉਚਾਰਨ ਕਰਕੇ ਮਨੁੱਖਤਾ ਨੂੰ ਧੀਰਜ, ਨਿਮਰਤਾ ਅਤੇ ਭਗਤੀ ਦਾ ਅਮਰ ਮਾਰਗ ਦਿਖਾਇਆ। ਉਹਨਾਂ ਨੇ ਜੀਵਨ

0: ਸਾਨੂੰ ਇਹ ਸਿਖਾਇਆ ਹੈ ਕਿ ਮੁਸ਼ਕਿਲਾਂ ਚਾਹੇ ਜਿੰਨੀਆਂ ਵੀ ਆਉਣ, ਅਤੇ ਸਾਨੂੰ ਜਿਹੜੀ ਕਠਿਨ ਯਤਨਾਵਾਂ ਨੇ ਉਹ ਆਉਣ ਦੇ ਬਾਵਜੂਦ ਵੀ ਆਪਣੇ ਮਨੁੱਖਤਾ ਨੂੰ ਹਮੇਸ਼ਾ ਧੀਰਜ ਅਤੇ ਨਿਮਰਤਾ ਦੇ ਨਾਲ ਹੀ ਆਪਣਾ ਮਾਰਗ ਜੋ ਹੈ ਉਹ ਚੁਣਨਾ ਚਾਹੀਦਾ ਹੈ, ਅਤੇ ਕੋਈ ਵੀ ਮੁਸ਼ਕਿਲ ਸਮੇਂ ਦੇ ਵਿੱਚ ਸੱਚ ਅਤੇ ਧਰਮ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਜੀ ਹਾਂ ਸਰੋਤਿਓ, ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਗੱਲ ਕਰ ਰਹੇ ਹਾਂ। ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ, ਜਿਸ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ 5ਵੇਂ ਗੁਰੂ ਸਨ, ਜਿਨ੍ਹਾਂ ਨੇ ਸੱਚ, ਨਿਮਰਤਾ, ਸੇਵਾ ਅਤੇ ਪ੍ਰਭੂ ਭਗਤੀ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਆਓ ਇਸ ਪਾਵਨ ਸ਼ਹੀਦੀ ਦਿਵਸ 'ਤੇ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਕਰੀਏ। ਜਿਵੇਂ ਕਿ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਦੱਸਿਆ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਾਹੇ ਜਿੰਨੀਆਂ ਵੀ ਕਠਿਨਾਵਾਂ, ਕਿੰਨੀਆਂ ਵੀ ਮੁਸ਼ਕਿਲਾਂ ਆਉਣ, ਹਰ ਇੱਕ ਨੂੰ ਸਾਹਮਣਾ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਸਿਖਾਇਆ ਹੈ। ਅਤੇ ਹੁਣ ਤੁਸੀਂ ਆਨੰਦ ਮਾਣੋ ਇਸ ਗੀਤ ਦੇ ਨਾਲ।
1: ਜਿਹੜੀਆਂ ਸਮਾਜ ਦੇ ਵਿੱਚ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ, ਕੋਈ
2: ਬਿਲਕੁਲ
1: ਮਤਲਬ ਕਿਸੇ ਤਰ੍ਹਾਂ ਦਾ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਅੱਗੇ ਸ਼ਰਮ ਹਿਆ ਹੁੰਦੀ ਸੀ,

0: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 48, 98880828048।
1: ਜੀ ਹਾਂ ਸਰੋਤਿਓ, ਜਿਵੇਂ ਕਿ ਅਸੀਂ ਗੱਲ ਕੀਤੀ ਅੱਜ 18 ਜੂਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਬਾਰੇ, ਉਸੇ ਤਰ੍ਹਾਂ ਅੱਜ ਅਸੀਂ ਭਾਰਤ ਦੀ ਇੱਕ ਅਦੁੱਤੀ ਵੀਰਾਂਗਣਾ ਰਾਣੀ ਲਕਸ਼ਮੀ ਬਾਈ ਜੀ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦਾ ਨਾਮ ਬਹਾਦਰੀ, ਸਵਾਭਿਮਾਨ ਅਤੇ ਦੇਸ਼ ਪ੍ਰੇਮ ਦਾ ਪ੍ਰਤੀਕ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਜੀ ਦੇ ਬਾਰੇ। ਲਕਸ਼ਮੀ ਬਾਈ ਨੇ ਉਸ ਸਮੇਂ ਹਿੰਮਤ ਅਤੇ ਦ੍ਰਿੜਤਾ ਦਾ ਪਰਚਾ ਦਿੱਤਾ ਜਦੋਂ ਦੇਸ਼ ਅੰਗਰੇਜ਼ੀ ਹਕੂਮਤ ਦੇ ਅਧੀਨ ਸੀ। ਉਹਨਾਂ ਨੇ ਆਪਣੀ ਝਾਂਸੀ ਦੀ ਰੱਖਿਆ ਲਈ ਅਸਧਾਰਨ ਸਾਹਸ ਨਾਲ ਲੜਾਈ ਲੜੀ। ਕਿਹਾ ਜਾਂਦਾ ਹੈ ਕਿ ਜੰਗ ਦੇ ਮੈਦਾਨ ਵਿੱਚ ਉਹ ਆਪਣੇ ਪੁੱਤਰ ਨੂੰ ਪਿੱਠ ਨਾਲ ਬੰਨ੍ਹ ਕੇ ਘੋੜੇ 'ਤੇ ਸਵਾਰ ਹੋ ਕੇ ਦੁਸ਼ਮਣਾਂ ਦਾ ਸਾਹਮਣਾ ਕਰਦੀਆਂ ਸਨ। ਰਾਣੀ ਲਕਸ਼ਮੀ ਬਾਈ ਜੀ ਦੀ ਵੀਰਤਾ ਸਾਨੂੰ ਇਹ ਸਿਖਾਉਂਦੀ ਹੈ ਕਿ ਹਿੰਮਤ, ਆਤਮ ਵਿਸ਼ਵਾਸ ਅਤੇ ਦੇਸ਼ ਲਈ ਸਮਰਪਣ ਨਾਲ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਹਨਾਂ ਦਾ ਜੀਵਨ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ। ਜੀ ਹਾਂ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਮੈਂ ਗੱਲ ਕੀਤੀ ਰਾਣੀ ਲਕਸ਼ਮੀ ਬਾਈ ਜੀ ਦੇ ਇਸ ਸੁਨੇਹੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਵੀਰਤਾ ਨਾਲ ਔਰ ਆਪਣੇ ਇੱਕ ਛੋਟੇ ਜਿਹੇ ਪੁੱਤਰ ਨੂੰ ਆਪਣੇ ਨਾਲ ਲੈ ਕੇ ਪਿੱਠ ਦੇ ਨਾਲ ਬੰਨ੍ਹ ਕੇ ਘੋੜੇ 'ਤੇ ਸਵਾਰ ਹੋ ਕੇ ਆਪਣੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਸੀ। ਅਤੇ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਕਿ ਮੁਸ਼ਕਿਲਾਂ ਚਾਹੇ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਆ ਜਾਣ, ਵੀਰਤਾ ਸਾਨੂੰ ਹਮੇਸ਼ਾ ਮਿਲਦੀ ਹੈ ਜੇ ਅਸੀਂ ਹਰ ਇੱਕ ਮੁਸੀਬਤ ਦਾ ਡਟ ਕੇ ਸਾਹਮਣਾ ਕਰੀਏ। ਆਓ ਇਸ ਮਹਾਨ ਵੀਰਾਂਗਣਾ ਨੂੰ ਸ਼ਰਧਾ ਨਾਲ ਨਮਨ ਕਰੀਏ। ਉਹਨਾਂ ਦੇ ਸਾਹਸ, ਦੇਸ਼ ਪ੍ਰੇਮ, ਕਰਤੱਵ ਨਿਭਾਉਣ ਦੀ ਭਾਵਨਾ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦਾ ਯਤਨ ਕਰੀਏ। ਜੀ ਹਾਂ ਬਿਲਕੁਲ, ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਛੋਟੇ ਛੋਟੇ ਜਿਹੜੇ ਵੀ ਸ਼ਬਦ ਮੈਂ ਤੁਹਾਨੂੰ ਦੱਸੇ ਨੇ ਕਿ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸੀਬਤ ਦਾ ਸਾਹਮਣਾ ਕਰਨਾ ਹੈ ਤਾਂ ਉਸਨੂੰ ਡਰ ਕੇ ਨਹੀਂ ਬਲਕਿ ਡਟ ਕੇ ਸਾਹਮਣਾ ਕਰੀਏ। ਜੀ ਬਿਲਕੁਲ, ਰਾਣੀ ਲਕਸ਼ਮੀ ਬਾਈ ਜੀ ਨੇ ਸਾਨੂੰ ਇੰਨਾ, ਜੋ ਵੀ ਮੁਸੀਬਤਾਂ ਦੇ ਵਿੱਚੋਂ ਉਹਨਾਂ ਨੇ ਵੀਰਤਾ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਵਿੱਚੋਂ ਉਹਨਾਂ ਨੇ ਕੁਛ ਨਾ ਕੁਛ ਸਾਨੂੰ ਸਿਖਾਇਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮ

ਜੀ ਅਸੀਂ ਗੱਲ ਕਰ ਰਹੇ ਸੀ ਆਪਣੀ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਮੁਸੀਬਤਾਂ ਮੁਸ਼ਕਿਲਾਂ ਦੇ ਬਾਰੇ, ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ। ਰਾਣੀ ਲਕਸ਼ਮੀ ਬਾਈ ਜੀ ਦੇ ਜੀਵਨ ਬਾਰੇ ਅੱਜ ਮੈਂ ਤੁਹਾਨੂੰ ਦੱਸਿਆ। ਸ਼ਾਇਦ ਮੈਂ ਬਹੁਤ ਜ਼ਿਆਦਾ ਡਿਟੇਲ ਵਿੱਚ ਤਾਂ ਨਹੀਂ ਦੱਸ ਪਾਈ, ਲੇਕਿਨ ਹਾਂ, ਉਮੀਦ ਕਰਦੀ ਹਾਂ ਕਿ ਇੱਕ ਇਹ ਛੋਟਾ ਜਿਹਾ ਮੈਸੇਜ ਮੇਰੇ ਸਰੋਤਿਆਂ ਤੱਕ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਕਾਮਯਾਬ ਵੀ ਲਿਆਊਗਾ। ਅਤੇ ਜਿਹੜੇ ਇਹ ਸ਼ਬਦ ਬਹੁਤ ਛੋਟੇ ਛੋਟੇ ਨੇ, ਆਤਮ ਵਿਸ਼ਵਾਸ, ਸਹਿਜ, ਦ੍ਰਿੜ ਰਹਿਣਾ, ਇਹ ਸ਼ਬਦ ਸ਼ਾਇਦ ਬੋਲਣ ਦੇ ਵਿੱਚ ਬਹੁਤ ਛੋਟੇ ਨੇ, ਪਰ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੰਦੇ ਨੇ ਜੇ ਅਸੀਂ ਇਹਨਾਂ ਦੇ ਉੱਤੇ ਡਟ ਕੇ ਕੰਮ ਕਰੀਏ ਔਰ ਆਪਣੇ ਹਰ ਇੱਕ ਫੈਸਲੇ 'ਤੇ ਖੜ੍ਹੇ ਰਹੀਏ। ਬਿਲਕੁਲ, ਇੱਕ ਛੋਟਾ ਜਿਹਾ ਮੈਸੇਜ ਮੈਂ ਹੋਰ ਸਾਂਝਾ ਕਰਨਾ ਚਾਹੂੰਗੀ। ਰਾਣੀ ਲਕਸ਼ਮੀ ਬਾਈ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਹੌਸਲੇ ਬੁਲੰਦ ਹੋਣ ਅਤੇ ਮਨ ਵਿੱਚ ਆਪਣੇ ਮਕਸਦ ਲਈ ਜਜ਼ਬਾ ਹੋਵੇ ਤਾਂ ਜ਼ਿੰਦਗੀ ਦਾ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਮੁਸ਼ਕਿਲਾਂ ਤੋਂ ਡਰਨ ਦੀ ਬਜਾਏ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ, ਜੋ ਕਿ ਮੈਂ ਤੁਹਾਨੂੰ ਪਹਿਲਾਂ ਹੀ ਇਹ ਸਾਰਾ ਕੁਝ ਦੱਸ ਸਕ ਸਾਨੂੰ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਮਿਹਨਤ, ਆਤਮ ਵਿਸ਼ਵਾਸ ਅਤੇ ਦ੍ਰਿੜ ਇਰਾਦੇ ਨਾਲ ਆਪਣੇ

ਸਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਹੋਰ ਦੀ ਜ਼ਰੂਰਤ ਨਹੀਂ ਹੈ, ਸਾਨੂੰ ਸਿਰਫ ਆਪਣੇ ਆਪ ਦੀ ਜ਼ਰੂਰਤ ਹੈ। ਤਾਂ ਸਿਰਫ ਆਪਣੇ ਆਪ ਦੇ ਉੱਤੇ ਵਿਸ਼ਵਾਸ ਰੱਖੋ, ਆਪਣੇ ਆਪ 'ਤੇ ਕੰਮ ਕਰੋ, ਆਪਣੇ ਆਪ 'ਤੇ ਮਿਹਨਤ ਕਰੋ। ਹਰ ਤਰ੍ਹਾਂ ਦੀ ਮੁਸੀਬਤ, ਹਰ ਤਰ੍ਹਾਂ ਦਾ ਸੁਪਨਾ ਤੁਹਾਡੀ ਕਾਮਯਾਬੀ ਨੂੰ ਕੋਈ ਨਹੀਂ ਰੋਕ ਸਕਦਾ, ਬਿਲਕੁਲ। ਅਤੇ ਅੱਜ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਅਤੇ ਗੁਰੂ ਅਰਜਨ ਦੇਵ ਜੀ, ਰਾਣੀ ਲਕਸ਼ਮੀ ਬਾਈ ਜੀ ਦੇ ਅੱਜ ਇਸ ਖਾਸ ਸ਼ਹੀਦੀ ਦਿਵਸ ਦਿਨ 'ਤੇ ਸਾਨੇ ਆਪਣੀ ਜ਼ਿੰਦਗੀ ਦੇ ਬਹੁਤ ਸੁਨਹਿਰੇ ਜੋ ਮੌਕੇ ਹੈ ਉਹ ਸਾਨੂੰ ਮਿਲੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਸੁਨਹਿਰਾ ਬਣਾ ਸਕਦੇ ਹਾਂ। ਜੀ ਸਰੋਤਿਓ, ਹੁਣ ਵੇਲਾ ਹੈ ਇੱਕ ਰੋਜ਼ਗਾਰ ਸਮਾਚਾਰ ਦਾ। ਸਟਾਫ ਸਿਲੈਕਸ਼ਨ ਕਮਿਸ਼ਨ SSC ਨੇ 21 ਮਈ 2026 ਨੂੰ ਸੰਯੁਕਤ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ ਨੋਟੀਫਿਕੇਸ਼ਨ 2026 ਜਾਰੀ ਕੀਤੀ ਸੀ। ਭਾਰਤੀ ਮੁਹਿੰਮ ਦਾ ਉਦੇਸ਼ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਲਗਭਗ 12/256 ਗਰੁੱਪ ਬੀ, ਗਰੁੱਪ ਸੀ ਅਸਾਮੀਆਂ ਨੂੰ ਭਰਨਾ ਹੈ। ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਰਸਾਏ ਗਏ ਉਮਰ ਸੀਮਾ ਦੇ ਅੰਦਰ ਅਤੇ ਗ੍ਰੈਜੂਏਸ਼ਨ ਡਿਗਰੀ ਰੱਖਣ ਵਾਲੇ ਉਮੀਦਵਾਰ SSC.gov.in 'ਤੇ ਆਨਲਾਈਨ ਅਰਜ਼ੀ ਦੇਣ ਦੇ ਯੋਗ ਹਨ। ਅਰਜ਼ੀ ਪ੍ਰਕਿਰਿਆ 21 ਮਈ 2026 ਤੋਂ 22 ਜੂਨ 2026 ਤੱਕ ਸਰਗਰਮ ਰਹੇਗੀ। ਜੀ ਉਮੀਦ ਕਰਦੀ ਹਾਂ ਮੇਰੇ ਇਸ ਛੋਟੇ ਜਿਹੇ ਮੈਸੇਜ ਤੋਂ ਅੱਜ ਦੇ ਵਿਬਗਿਓਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਕੁਝ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਸਿੱਖਿਆ ਮਿਲੀ ਹੋਊਗੀ। ਅਤੇ ਅੱਜ ਤੋਂ ਹੀ, ਹੁਣ ਤੋਂ ਹੀ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਜ ਦੇ ਇਸ ਮੈਸੇਜ 'ਤੇ ਜੋ ਵੀ ਮੈਂ ਤੁਹਾਨੂੰ ਦੱਸ ਸਕੀ ਹਾਂ, ਸ਼ਾਇਦ ਬਹੁਤ ਛੋਟੇ ਸ਼ਬਦ ਅਤੇ ਬਹੁਤ ਛੋਟੇ ਜਿਹੇ ਮੈਸੇਜ ਨਾਲ, ਪਰ ਸਾਡੀ ਜ਼ਿੰਦਗੀ ਨੂੰ ਬਹੁਤ ਅੱਗੇ ਤੱਕ ਵਧਾਉਣ ਵਿੱਚ ਕਾਮਯਾਬੀ ਮਿਲੂਗੀ। ਅਤੇ ਹੁਣ ਵੇਲਾ ਇਹ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਜੀ ਦੋਸਤੋ, ਹੁਣ ਤੁਸੀਂ ਮੈਨੂੰ ਦੋ ਅੱਜ ਦੇ ਵਿਬਗਿਓਰ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ।

0: ਐਫ ਐਮ ਬੈਂਡ 100.2 MHz 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 7 ਵੱਜ ਰਹੇ ਨੇ, ਹੁਣ ਤੋਂ ਕੁਝ ਪਹਿਲਾਂ ਸੁਣੋਗੇ ਪੰਜਾਬੀ 'ਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿਚ ਬੀਵਾ ਟੈਕ ਸੰਮੇਲਨ ਨੂੰ ਸੰਬੋਧਨ ਕੀਤਾ ਹੈ। ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ। IIT ਦਿੱਲੀ ਵਿਸ਼ਵ ਪੱਧਰ 'ਤੇ 118ਵੇਂ ਸਥਾਨ ਨਾਲ ਭਾਰਤ ਵਿੱਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਅਤੇ ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਜਿੱਥੇ ਰਵਾਇਤੀ ਪਹੁੰਚ ਘੱਟ ਪੈਂਦੀ ਹੈ ਉੱਥੇ ਨਵੀਨਤਾ ਹੱਲ ਪ੍ਰਦਾਨ ਕਰ ਸਕਦੀ ਹੈ। ਪੈਰਿਸ ਵਿੱਚ ਵੀਵਾਟੈਕ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਡਿਜੀਟਲ ਭੁਗਤਾਨ, ਵਿੱਤੀ ਸਮਾਵੇਸ਼, ਸਿੱਖਿਆ, ਸਿਹਤ ਸੰਭਾਲ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਭਾਰਤ ਦੀ ਤੇਜ਼ ਤਕਨਾਲੋਜੀ ਆਧਾਰਿਤ ਤਬਦੀਲੀ ਨੂੰ ਉਜਾਗਰ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਪੁਲਾੜ ਤਕਨਾਲੋਜੀ ਅਤੇ ਪ੍ਰਮਾਣੂ ਊਰਜਾ ਵਿੱਚ ਪ੍ਰਾਪਤੀਆਂ ਰਾਹੀਂ ਮਨੁੱਖੀ ਸਮਰੱਥਾ ਦੀਆਂ ਸੀਮਾਵਾਂ ਦਾ ਵਿਸਥਾਰ ਕਰ ਰਿਹਾ ਹੈ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਤਕਨਾਲੋਜੀ ਹਰ ਕਿਸੇ ਲਈ ਪਹੁੰਚਯੋਗ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਲ ਇਨਕਲੂਸਿਵ ਵਜੋਂ ਦੇਖਦਾ ਹੈ। ਹਾਲ ਹੀ ਵਿੱਚ ਹੋਏ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਵਪਾਰ, ਨਿਵੇਸ਼, ਤਕਨਾਲੋਜੀ ਆਦਾਨ ਪ੍ਰਦਾਨ ਅਤੇ ਸੈਰ ਸਪਾਟੇ ਨੂੰ ਹੁਲਾਰਾ ਦੇਵੇਗਾ।
2: 2026 is a special year for India and Europe. At the beginning of the year,

0: we concluded the historic India-EU Free Trade Agreement. This agreement will expand our trade and investment, and it will open up many pathways for the exchange of talent, technology and tourism.
1: ਉਹਨਾਂ ਨੇ ਆਲਮੀ ਨਵੀਨਤਾਕਾਰਾਂ ਨੂੰ ਭਾਰਤ ਨਾਲ ਰਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ। ਸ਼੍ਰੀ ਮੋਦੀ ਨੇ ਅੱਜ ਪੈਰਿਸ ਵਿੱਚ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਨਿਰਮਾਣ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਮੁੰਦਰੀ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ 'ਤੇ ਚਰਚਾ ਹੋਈ। ਮੀਟਿੰਗ ਤੋਂ ਬਾਅਦ ਆਕਾਸ਼ਵਾਣੀ ਨਾਲ ਗੱਲ ਕਰਦਿਆਂ ਇਨ੍ਹਾਂ ਉਦਮੀਆਂ ਨੇ ਭਾਰਤ ਵਿੱਚ ਵੱਧ ਰਹੇ ਮੌਕਿਆਂ 'ਤੇ ਦੇਸ਼ ਵਿੱਚ ਆਪਣੀ ਭਵਿੱਖ ਦੀ ਭੂਮਿਕਾ 'ਤੇ ਚਾਨਣਾ ਪਾਇਆ। ਸੇਂਟ ਗੋਬਿੰਦ ਦੇ ਚੇਅਰਮੈਨ ਅਤੇ CEO ਬੋਨਾਇਟ ਵਾਸਿਨ ਨੇ ਕਿਹਾ ਕਿ ਭਾਰਤ ਏਸ਼ੀਆ ਪ੍ਰਸ਼ਾਂਤ ਖੇਤਰ ਲਈ ਇੱਕ ਪ੍ਰਮੁੱਖ ਨਿਰਮਾਣ ਅਤੇ ਬਰਾਮਦ ਕੇਂਦਰ ਵਜੋਂ ਉੱਭਰ ਰਿਹਾ ਹੈ। ਮਿਸਟਰ AIA ਦੇ CEO ਆਰਥਰ ਮੈਂਸ਼ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਲਈ ਸਮਰਥਨ ਨੂੰ ਮਜ਼ਬੂਤ ਕਰਨ, AI ਖੋਜ ਭਾਈਵਾਲੀ ਦਾ ਵਿਸਥਾਰ ਕਰਨ ਅਤੇ ਸੋਵਰਨ AI ਬਾਰੇ ਵਧੇਰੇ ਸਹਿਯੋਗ ਦੀ ਘੋਖ ਕਰਨ ਲਈ ਉਤਸੁਕ ਹੈ। ਉਹਨਾਂ ਨੇ ਭਾਰਤ ਵਿੱਚ ਕੰਪਨੀ ਦੀ ਮੌਜੂਦਗੀ ਨੂੰ ਵਧਾਉਣ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦਿੱਤਾ। CMA CGM ਦੇ ਚੇਅਰਮੈਨ ਅਤੇ CEO ਰੋਡੈਲਫੇ ਸਾਦੇ ਨੇ ਕਿਹਾ ਕਿ ਭਾਰਤ ਗ੍ਰੀਨ ਸ਼ਿਪ ਬਿਲਡਿੰਗ ਲਈ ਇੱਕ ਹੱਬ ਵਜੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਇਨ੍ਹਾਂ ਮੀਟਿੰਗਾਂ ਨੇ ਭਾਰਤ ਅਤੇ ਫਰਾਂਸ ਵਿਚਕਾਰ ਵੱਧ ਰਹੇ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਨੂੰ ਰੇਖਾਂਕਿਤ ਕੀਤਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਐਤਵਾਰ ਨੂੰ ਹੋਣ ਵਾਲੀ NEET UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਪ੍ਰੀਖਿਆ ਪ੍ਰਕਿਰਿਆ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਕੁਸ਼ਲਤਾ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਮੁੜ ਪ੍ਰੀਖਿਆ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਾਉਣ ਲਈ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਸੁਰੱਖਿਆ ਉਪਾਵਾਂ, ਪ੍ਰਬੰਧਾਂ ਅਤੇ ਸ਼ਿਕਾਇਤ ਨਿਵਾਰਨ ਵਿਧੀਆਂ ਦੀ ਵੀ ਸਮੀਖਿਆ ਕੀਤੀ। ਸਿੱਖਿਆ ਮੰਤਰਾਲੇ, ਰਾਜ ਸਰਕਾਰਾਂ, NTA ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਵਿਦਿਆਰਥੀਆਂ ਨੂੰ ਆਪਣੀਆਂ ਤਿਆਰੀਆਂ ਵਿੱਚ ਭਰੋਸਾ ਰੱਖਣ ਲਈ ਉਤਸ਼ਾਹਿਤ ਕਰਨ ਵਾਲਾ ਇੱਕ ਸੰਦੇਸ਼ ਜਾਰੀ ਕੀਤਾ ਹੈ। NEET UG 2026 ਪ੍ਰੀਖਿਆ ਲਈ ਸਿਰਫ 3 ਦਿਨ ਬਾਕੀ ਰਹਿੰਦੇ। ਏਜੰਸੀ ਨੇ ਕਿਹਾ ਹੈ ਕਿ ਉਮੀਦਵਾਰਾਂ ਨੇ ਸਾਲ ਭਰ ਮਿਹਨਤ ਕੀਤੀ ਹੈ ਅਤੇ ਹੁਣ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਏਜੰਸੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇੱਕ ਸੁਰੱਖਿਅਤ, ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਏਗੀ। ਇਸ ਵਿੱਚ ਕਿਹਾ ਗਿਆ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਅਨੁਚਿਤ ਗਤੀਵਿਧੀ ਦੀ ਕੋਸ਼ਿਸ਼ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ। ਇਸ ਵਿੱਚ ਵਿਦਿਆਰਥੀਆਂ ਨੂੰ ਯਾਦ ਦਵਾਇਆ ਗਿਆ ਕਿ ਲੋੜ ਪੈਣ 'ਤੇ ਮਾਨਸਿਕ ਸਿਹਤ ਲਈ ਮਾਨਸ ਹੈਲਪਲਾਈਨ 14416 ਤੋਂ ਮਦਦ ਲਈ ਜਾ ਸਕਦੀ ਹੈ। ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਦੱਸਿਆ ਕੇਂਦਰ ਸਰਕਾਰ ਨੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 6,208 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਇਸ ਸਕੀਮ ਤਹਿਤ 47 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਅਨੁਸੂਚਿਤ ਜਾਤਾਂ ਅਤੇ ਹੋਰਾਂ ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਰਕਾਰ ਨੇ 562 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਹੈ, ਜਿਸ ਨਾਲ 26 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RI News ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਖਿਆ ਮੰਤਰਾਲੇ ਨੇ ਕਿਹਾ ਕਿ 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ ਹੈ। IIT ਦਿੱਲੀ ਵਿਸ਼ਵ ਪੱਧਰ 'ਤੇ 118ਵੇਂ ਸਥਾਨ ਨਾਲ ਭਾਰਤ ਵਿੱਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। IIT ਦਿੱਲੀ, ਬੰਬੇ ਅਤੇ ਮਦਰਾਸ ਦੁਨੀਆ ਦੀਆਂ ਚੋਟੀ ਦੀਆਂ 200 ਸੰਸਥਾਵਾਂ ਵਿੱਚ ਸ਼ਾਮਲ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 52 ਭਾਰਤੀ ਸੰਸਥਾਵਾਂ ਨੂੰ ਰੈਂਕਿੰਗ ਵਿੱਚ ਸ਼ਾਮਲ ਕਰਨ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ L ਮੁਰੂਗਨ ਨੇ ਕਿਹਾ ਹੈ ਕਿ ਕਮਿਊਨਿਟੀ ਰੇਡੀਓ ਦਾ ਉਦੇਸ਼ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣਾ ਹੈ। ਚੇਨਈ 'ਚ ਆਕਾਸ਼ਵਾਣੀ ਕੇਂਦਰ ਵਿਖੇ ਆਯੋਜਿਤ ਇੱਕ ਕਿਤਾਬ ਰਿਲੀਜ਼ ਸਮੂਹ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਨਾਗਰਿਕਾਂ 'ਚ ਜਾਗਰੂਕਤਾ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਰੇਡੀਓ ਵਿੱਚ ਨਵੀਨਤਾ ਬਹੁਤ ਜ਼ਰੂਰੀ ਹੈ। ਸ੍ਰੀ ਮੁਰੂਗਨ ਨੇ ਪਦਮ ਸ਼੍ਰੀ ਪੁਰਸਕਾਰ ਜੇਤੂ ਡਾਕਟਰ ਸ਼੍ਰੀਧਰਨ ਦੀ ਰੇਡੀਓ ਅਤੇ ਕਮਿਊਨਿਟੀ ਰੇਡੀਓ ਵਿੱਚ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਚੇਨਈ ਦੀ ਅੰਨਾ ਯੂਨੀਵਰਸਿਟੀ ਵਿੱਚ ਪਹਿਲਾ ਕਮਿਊਨਿਟੀ ਰੇਡੀਓ ਸ਼ੁਰੂ ਹੋਇਆ ਸੀ। ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਰਾਜੀਵ ਜੈਨ ਨੇ ਆਕਾਸ਼ਵਾਣੀ ਭੋਪਾਲ ਵਿਖੇ ਆਪਣੇ ਕਾਰਜਕਾਲ ਦੌਰਾਨ ਡਾਕਟਰ ਸ਼੍ਰੀਧਰਨ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਚ ਸ੍ਰੀ ਸ਼ਾਹ ਨੇ ਕਿਹਾ ਕਿ ਦੋਵਾਂ ਨੇ ਸੁਰੱਖਿਆ ਖੇਤਰ ਵਿਚ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਖਾਸ ਕਰਕੇ ਦਹਿਸ਼ਤਗਰਦੀ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੋਹਾਂ ਦੇਸ਼ਾਂ ਵਿਚਕਾਰ ਆਲਮੀ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦੁਵੱਲੇ ਸਬੰਧਾਂ ਦਾ ਲਾਭ ਮਿਲੇ। ਸਰਕਾਰ ਨੇ ਕਿਹਾ ਹੈ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਉੱਚ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਕੱਚੇ ਤੇਲ ਦੇ ਢੁਕਵੇਂ ਭੰਡਾਰ ਮੌਜੂਦ ਨੇ। ਅੱਜ ਨਵੀਂ ਦਿੱਲੀ ਵਿਚ ਪੱਛਮੀ ਏਸ਼ੀਆ ਟਕਰਾਅ ਬਾਰੇ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿਚ 1,47,00,000 LPG ਸਿਲੰਡਰ ਉਪਲਬਧ ਕਰਾਏ ਗਏ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਲਗਭਗ 22,945 ਟਨ ਵਪਾਰਕ LPG ਦੀ ਵਿਕਰੀ ਹੋਈ ਹੈ।
2: हमारी रिफाइनरीज ऑप्टिमम कैपेसिटी पर वर्क कर रही हैं। रिटेल आउटलेट्स पर और डिस्ट्रीब्यूटरशिप्स पर ऑपरेशन नॉर्मल है। LPG बैकलॉग घटकर 3.1 डेज हो गया है। पिछले 3 दिनों में 1.36 करोड़ बुकिंग्स के अगेंस्ट 1.47 करोड़ डिलीवरीज की गई हैं और मार्च से लेकर अब तक 10.02 लाख PNG कनेक्शंस गैसीफाई किए गए हैं। 3.22 लाख कनेक्शंस के लिए एडिशनल इंफ्रास्ट्रक्चर क्रिएट किया गया है।
1: ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਡਾਇਰੈਕਟਰ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ 62,370 ਮੀਟ੍ਰਿਕ ਟਨ LNG ਨਾਲ ਲੱਦਿਆ ਮਾਲਵਾਹਕ ਜਹਾਜ਼ ਦਿਸ਼ਾ ਕੱਲ੍ਹ ਸਵੇਰੇ ਗੁਜਰਾਤ ਦੇ ਦਹੇਜ ਬੰਦਰਗਾਹ ਤੇ ਪਹੁੰਚਣ ਦੀ ਉਮੀਦ ਹੈ। ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ ਵਿਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ ਚ ਪਹੁੰਚ ਗਈ ਹੈ। ਮੀਨਾਕਸ਼ੀ ਨੇ ਔਰਤਾਂ ਦੇ 51 ਕਿਲੋਗ੍ਰਾਮ ਪ੍ਰੀ ਕੁਆਟਰ ਫਾਈਨਲ ਵਿਚ ਪੋਲੈਂਡ ਦੀ ਨਤਾਲੀਆ ਕੁਝ ਵਿਸਕਾਂ ਨੂੰ 5-0 ਨਾਲ ਹਰਾ ਕੇ ਕੁਆਟਰ ਫਾਈਨਲ ਚ ਆਪਣੀ ਥਾਂ ਪੱਕੀ ਕੀਤੀ। ਮਕਾਓ ਓਪਨ ਬੈਡਮਿੰਟਨ ਵਿਚ ਅਨਮੋਲ ਖਰਬ ਅਤੇ ਅਸਮਿਤਾ ਚਲੀਹਾ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈਆਂ ਨੇ। ਅਨਮੋਲ ਨੂੰ ਉਸ ਦੀ ਵਿਰੋਧੀ ਦੇ ਜ਼ਖਮੀ ਹੋਣ ਤੋਂ ਬਾਅਦ ਕੁਆਟਰ ਫਾਈਨਲ ਵਿਚ ਦਾਖਲਾ ਮਿਲਿਆ, ਜਦੋਂ ਕਿ ਅਸਮਿਤਾ ਨੇ ਅਮਰੀਕਾ ਦੀ ਇਸ਼ਿਕਾ ਜੈਸਵਾਲ ਨੂੰ 22-21-15 ਨਾਲ ਹਰਾਇਆ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿਚ ਵਿਵਾਟੈਕ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਮੌਜੂਦਾ ਵਿੱਤੀ ਸਾਲ ਵਿਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ ਅਤੇ 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿਚ ਸ਼ਾਮਲ ਕੀਤਾ ਗਿਆ। IIT ਦਿੱਲੀ ਵਿਸ਼ਵ ਪੱਧਰ ਤੇ 118ਵੇਂ ਸਥਾਨ ਨਾਲ ਭਾਰਤ ਵਿਚ ਸਰਵੋੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: FM 100.2 MHz ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਹੀ ਪਹਿਲਾਂ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਸਪੈਸ਼ਲ ਬਾਇਲਿੰਗੁਅਲ ਸੀਰੀਜ਼।
4: पूर्वोत्तर भारत के तेज विकास और नई संभावनाओं पर पूर्वोत्तर क्षेत्र के विकास मंत्रालय के सचिव संजय जाजू के साथ आकाशवाणी संवाददाता कमल कुमार प्रजापति की विशेष बातचीत।
5: नमस्कार श्रोताओं, पूर्वोत्तर भारत में बीते 12 वर्षों में जो विकास यात्रा का हमने एक बहुत बड़ा महत्वपूर्ण दौर देखा है, नए कीर्तिमान हमने देखे हैं, इस संबंध में आज हम कार्यक्रम में एक खास बातचीत आपके लिए लाए हैं। हमारे साथ कार्यक्रम में जुड़े हैं पूर्वोत्तर क्षेत्र विकास मंत्रालय के सचिव श्री संजय जाजू। बहुत बहुत स्वागत है सर आपका कार्यक्रम में।
6: धन्यवाद।
5: सबसे पहले हम आपसे यही जानना चाहेंगे कि बीते 12 वर्षों में जो पूर्वोत्तर भारत की बदलती हुई तस्वीर को हमने देखा है, इस बदलती पिक्चर को आप कैसे देखते हैं और किस तरह से ये संभव हो पाया है, किन कदमों की बदौलत ये हो पाया है?
6: तो पूर्वोत्तर भारत में जो विकास हुआ है उसके मुख्यतः जो कारण है वो सस्टेन्ड फाइनेंशियल कमिटमेंट, दूसरा टारगेटेड प्रोग्राम डिलीवरी और तीसरा स्ट्रांग इंस्टीट्यूशनल कोऑर्डिनेशन। और ये सब जो कार्य हुआ है इसमें कोई एक सिंगल स्कीम जो पूरी कहानी को नहीं बताती है, ये मल्टीपल इनिशिएटिव्स का एक साथ समावेश होना, उनका कॉन्वर्जेंस होना जो ये चेंज दिखाई पड़ता है उसको दर्शित करता है। 10% ग्रॉस बजटरी सपोर्ट मैकेनिज्म जो 55 भारत सरकार के मंत्रालय और विभाग इम्प्लीमेंट करते हैं उसमें भी उल्लेखनीय प्रगति हुई है। इस वर्ष लगभग 1,00,000 करोड़ नॉर्थ ईस्ट में इन मिनिस्ट्रीज ने अपना व्यय किया है। साथ ही साथ ऐसे कई फ्लैगशिप प्रोग्राम्स हैं, खासतौर पे नेशनल हाईवेज जहां पर 50,000 करोड़ SARDP नॉर्थ ईस्ट के तहत लगभग 4,800 किलोमीटर के कार्य पूरे हुए। साथ ही साथ भारतमाला परियोजना में 3,000 किलोमीटर के काम लगभग 70,000 करोड़ से की लागत

ਅੱਜ ਤਾਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਮੈਂ ਸਰਿਤਾ, ਔਰ ਇਸ ਪ੍ਰੋਗਰਾਮ 'ਚ ਤੁਸੀਂ ਸੁਣਦੇ ਹੋ ਆਪਣੀ ਪਸੰਦ ਦੀ ਗੀਤ ਹਿੰਦੀ ਜਾਂ ਪੰਜਾਬੀ 'ਚ। ਮਰਜ਼ੀ ਤੁਹਾਡੀ ਹੁੰਦੀ ਹੈ, ਫਰਮਾਇਸ਼ ਤੁਹਾਡੀ ਹੁੰਦੀ ਹੈ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੀ। ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਭੇਜਣ ਲਈ ਤੁਸੀਂ ਨੰਬਰ ਡਾਇਲ ਕਰੋਗੇ AIR ਪਟਿਆਲਾ ਦੇ ਸਟੂਡੀਓ ਦਾ, 2280-494-0174 ਪਟਿਆਲੇ ਦਾ ਏਰੀਆ ਕੋਡ ਹੈ, 0175-222-80494 ਇਹ ਨੰਬਰ ਹੈ ਜੀ ਸਾਡਾ। ਤੁਸੀਂ ਕਾਲ ਕਰਕੇ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ, ਸਾਨੂੰ ਫਰਮਾਇਸ਼ ਕਰ ਸਕਦੇ ਹੋ, ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨ ਦੀ। ਪ੍ਰੋਗਰਾਮ 'ਚ ਗੀਤ ਸੰਗੀਤ ਦੇ ਸਿਲਸਿਲੇ ਦਾ ਆਗਾਜ਼ ਕਰ ਲੈਂਦੇ ਹਾਂ।

0: ਫੋਨ ਲਾਈਨ ਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਪਹਿਲੇ ਕਾਲਰ ਨੇ। ਹੈਲੋ ਆਕਾਸ਼ਵਾਣੀ ਪਟਿਆਲਾ ਜੀ।
1: ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ
1: ਅਕਾਲ ਤੋਂ ਦਰਸ਼ਨ ਸਿੰਘ ਸੈਣੀ ਜੀ।
0: ਜੀ ਜੀ
1: 10/6/26 ਦਿਨ ਬੁੱਧਵਾਰ ਨੂੰ ਸਾਫ ਸੁਹਾਣੇ ਗੱਲ ਹੋਏ ਜੀ।
0: ਅੱਛਾ ਜੀ,
1: ਨੌਵਾਂ ਦਸਵਾਂ ਦਿਨ
0: ਤੇ ਅੱਜ ਕਿਹੜਾ ਗੀਤ ਸੁਣਵਾ ਦਈਏ ਤੁਹਾਨੂੰ?
1: ਮਸੀਹ ਤੇ ਜੋੜੀ ਦਾ ਜੀ, ਇਹ
0: ਰਣਜੀਤ ਕੌਰ ਦੇ ਨਾਲ।
1: ਹਾਂ ਜੋੜੀ ਦਾ ਜੀ।
0: ਠੀਕ ਹੈ ਜੀ।

ਕੀ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ, ਅਤੇ ਹੁਣ ਵੇਲਾ ਹੋ ਗਿਆ ਹੈ ਨਿਊਜ਼ ਹੈੱਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ 'ਚ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ 'ਚ ਵੀਵਾਟੈਕ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਮੁਲਾਕਾਤ ਵੀ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਇਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੌਜੂਦਾ ਵਿੱਤੀ ਸਾਲ 'ਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਲਈ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਵਿੱਤੀ ਸਾਲ 2026-27 'ਚ 26,000 ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਦਾ ਨਿਰਮਾਣ ਕਰੇਗੀ। 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 'ਚ ਸ਼ਾਮਿਲ ਕੀਤਾ ਗਿਆ। IIT ਦਿੱਲੀ ਵਿਸ਼ਵ ਪੱਧਰ 'ਤੇ 118ਵੇਂ ਸਥਾਨ ਨਾਲ ਭਾਰਤ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਕਾਦੀਆਂ ਬੇਸ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਤਕਰੀਬਨ 39 ਕਿਲੋਮੀਟਰ ਲੰਮੀ ਬ੍ਰੌਡਗੇਜ ਰੇਲ ਲਾਈਨ ਬਣਾਈ ਜਾਏਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ 'ਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ ਅਤੇ ਮਕਾਓ ਓਪਨ ਬੈਡਮਿੰਟਨ 'ਚ ਅਨਮੋਲ ਖਰਬ ਅਤੇ ਅਸਮਿਤਾ ਚਲੀਹਾ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਸਨ ਨਿਊਜ਼ ਹੈੱਡਲਾਈਨਸ। ਪ੍ਰੋਗਰਾਮ ਸ਼ਾਮ ਸੁਹਾਨੀ 'ਚ ਤੁਹਾਡੀਆਂ ਫੋਨ ਕਾਲਸ ਔਰ ਗੀਤ ਸੰਗੀਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਇਆਂ ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾ ਰਹੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ।

0: ਜਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ ਹੁਣੇ ਤੁਸੀਂ ਸੁਣ ਰਹੇ ਸੀ ਔਰ ਗੱਲ ਕਰਦੇ ਹਾਂ ਪ੍ਰੋਗਰਾਮ ਸਾਡੇ ਅਗਲੇ ਕਾਲਰ ਨਾਲ। ਹੈਲੋ, ਆਕਾਸ਼ਵਾਣੀ ਪਟਿਆਲਾ ਜੀ।
1: ਸਤਿ ਸ਼੍ਰੀ ਅਕਾਲ
0: ਸਤਿ
1: ਜੀ।
0: ਸ਼੍ਰੀ ਅਕਾਲ ਜੀ, ਕੌਣ ਜੀ ਔਰ ਕਿੱਥੋਂ ਗੱਲ ਕਰ ਰਹੇ?
1: ਮੈਂ ਬੰਸੀ ਲਾਲ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਬੰਸੀ ਲਾਲ ਜੀ, ਕਿਹੜਾ ਗੀਤ ਸੁਣਾ ਦਈਏ?
1: ਕਮਰ ਗਰੇਵਾਲ ਦਾ, ਜਿਹੜਾ ਮਰਜ਼ੀ ਲਾ ਦੇ।
0: ਲਓ ਜੀ, ਕਮਰ ਗਰੇਵਾਲ ਦੀ ਆਵਾਜ਼ 'ਚ ਗੀਤ ਸੁਣਵਾ ਰਹੇ ਹਾਂ ਤੁਹਾਨੂੰ।
1: ਠੀਕ ਹੈ, ਧੰਨਵਾਦ
0: ਜੀ।

0: ਜੀ ਤੁਸੀਂ ਸੁਣ ਰਹੇ ਸੀ ਕਮਰ ਗਰੇਵਾਲ ਦੀ ਆਵਾਜ਼। ਹੈਲੋ, ਆਕਾਸ਼ਵਾਣੀ ਪਟਿਆਲਾ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਜੀ ਔਰ ਕਿੱਥੋਂ ਗੱਲ ਕਰ ਰਹੇ?
1: ਮੈਂ ਰੂਪ ਸਿੰਘ ਪਾਗਲ, ਪਿੰਡ ਗੰਗਾ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਤੋਂ ਬੋਲਦਾ ਭਾਈ।
0: ਰੂਪ ਸਿੰਘ ਜੀ, ਕਿਹੜਾ ਗੀਤ ਸੁਣਵਾਈਏ ਤੁਹਾਨੂੰ?
1: ਸਤਿਗੁਰ ਨਾਨਕ ਤੇਰੀ ਦਿਲ ਨਿਆਰੀ ਆ, ਇਹ ਲਾ ਦਿਓ ਭਾਈ।
0: ਲਓ ਜੀ।

ਤੁਸੀਂ ਆਨੰਦਮਾਨ ਰਹੇ ਸੀ ਇਹਨਾਂ ਗਜ਼ਲਾਂ ਦੀ ਵਕਫ ਵਾਲੀ ਦੁਨੀਆ ਦਾ FM ਬੈਂਡ 2.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਪੌਣੇ 9 ਹੋ ਰਹੇ ਨੇ, ਵੇਲਾ ਹੋ ਰਿਹਾ ਸਮਾਚਾਰ ਸੰਧਿਆ ਦਾ। ਹੁਣ ਤੋਂ ਕੁਝ ਹੀ ਪਹਿਲਾਂ ਇਸ 'ਚ ਸਮਾਚਾਰ ਰਿਲੀਜ਼ ਕੀਤੇ ਜਾਣਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: शोध, आलेख और स्वर यूनुस खान, प्रस्तुति रमेश गोखले।
1: आज के फनकार।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 10 ਵਜੇ ਨਿੱਜੀ ਰਾਤ ਤੇ ਵੇਲਾ ਹੋ ਗਿਆ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ 'ਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ 'ਚ ਵੀਵਾਟੈਕ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੌਜੂਦਾ ਵਿੱਤੀ ਸਾਲ 'ਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ 'ਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਵਿੱਤੀ ਸਾਲ 2026-27 'ਚ 26,000 ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਦਾ ਨਿਰਮਾਣ ਕਰੇਗੀ। 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 'ਚ ਸ਼ਾਮਿਲ ਕੀਤਾ ਗਿਆ ਹੈ। IIT ਦਿੱਲੀ ਵਿਸ਼ਵ ਪੱਧਰ 'ਤੇ 118ਵੇਂ ਸਥਾਨ ਨਾਲ ਭਾਰਤ 'ਚ ਸਰਵੋੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਨਾਲ ਤਕਰੀਬਨ 39 ਕਿਲੋਮੀਟਰ ਲੰਬੀ ਬ੍ਰੌਡਗੇਜ ਰੇਲ ਲਾਈਨ ਬਣਾਈ ਜਾਏਗੀ। ਅੰਮ੍ਰਿਤਸਰ ਕਮਿਸ਼ਨਰੇਟ ਨੇ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ 'ਚ ਖਰੜ ਤੋਂ ਇੱਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈਟਵਰਕ ਦਾ ਹਿੱਸਾ ਸੀ। ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ 'ਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ ਅਤੇ ਮਕਾਓ ਓਪਨ ਬੈਡਮਿੰਟਨ 'ਚ ਅਨਮੋਲ ਖਰਬ ਅਤੇ ਅਸਮਿਤਾ ਚਲੀਹਾ ਮਹਿਲਾ ਸਿੰਗਲਸ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਸਨ ਨਿਊਜ਼ ਹੈਡਲਾਈਨਜ਼।

ਵੇਲਾ ਹੋ ਗਿਆ ਜੀ ਪ੍ਰੋਗਰਾਮ ਪੰਜਾਬੀ ਤੜਕਾ ਦਾ। ਇਸ ਪ੍ਰੋਗਰਾਮ 'ਚ ਤੁਹਾਡਾ ਅਸੀਂ ਮਨੋਰੰਜਨ ਕਰਦੇ ਹਾਂ ਪੰਜਾਬੀ ਗੀਤ ਸੰਗੀਤ ਦੇ ਨਾਲ। ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਹੁੰਦੀਆਂ ਖਤਾਂ ਵਟਸਐਪ ਦੇ ਜ਼ਰੀਏ, ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਦੀਆਂ ਨੇ। ਸੋ ਖਤ ਤੁਹਾਡੇ ਸਾਡੇ ਤੱਕ ਪਹੁੰਚ ਚੁੱਕੇ ਹੈ, ਔਰ ਵਟਸਐਪ ਲਈ ਸਾਡਾ ਨੰਬਰ ਤੁਸੀਂ ਨੋਟ ਕਰ ਲਓ, 9496500268। ਇਸ ਨੰਬਰ 'ਤੇ ਤੁਸੀਂ ਵਟਸਐਪ ਰਾਹੀਂ ਸਾਨੂੰ ਮੈਸੇਜ ਭੇਜਣਾ, ਆਪਣੀ ਪਸੰਦ ਦੇ ਗੀਤ ਦੇ ਬੋਲ, ਆਪਣਾ ਨਾਂ, ਆਪਣੇ ਪਿੰਡ ਜਾਂ ਸ਼ਹਿਰ ਦਾ ਨਾਂ, ਔਰ ਗੀਤੇ ਬਾਰੇ ਜਿਹੜੀ ਵੀ ਜਾਣਕਾਰੀ ਤੁਹਾਡੇ ਕੋਲ ਹੈ ਉਹ ਸਾਡੇ ਨਾਲ ਤੁਸੀਂ ਸਾਂਝੀ ਕਰਿਓ। ਉਹਦੇ ਨਾਲ ਸਾਨੂੰ ਗੀਤ ਲੱਭਣਾ ਵੀ ਸੌਖਾ ਹੋ ਜਾਂਦਾ ਬੋਲ ਤੋਂ ਇਲਾਵਾ, ਜੇ ਤੁਸੀਂ ਸਿੰਗਰ ਦਾ ਨਾਂ ਜਾਣਦੇ ਹੋ ਤਾਂ ਉਹ ਵੀ ਜ਼ਰੂਰ। ਔਰ ਪ੍ਰੋਗਰਾਮ 'ਚ ਗੀਤ ਸੰਗੀਤ ਦੇ ਸਿਲਸਿਲੇ ਦਾ ਆਗਾਜ਼ ਕਰ ਰਹੇ ਹਾਂ ਜੀ ਅਸੀਂ, ਔਰ ਇਹ ਆਗਾਜ਼ ਅਮਰਿੰਦਰ ਗਿੱਲ ਦੀ ਆਵਾਜ਼ ਨਾਲ।

ਪ੍ਰੋਗਰਾਮ 'ਚ ਮੈਸੇਜ ਬਹੁਤ ਤੇਜ਼ੀ ਨਾਲ ਫਲੈਸ਼ ਹੋ ਰਹੇ ਨੇ ਜੀ ਔਰ ਖਤ ਸਾਡੇ ਤੱਕ ਤੁਹਾਡੇ ਪਹੁੰਚ ਚੁੱਕੇ ਹੈ। ਪਹਿਲਾਂ ਖਤਾਂ ਦਾ ਇਹ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ ਅਤੇ ਗਾਂਧੀ ਚੌਕ ਰੋਪੜ ਤੋਂ ਚਿੱਠੀ ਸਾਡੇ ਤੱਕ ਪਹੁੰਚੀ ਹੈ ਹਰਦੀਪ ਮਿੱਕਾ ਬਲਵਿੰਦਰ ਜੈਤੇਗ ਹੋਰਾਂ ਦੀ ਆਦਰਸ਼ ਨਗਰ ਮਲੋਟ ਤੋਂ ਚਿੱਠੀ ਲਿਖ ਰਹੇ ਨੇ ਰਾਜ ਸ਼ਰਮਾ ਮੀਨਾ ਯੋਗੇਸ਼ ਮੈਂਡੀ ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ ਹਜਿੰਦਰ ਛਿੰਦਾ ਜਸਵੀ ਰੇਖਾ ਗਗਨ ਸੁਨੀ ਸੀਤੌਰ ਗੀਤਾ ਦਾ ਸੁਨੇਹਾ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪਤਾ ਨੀਲਮ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਅਤੇ ਵੰਸ਼ ਪਤਾ ਔਰ ਮੈਸੇਜ ਸਾਡੇ ਤੱਕ ਪਹਿਲਾਂ ਪਹੁੰਚਿਆ ਹੈ ਜੀ ਮੁਟਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਾਲਕਰ ਹੋਰਾਂ ਦਾ ਇਹਨਾਂ ਦੇ ਨਾਲ ਰਤਨਾ ਆਰਤੀ ਗੌਰੀ ਅਤੇ ਓਮ ਕੁਮਾਰ ਨੇ ਅਗਲਾ ਸੁਨੇਹਾ ਲਈ ਵਈ ਛੱਤੀਸਗੜ੍ਹ ਤੋਂ ਅਸੀਂ ਸ਼ਾਮਿਲ ਕਰ ਰਹੇ ਹਾਂ ਗੁਲਾਬਦਾਸ ਮਾਨਿਕਪੁਰੀ ਰਾਜਾ ਦਾਸ ਰਾਣੀ ਮਾਨਿਕਪੁਰੀ ਹੋਰਾਂ ਦਾ ਹਿੰਗੋਲੀ ਮਹਾਰਾਸ਼ਟਰ ਤੋਂ ਸ਼ਾਹਜੀ ਬੋਖੜੇ ਔਰ ਨੰਦਾ ਬੋਖੜੇ ਸਾਨੂੰ ਮੈਸੇਜ ਭੇਜ ਰਹੇ ਨੇ ਅਗਲਾ ਮੈਸੇਜ ਹੈ ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ ਹੋਰਾਂ ਦਾ ਇਹਨਾਂ ਦੇ ਨਾਲ ਗੁਰਪ੍ਰੀਤ ਗੋਰਾ ਯਸ਼ਿਕਾ ਯੁਵਰਾਜ ਅਤੇ ਕੁਲਦੀਪ ਨੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਜਿੰਦਰ ਸਿੰਘ ਜੌੜਾ ਅਤੇ ਸਿਟੀ ਦੀਵਾਨਾ ਸਾਨੂੰ ਸੁਨੇਹਾ ਭੇਜ ਰਹੇ ਨੇ ਸੁਨੇਹਾ ਅਗਲਾ ਸਾਡੇ ਤੱਕ ਪਹੁੰਚਿਆ ਜੀ ਮੁਹੰਮਦ ਸਾਦਿਕ ਮੁਸ਼ਤਾਕ ਅਹਿਮਦ ਹੋਰਾਂ ਦਾ ਵੈਸ਼ਨਵ ਕਾਲੋਨੀ ਸਨਾਵਤ ਤੋਂ ਅਗਲਾ ਮੈਸੇਜ ਮਲੋਟ ਤੋਂ ਇਹਨਾਂ ਦਾ ਖਤ ਵੀ ਸਾਡੇ ਤੱਕ ਪਹੁੰਚਿਆ ਰਾਜ ਸ਼ਰਮਾ ਹੋਰਾਂ ਦਾ ਸੋ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਮੀਰਾ ਦੇਵੀ ਸਾਨੂੰ ਮੈਸੇਜ ਭੇਜ ਰਹੇ ਨੇ ਤੁਸੀਂ ਮਸਕੀਨ ਵੀਰਾ ਮਸਕੀਨ ਗੋਵਰਧਨ ਬਿਹਾਰੀ ਕਾਲੋਨੀ ਦਿੱਲੀ ਤੋਂ ਮੈਸੇਜ ਪਹੁੰਚਿਆ ਗੁਲਾਮ ਸਾਬਰ ਰਾਹੀ ਮਹਿਰਾਜ ਜਹਾਂ ਤਾਜ ਮੁਹੰਮਦ ਅੰਸਾਰੀ ਹੋਰਾਂ ਦਾ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਸੁਨੇਹਾ ਭੇਜਦੇ ਨੇ ਕਿਸ਼ੋਰ ਨਗਰ ਅਮਰਾਵਤੀ ਤੋਂ ਹੀ ਰਾਮਨ ਛੇਂਡੇ ਔਰ ਇਹਨਾਂ ਦਾ ਪੂਰਾ ਪਰਿਵਾਰ ਵੀਰਾ ਮਸਕੀਨ ਤੁਲਸੀ ਹੋਰਾਂ ਦਾ ਸੁਨੇਹਾ ਦੂਸਰੀ ਵਾਰੀ ਫਲੈਸ਼ ਹੋ ਰਿਹਾ ਹੈ ਜੀ ਸ਼ਾਹਦਰਾ ਦਿੱਲੀ ਤੋਂ ਕਹਿੰਦੇ ਨੇ ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਪ੍ਰਮੋਦ ਕੁਮਾਰ ਪੁਸ਼ਪਿੰਦਰ ਕੁਮਾਰ ਹੋਰੀ ਸਾਨੂੰ ਮੈਸੇਜ ਭੇਜਦੇ ਨੇ ਅਤੇ ਹਨੂੰਮਾਨਗੜ੍ਹ ਜੰਕਸ਼ਨ ਤੋਂ ਰੇਲਵੇ ਕਾਲੋਨੀ ਤੋਂ ਜਗਮਾਲ ਸਿੰਘ ਡਾਗਲਾ ਹੈਪੀ ਸ਼ੋਭਾ ਨਾਇਕ ਜੀ ਐੱਸ ਨਾਇਕ ਅਤੇ ਇਹਨਾਂ ਦਾ ਪੂਰਾ ਪਰਿਵਾਰ ਅਗਲਾ ਸੁਨੇਹਾ ਜਾਂ ਖੋਦ

ਉੱਧਰ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ ਹੋਰਾਂ ਦਾ, ਵਿਮਲਾ ਦੇਵੀ ਔਰ ਪੂਰਾ ਪਰਿਵਾਰ ਇਹਨਾਂ ਦੇ ਨਾਲ ਨੇ। ਬੜਿੰਗਖੇੜਾ ਤੋਂ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ, ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰਾਂ ਦਾ। ਪਿੰਡ ਸੂਲਰ, ਜ਼ਿਲ੍ਹਾ ਪਟਿਆਲਾ ਤੋਂ ਸਨੀ ਕੰਬੋਜ, ਮਨਿੰਦਰ, ਤਰਸੇਮ ਸਿੰਘ, ਜਸਵਿੰਦਰ ਕੌਰ ਹੋਰੀ ਸੁਨੇਹਾ ਭੇਜਦੇ ਨੇ। ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਇਹਨਾਂ ਦਾ ਮੈਸੇਜ ਫਲੈਸ਼ ਹੋ ਰਿਹਾ, ਹਨੂੰਮਾਨਗੜ੍ਹ ਰਾਜਸਥਾਨ ਤੋਂ। ਅਗਲਾ ਮੈਸੇਜ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ, ਸੰਗੀਤਾ ਅਤੇ ਤੁਸ਼ਾਰ ਸਿੰਘ ਹੋਰਾਂ ਦਾ, ਗੋਬਿੰਦਪੁਰਾ ਸੀਕਰ ਤੋਂ। ਗੁਰਮੀਤ ਸਿੰਘ ਦਾ ਸੁਨੇਹਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਅਮਨਦੀਪ ਕਾਲਕਾ ਤੋਂ, ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਔਰ ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਇਹ ਮੈਸੇਜ ਜਿਹੜਾ ਹੈ ਉਹ ਸਾਡੇ ਤੱਕ ਪਹੁੰਚਿਆ। ਦਤਰੇਂਗੀ ਅਤੇ ਹੀਰਾਮਣੀ, ਪਾਰਸਮਣੀ, ਪੁਸ਼ਪੇਂਦਰ, ਨੁਖੇਲਾਲ ਵਰਮਾ। ਬਾਗਪਤ ਤੋਂ ਮੈਸੇਜ ਸੰਜੇ, ਨਮਨ ਅਤੇ ਅਪਾਰ ਢੀਂਗਿਆ ਹੋਰਾਂ ਦਾ। ਅਗਲਾ ਸੁਨੇਹਾ ਫਾਗੂਰਾਮ, ਜਿਉਤੀ, ਓਜਸਵੀ ਯਾਦਵ ਹੋਰਾਂ ਦਾ, ਸੰਬਲਪੁਰ ਕਾਂਕੇਰ ਤੋਂ। ਝੱਜਰ ਹਰਿਆਣਾ ਤੋਂ ਮੈਸੇਜ ਭੇਜਦੇ ਨੇ ਬਿੱਟੂ, ਰੀਟਾ, ਰਜਤ, ਮਯੰਕ ਭਾਟੀਆ ਔਰ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਤੁਸੀਂ ਸੁਣੋਗੇ ਪ੍ਰਭ ਗਿੱਲ ਦੀ ਆਵਾਜ਼ 'ਚ।

ਗੀਤ ਹੁਣੇ ਤੁਸੀਂ ਸੁਣ ਰਹੇ ਸੀ ਸੁਰਿੰਦਰ ਕੌਰ ਦੀ ਆਵਾਜ਼ 'ਚ, ਔਰ ਮੈਸੇਜ ਸਾਡੇ ਤੱਕ ਪਹੁੰਚੀ ਹੈ ਜੀ ਕਮਲ ਮਧੂ ਸਾਗਰ ਉਮੰਗਾ ਕਾਂਕਸ਼ਾ ਗੁੜੀਆ ਮਾਹੀ ਸ਼ੀਤਾ ਅਰੋੜਾ ਬਾਲੂਜਾ ਹੋਰਾਂ ਦਾ, ਔਰ ਇਹ ਸੁਨੇਹਾ ਮਜਨੂੰ ਕਾ ਟੀਲਾ ਸਿਰਫ ਇਹਨਾਂ ਨੇ ਲਿਖਿਆ। ਅਗਲਾ ਮੈਸੇਜ ਫਲੈਸ਼ ਹੋ ਰਿਹਾ ਜੀ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ਾ ਕੋਇਲ ਮਲਹੋਤਰਾ ਹੋਰਾਂ ਦਾ, ਇਹਨਾਂ ਦੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈ। ਅਗਲਾ ਮੈਸੇਜ ਸ਼ਾਮਿਲ ਕਰ ਰਹੇ ਹਾਂ ਇਸ ਪ੍ਰੋਗਰਾਮ 'ਚ ਰਿਆਜ਼ ਅੰਸਾਰੀ, ਆਫਤਾਬ ਅਨਵਰ, ਲੁਬਨਾ ਆਲੀਆ ਹੋਰਾਂ ਦਾ, ਕੁਲਵਿੰਦਰ ਬਿੱਲਾ। ਅੱਛਾ ਇਹ ਫਰਮਾਇਸ਼ ਸਾਡੇ ਤੱਕ ਕੀਤੀ ਹੈ ਜੀ ਗਣੇਸ਼ ਨਗਰ ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ਮਾ ਪ੍ਰਵੀਨ ਹੋਰਾਂ ਨੇ ਮੈਸੇਜ ਸਾਨੂੰ ਭੇਜ ਰਹੇ ਨੇ। ਨਾਗਪੁਰ ਤੋਂ ਪ੍ਰਭਾਤ ਭਾਰਤੀ ਜਾਨਵੀ ਵੀ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ ਸਿੰਘ, ਏਕਮ ਦਮਨ ਅਤੇ ਅਭਿਜੋਤ, ਇਹ ਸੁਣਿਆ ਭੇਜ ਰਹੇ ਨੇ ਪੁੱਚੋ ਕੈਂਚੀਆਂ ਬਠਿੰਡਾ ਪੰਜਾਬ ਤੋਂ। ਰਵੀ ਕੁਮਾਰ, ਰਾਹੁਲ, ਜੈ ਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ ਦਾ ਸੁਨੇਹਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ। ਉੱਤਮ ਨਗਰ ਦਿੱਲੀ ਤੋਂ ਕਮਲਾ, ਗੀਤਿਕਾ, ਬੋਧਰਾਜ ਖੋਰਵਾਲ ਸਾਨੂੰ ਮੈਸੇਜ ਭੇਜਦੇ ਨੇ ਜੀ, ਔਰ ਅਗਲਾ ਸੁਨੇਹਾ ਕ੍ਰਿਸ਼ਨਾ ਪ੍ਰਸ਼ਾਂਤ ਅਤੇ ਰੁਸ਼ੀ ਸ਼ਿੰਦੇ ਹੋਰਾਂ ਦਾ, ਰੋਹਿਦਾਸ ਚੌਂਕ ਪੰਧਰਪੁਰ ਸਿਟੀ ਲਿਖਿਆ ਇਹਨਾਂ ਨੇ। ਬੜੀ ਤੇਜ਼ੀ ਨਾਲ ਜਿਹੜੇ ਮੈਸੇਜ ਸਾਡੇ ਤੱਕ ਜਦੋਂ ਪਹੁੰਚਦੇ ਆ ਨਾ, ਤਾਂ ਫਿਰ ਨਜ਼ਰ ਵੀ ਸਾਡੀ ਜਿਹੜੀ ਆ ਉਹ ਐਕੂਰੇਟਲੀ ਕੰਮ ਨਹੀਂ ਕਰਦੀ ਹੈ, ਕਿਉਂਕਿ ਇੱਕ ਮੈਸੇਜ ਪੜ੍ਹ ਰਹੇ ਹਾਂ ਅਤੇ ਅਗਲਾ ਫਲੈਸ਼ ਹੋ ਕੇ ਉਹਨੂੰ ਅੱਗੇ ਪਿੱਛੇ ਕਰ ਦਿੰਦਾ। ਦੀਪਕ ਸੈਣੀ, ਪ੍ਰਮਿਲਾ, ਅਨੁਸ਼੍ਰੀ ਸੈਣੀ, ਸੈਕਟਰ 18 ਕੁਰੂਕਸ਼ੇਤਰ ਤੋਂ, ਮਹਾਦੇਵ ਪਾਰਾ, ਮੀਰਾ, ਸਿਮਰਨ ਔਰ ਯੋਗੇਸ਼ ਇੱਥੋਂ ਇਹ ਮੈਸੇਜ ਭੇਜਦੇ ਨੇ ਸਾਨੂੰ। ਲਾਲਚੰਦ ਮਿਸ਼ਰਾ, ਰਮੇਸ਼ ਅਤੇ ਕੁਮਕੁਮ ਮਿਸ਼ਰਾ, ਪਿੰਕੀ ਮਿੰਕੀ, ਸ਼ਿੰਕੀ ਅਤੇ ਰਿੰਕੀ, ਨਸੀਮ ਉਲ ਸਲਾਮ ਗੁਨੌਰੀ, ਪ੍ਰਕਾਸ਼ ਵੀਰ ਰਾਜਪੂਤ, ਇਹ ਮੈਸੇਜ ਸਾਡੇ ਤੱਕ ਪਹੁੰਚੇ ਨੇ ਜੀ। ਬੁੱਧਨਗਰ ਲੋਨੀ ਤੋਂ, ਡੌਂਡੀ ਲੋਹਾਰਾ ਬਲੌਦ ਤੋਂ, ਸ਼ਨੀ ਚੌਕ ਖੰਡਵਾ ਤੋਂ, ਜੇਲ ਰੋਡ ਰਾਏਗੜ੍ਹ ਤੋਂ। ਅਗਲਾ ਮੈਸੇਜ ਬੰਗਾਲੀ ਪੰਜਾ, ਨਾਗਪੁਰ ਤੋਂ ਪ੍ਰਕਾਸ਼ ਰੰਬਾਡੇ ਅਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਭੇਜ ਰਿਹਾ ਜੀ। ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਸੋਨਮ, ਸਦਰ ਬਾਜ਼ਾਰ ਕੁਰਾਵਲੀ ਤੋਂ, ਔਰ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਤੁਹਾਨੂੰ ਸੁਣਾਵਾਂਗੇ ਨੂਰਜਹਾਂ ਦੀ ਆਵਾਜ਼ 'ਚ।

ਮੈਸੇਜ ਸਰ ਤੱਕ ਪਹੁੰਚਿਆ ਹੈ ਜੀ, ਮਾਡਲ ਟਾਊਨ ਕਰਨਾਲ ਤੋਂ ਬਿਪਾਸ਼ਾ ਸ਼ਰਮਾ ਹੋਰਾਂ ਦਾ, ਇਹਨਾਂ ਦੇ ਨਾਲ ਸੁਧੀਰ ਨੂਤਨ, ਸੰਦੀਪ ਕੁਕਲਾਨੀ, ਜਗਮੋਹਨ, ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਕਿਰਨ ਠਾਕੁਰ, ਸੋਨੀਆ, ਕਾਲਕਾ ਤੋਂ ਸੁਨੀਤਾ ਜੈਨ ਅਤੇ ਸੁਨੀਤਾ ਢਿੱਲੋਂ ਨੇ ਅਗਲਾ ਮੈਸੇਜ ਸ਼ਾਮਿਲ ਕਰ ਰਹੇ ਹਾਂ ਜੀ। ਅਸੀਂ ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ, ਬਬਿਤਾ, ਨਿਖਿਲ, ਤਨਵੀ ਅਤੇ ਅੰਕਿਤ ਕਾਂਗੜਾ ਹੋਰਾਂ ਦਾ, ਛੱਤੀਸਗੜ੍ਹ ਤੋਂ ਇੱਕ ਹੋਰ ਮੈਸੇਜ ਪ੍ਰਭਾ ਜੈਪੁਰੀਆ ਹੋਰਾਂ ਦਾ, ਔਰ ਜਲੰਧਰ ਗੁਰਾਇਆ ਤੋਂ ਅਸ਼ੋਕ ਜਾਟਵ ਹੋਰੀ ਸਾਨੂੰ ਸੁਨੇਹਾ ਭੇਜਦੇ ਨੇ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ, ਏਂਜਲ, ਸੋਨੂ ਅਤੇ ਪੱਪੀ ਭਾਟੀਆ, ਆਰਵ, ਓਜਸਵੀ, ਸਪਨਾ, ਵਿਕਰਾਂਤ, ਇਹਨਾਂ ਸਾਰਿਆਂ ਦਾ ਸੁਨੇਹਾ ਸਾਡੇ ਤੱਕ ਪਹੁੰਚਿਆ ਮੰਡੀ ਡੱਬਵਾਲੀ ਹਰਿਆਣਾ ਤੋਂ, ਔਰ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਅਰੁਣ ਡਾਗਾ ਅਤੇ ਸ਼ਵੇਤਾ ਪੰਡਿਤ ਦੀਆਂ ਆਵਾਜ਼ਾਂ 'ਚ।

ਐਫਮੈਂਟ 100.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਰਾਤ ਦੇ 10:30 ਹੋਏ ਨੇ ਜੀ, ਠੀਕ ਵੇਲਾ ਹੋ ਗਿਆ ਪ੍ਰੋਗਰਾਮ ਰਜਨੀਗੰਧਾ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਮੈਂ ਸਰਤਾ। ਅੱਜ ਦੇ ਇਸ ਪ੍ਰੋਗਰਾਮ 'ਚ ਪਹਿਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਫਿਲਮ ਸ਼ੰਕਰ ਹੁਸੈਨ 'ਚੋਂ ਮੁਹੰਮਦ ਰਫੀ ਦੀ ਆਵਾਜ਼ 'ਚ।

0: Women's Nations Cup in New Zealand today. After conceding an early goal, India staged a strong comeback with Deepika scoring twice and Deepika Soreng adding another goal. With three wins from three matches, India topped Pool A and advanced to the semi-finals, where they will face Chile on Saturday. And that is the end of this news bulletin.
1: FM band 102 MHz ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 11:10 ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ, ਬਲਕਿ ਸਵੇਰੇ 5:51 ਤੇ ਫਿਰ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ।